FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਅੱਜ ਦਿਨ ਬੁੱਧਵਾਰ ਸ਼ੱਕ ਸੰਮਤ 1948 ਦੇ ਸਾਉਣ ਮਹੀਨੇ ਦੀ 5 ਤਰੀਕ ਅਤੇ ਈਸਵੀ ਸੰਨ 2026 ਦੇ ਜੁਲਾਈ ਮਹੀਨੇ ਦੀ 29 ਤਰੀਕ ਹੈ। ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ। ਇਸ ਸਭਾ ਵਿੱਚ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ 'ਤੇ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ 5:59 ਅਤੇ 31 ਸੈਕਿੰਡ ਦਾ। ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 6:05 'ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: Delhi government has approved the Delhi Lakshmi Yojana DLY, marking a significant step towards the economic empowerment and social security of women. Under the scheme, eligible women will receive financial assistance of 2,500 rupees every month. The scheme's guidelines were approved at the cabinet meeting chaired by Delhi Chief Minister Rekha Gupta. A provision of 5,110 crore rupees has been made for the scheme in the 2026-2027 budget. West Bengal government has decided not to take coercive measures against students who participated in the NEET protest. The state government, however, said that necessary actions would be taken against those with criminal records. In a press release, it is said that so far 16 persons have been arrested in connection with the NEET protest in the state. At the ongoing Commonwealth Games CWG 2026 in Glasgow, Gulveer Singh scripted history by becoming the first Indian athlete to win a medal in the men's 10,000-meter race after claiming a silver. The reigning Asian champion clocked 27:49.78 at the Scotstoun Stadium to finish behind Australia's Keith Robinson. Moreover, Harjinder Kaur also added a silver to India's medal tally in women's 69 kg weightlifting event. And that's the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ 6:10 ਅਤੇ 27 ਸੈਕਿੰਡ ਦਾ ਆਓ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਪ੍ਰਸਾਰਿਤ ਤਿਰਲੇ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ ਹੁਣ ਤੋਂ ਥੋੜ੍ਹੀ ਦੇਰ ਬਾਅਦ ਠੀਕ 6:15 'ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ ਸਵੇਰ 7 ਵਜੇ ਵੇਲਾ ਹੋਵੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ ਅਤੇ 8:15 'ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ 8:40 'ਤੇ ਪ੍ਰੋਗਰਾਮ ਹੋਵੇਗਾ ਮਹਿਕ ਪੰਜਾਬ ਦੀ ਜਿਸ ਦੇ ਤਹਿਤ ਸਿਲਸਿਲਾ ਰਹੇਗਾ ਕਵਿਸ਼ਰੀ ਅਤੇ ਢਾਡੀ ਵਾਰਾਂ

ਸਵੇਰੇ 9 ਵਜੇ ਤੋਂ 10 ਵਜੇ ਤੱਕ ਰਿਲੇਅ ਕੀਤੇ ਜਾਣਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਵਿੱਚ 9 ਵਜੇ ਚਿੱਤਰਲੋਕ ਅਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਚੱਲੇਗਾ। ਸਵੇਰੇ 10 ਵਜੇ ਤੁਸੀਂ ਸੁਣੋਗੇ ਸਦਾਬਹਾਰ ਪੰਜਾਬੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਗੀਤ ਪਟਾਰਾ। 11 ਵਜੇ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 'ਤੇ ਰਿਲੇਅ ਕਰਾਂਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ, ਜਿਸ ਦੇ ਤਹਿਤ ਪ੍ਰੋਗਰਾਮ ਹੋਵੇਗਾ ਬਾਲੀਵੁੱਡ ਟ੍ਰੇਲਸ। ਦੁਪਹਿਰ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਬਾਰਾਂ ਵੱਜ ਕੇ 10 ਮਿੰਟ 'ਤੇ ਪ੍ਰੋਗਰਾਮ ਚੱਲੇਗਾ ਲੈਟਸ ਰੌਕ ਐਂਡ ਡਾਂਸ, ਜਿਸ ਦਾ ਸੰਚਾਲਨ ਕਰਨਗੇ ਅਮਰਜੀਤ ਕੌਰ। 12:30 ਵਜੇ ਪ੍ਰੋਗਰਾਮ ਹੋਵੇਗਾ ਘਰ ਪਰਿਵਾਰ, ਜਿਸ ਦੇ ਤਹਿਤ ਸਿਲਸਿਲਾ ਹੋਵੇਗਾ ਚਾਨਣ ਮੁਨਾਰੇ। ਦੁਪਹਿਰ 1:10 'ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 'ਤੇ ਪ੍ਰੋਗਰਾਮ ਹੋਵੇਗਾ ਟੈਲੀਫੋਨ ਮਿਲਾਓ ਜੀ, ਇਹ ਪ੍ਰੋਗਰਾਮ ਸਰੋਤਿਆਂ ਦੇ ਖਤਾਂ ਅਤੇ ਵਟਸਐਪ ਮੈਸੇਜ 'ਤੇ ਆਧਾਰਿਤ ਹੋਵੇਗਾ। 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 'ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਦੁਪਹਿਰ 2:30 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸੁਰੀਲੀ ਦੁਪਹਿਰ। ਇਹ ਪ੍ਰੋਗਰਾਮ ਹੋਵੇਗਾ ਸਰੋਤਿਆਂ ਦੇ ਖਤਰਾਂ 'ਤੇ ਵਟਸਐਪ ਮੈਸੇਜ 'ਤੇ ਆਧਾਰਿਤ। ਦੁਪਹਿਰ 3 ਵਜੇ ਰਿਲੇਅ ਕਰਾਂਗੇ ਵਿਵਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 3 ਵਜੇ ਪ੍ਰੋਗਰਾਮ ਹੋਵੇਗਾ ਸਖੀ ਸਹੇਲੀ ਅਤੇ 4 ਵਜੇ ਪ੍ਰੋਗਰਾਮ ਹੋਵੇਗਾ ਆਜ ਕੇ ਮਹਿਮਾਨ। ਸ਼ਾਮ 5 ਵਜੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਤਹਿਤ ਸਿਲਸਿਲਾ ਹੋਵੇਗਾ ਖੁੰਡ ਚਰਚਾ, ਅਤੇ ਅੱਜ ਤੁਸੀਂ ਇਸ ਦਾ ਭਾਗ 399 ਸੁਣੋਗੇ। 5:30 'ਤੇ ਪ੍ਰੋਗਰਾਮ ਗੱਲਾਂ 'ਚੋਂ ਗੱਲ ਤਹਿਤ ਸਿਲਸਿਲਾ ਹੋਵੇਗਾ ਅੱਖਰ ਬੋਲਦੇ ਨੇ, ਵਿਸ਼ਾ ਹੋਵੇਗਾ ਯਾਦ ਕਰਦੇ ਹਾਂ। 6:20 'ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸ਼ਾਮ 6:30 ਵਜੇ ਤੁਸੀਂ ਸੁਣੋਗੇ ਨੌਜਵਾਨ ਸਰੋਤਾਂ ਲਈ ਪ੍ਰੋਗਰਾਮ ਯੁਵ ਬਾਣੀ।

ਹੋਵੇਗਾ। ਇਹ ਪ੍ਰੋਗਰਾਮ 8 ਵਜੇ ਤੱਕ ਜਾਰੀ ਰਹੇਗਾ। ਇਸ ਦੇ ਦਰਮਿਆਨ ਹੀ 7:30 ਤੇ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਠੀਕ 8 ਵਜੇ ਤੁਸੀਂ ਸੁਣੋਗੇ ਸਪੋਂਸਰਡ ਪ੍ਰੋਗਰਾਮ ਉਮੰਗ। ਇਸ ਪ੍ਰੋਗਰਾਮ ਦੇ ਸਪੋਂਸਰ ਹੋਣਗੇ NCERT ਅਤੇ ਅੱਜ ਤੁਸੀਂ ਸੁਣੋਗੇ ਪ੍ਰੋਗਰਾਮ ਦਾ ਐਪੀਸੋਡ ਨੰਬਰ 1338। ਰਾਤ 8:30 ਵਜੇ ਪੇਸ਼ ਕਰਾਂਗੇ ਪ੍ਰੋਗਰਾਮ 5 ਪਾਣੀਆਂ ਦੇ ਗੀਤ। ਅੱਜ ਦਾ ਇਹ ਪ੍ਰੋਗਰਾਮ ਲਾਈਵ ਫੋਨ ਕਾਲਾਂ 'ਤੇ ਆਧਾਰਿਤ ਹੋਵੇਗਾ। 8:45 ਤੇ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। ਰਾਤ 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

9:15 ਦੀ ਵਿਵਿਧ ਭਾਰਤੀ ਮੂਵੀ ਦੇ ਪ੍ਰਸਾਰਣ ਲਈ ਕੀਤੇ ਜਾਣਗੇ, ਜੋ ਕਿ ਰਾਤ ਦੇ 11 ਵਜੇ ਤੱਕ ਜਾਰੀ ਰਹਿਣਗੇ, ਅਤੇ ਰਾਤ 11 ਵਜੇ ਹੋਵੇਗੀ ਅੱਜ ਦੇ ਪ੍ਰਸਾਰਣ ਸਭਾ ਦੀ ਸਮਾਪਤੀ। ਇਹ ਸੀ ਸਾਡੇ ਅੱਜ ਦੇ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ।

FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੇ ਘੜੀ ਤੇ ਸਮਾਂ ਹੋ ਰਿਹਾ 6:15 ਤੇ 18 ਸੈਕਿੰਡ ਦਾ। ਆਓ ਹੁਣ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ। ਆਓ ਹੁਣ ਸਰਵਣ ਕਰਦੇ ਹਾਂ ਸ਼ਬਦ ਭਾਈ ਹਰਚਰਨ ਸਿੰਘ ਖਾਲਸਾ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਗਾਇਨ ਕੀਤਾ ਹੋਇਆ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼ਬਦ ਭਾਈ ਹਰਚਰਨ ਸਿੰਘ ਖਾਲਸਾ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਗਾਇਨ ਕੀਤਾ ਹੋਇਆ। ਅਤੇ ਆਓ ਹੁਣ ਸਰਵਣ ਕਰਦੇ ਹਾਂ ਸ਼ਬਦ ਭਾਈ ਨਿਰਮਲ ਸਿੰਘ ਖਾਲਸਾ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਗਾਇਨ ਕੀਤਾ ਹੋਇਆ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼ਬਦ ਭਾਈ ਨਿਰਮਲ ਸਿੰਘ ਖਾਲਸਾ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ। ਅਤੇ ਆਓ ਹੁਣ ਸਰਵਣ ਕਰਦੇ ਹਾਂ ਸ਼ਬਦ ਭਾਈ ਮਨਿੰਦਰ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸ਼ਬਦ ਭਾਈ ਮਨਿੰਦਰ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਗਾਇਨ ਕੀਤਾ ਹੋਇਆ। ਪ੍ਰੋਗਰਾਮ ਚੱਲ ਰਿਹਾ ਜੀ ਅੰਮ੍ਰਿਤ ਵੇਲਾ, ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਹੈ 6:44 'ਤੇ 23 ਸੈਕਿੰਡ ਦਾ, ਅਤੇ ਆਹ ਹੁਣ ਸੁਣਦੇ ਹਾਂ ਭਗਤੀ ਰਚਨਾ ਅਨੂਪ ਜਲੋਟਾ ਦੀ ਆਵਾਜ਼ ਦੇ ਵਿੱਚ।

ਹੁਣੇ ਤੁਸੀਂ ਸੁਣ ਰਹੇ ਸੀ ਭਗਤੀ ਰਚਨਾ ਅਨੂਪ ਜਲੋਟਾ ਦੀ ਆਵਾਜ਼ ਦੇ ਵਿੱਚ, ਅਤੇ ਆਓ ਹੁਣ ਸੁਣਦੇ ਹਾਂ ਰੋਸ਼ਨ ਪ੍ਰਿੰਸ ਦੀ ਆਵਾਜ਼ ਦੇ ਵਿੱਚ ਇਹ ਭਗਤੀ ਰਚਨਾ।

ਹੁਣੇ ਤੁਸੀਂ ਸੁਣ ਰਹੇ ਸੀ ਇਹ ਭਗਤੀ ਰਚਨਾ ਰੋਸ਼ਨ ਪ੍ਰਿੰਸ ਦੀ ਆਵਾਜ਼ ਦੇ ਵਿੱਚ, ਅਤੇ ਆਓ ਹੁਣ ਸੁਣਦੇ ਹਾਂ ਇੱਕ ਧਾਰਮਿਕ ਗੀਤ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ।

FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ 7:14 ਦਾ। ਹੁਣ ਵੇਲਾ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ।

ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸੱਜਰੀ ਸਵੇਰ। ਮੈਂ ਤੁਹਾਡਾ ਰੇਡੀਓ ਦੋਸਤ ਸੁਖਮਾਨ। ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਅੱਜ ਦੇ ਪ੍ਰੋਗਰਾਮ ਸੱਜਰੀ ਸਵੇਰ 'ਚ ਅਸੀਂ ਸਾਂਝਾ ਕਰਾਂਗੇ ਅੱਜ ਦਾ ਵਿਚਾਰ, ਕੁਝ ਇਤਿਹਾਸਕ ਘਟਨਾ ਤੇ ਕੁਝ ਅਖਬਾਰੀ ਸੁਰਖੀਆਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਦੇ ਵਿਚਾਰ 'ਤੇ। ਜੇਕਰ ਗੱਲ ਕਰੀਏ ਅੱਜ ਦੇ ਵਿਚਾਰ 'ਤੇ ਤਾਂ ਵਿਚਾਰ ਹੈ ਕਿ ਹਰ ਇਨਸਾਨ ਵਿੱਚ ਕੁਝ ਖਾਸ ਗੁਣ ਅਤੇ ਕੁਝ ਖਾਸ ਹੁਨਰ ਹੁੰਦੇ ਨੇ। ਇਨਸਾਨ ਵਿਚਲੇ ਹੀ ਕੁਝ ਖਾਸ ਗੁਣ ਜਾਂ ਕੁਝ ਖਾਸ ਹੁਨਰ ਉਸਨੂੰ ਸਫਲਤਾ ਪ੍ਰਾਪਤ ਕਰਨ ਵਿੱਚ ਸਹਾਈ ਬਣਦੇ ਨੇ। ਇਨਸਾਨ ਨੂੰ ਉਸਦੀ ਜ਼ਿੰਦਗੀ ਨੂੰ ਚੰਗਾ ਅਤੇ ਸਫਲ ਬਣਾਉਣ ਦੇ ਇਹ ਕਾਰਕ ਹੁੰਦੇ ਨੇ। ਇਸ ਲਈ ਇਨਸਾਨ ਨੂੰ ਆਪਣੇ ਅੰਦਰ ਛੁਪੇ ਹੋਏ ਗੁਣਾਂ ਅਤੇ ਕੁਝ ਖਾਸ ਤਰ੍ਹਾਂ ਦੇ ਹੁਨਰਾਂ ਨੂੰ ਪਹਿਚਾਨਣਾ ਜ਼ਰੂਰੀ ਹੈ ਤਾਂ ਕਿ ਉਹ ਆਪਣੀ ਜ਼ਿੰਦਗੀ ਵਿੱਚ ਸਫਲਤਾ ਹਾਸਲ ਕਰ ਸਕੇ। ਅਤੇ ਆਓ ਹੁਣ ਸੁਣਦੇ ਹਾਂ ਇੱਕ ਗੀਤ।

ਹੁਣੇ ਤੁਸੀਂ ਸੁਣਿਆ ਇਹ ਗੀਤ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ। ਅਤੇ ਆਓ ਹੁਣ ਤੁਹਾਨੂੰ ਦੱਸਦੀ ਹਾਂ ਅੰਤਰਰਾਸ਼ਟਰੀ ਦਿਵਸ। ਅੰਤਰਰਾਸ਼ਟਰੀ ਬਾਘ ਦਿਵਸ ਜੋ ਕਿ ਅੱਜ ਮਨਾਇਆ ਜਾ ਰਿਹਾ, ਦੁਨੀਆ ਭਰ ਵਿੱਚ ਬਾਘਾਂ ਦੀ ਘਟਦੀ ਗਿਣਤੀ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਅਤੇ ਉਹਨਾਂ ਦੇ ਬਚਾਅ ਕਰਨ ਲਈ ਮਨਾਇਆ ਜਾਂਦਾ ਹੈ। ਇਸ ਦੀ ਸ਼ੁਰੂਆਤ 2010 ਵਿੱਚ ਰੂਸ ਦੇ ਸੈਂਟ ਪੀਟਰਬਰਗ ਵਿੱਚ ਹੋਏ ਟਾਈਗਰ ਸਮਿਟ ਦੇ ਦੌਰਾਨ ਹੋਈ ਸੀ। ਇਸ ਦਾ ਮੁੱਖ ਮੰਤਵ ਅਤੇ ਉਦੇਸ਼ ਬਾਘਾਂ ਦੇ ਕੁਦਰਤੀ ਨਿਵਾਸ ਸਥਾਨਾਂ ਨੂੰ ਬਚਾ ਕੇ ਰੱਖਣਾ ਅਤੇ ਉਹਨਾਂ ਦੇ ਸ਼ਿਕਾਰ ਹੋਣ ਨੂੰ ਰੋਕਣਾ ਹੈ। ਇਸ ਤੋਂ ਇਲਾਵਾ ਇੱਕ ਧਾਰਮਿਕ ਦਿਵਸ ਵੀ ਹੈ ਜਿਸ ਦਾ ਨਾਂ ਹੈ ਗੁਰੂ ਪੂਰਨਿਮਾ। ਗੁਰੂ ਪੂਰਨਿਮਾ ਵਾਲੇ ਦਿਨ ਮਹਾਂਰਿਸ਼ੀ ਵੇਦ ਵਿਆਸ ਜੀ ਦਾ ਪ੍ਰਕਾਸ਼ ਪੁਰਬ ਮੰਨਿਆ ਜਾਂਦਾ ਹੈ। ਇਸ ਦਿਨ ਭਾਰਤ ਅਤੇ ਦੁਨੀਆ ਭਰ ਦੇ ਹਿੰਦੂ, ਬੁੱਧ ਅਤੇ ਜੈਨ ਧਰਮ ਦੇ ਲੋਕ ਇਹ ਦਿਹਾੜਾ ਅਧਿਆਤਮਿਕ ਅਤੇ ਵਿੱਦਿਆ ਦੇ ਗੁਰੂਆਂ ਦੇ ਸਤਿਕਾਰ ਵਿੱਚ ਮਨਾਉਂਦੇ ਹਨ। ਇਸ ਦਿਨ ਲੋਕ ਆਪਣੇ ਗੁਰੂਆਂ ਅਧਿਆਪਕਾਂ ਦਾ ਆਸ਼ੀਰਵਾਦ ਲੈਂਦੇ ਹਨ। ਅਤੇ ਆਓ ਇੱਕ ਨਜ਼ਰ ਕਰਦੇ ਹਾਂ ਹੋਰ ਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਇਹ ਗੀਤ, ਜਿਸ ਵਿੱਚ ਉਸਨੇ ਗੱਲ ਕੀਤੀ ਹੈ ਜਿਵੇਂ ਕਿ ਸਾਉਣ ਮਹੀਨਾ ਚੱਲ ਰਿਹਾ ਹੈ, ਕਿ ਕੁੜੀਆਂ ਨੂੰ ਧੀਆਂ ਨੂੰ ਕਿਸ ਤਰ੍ਹਾਂ ਚਾਅ ਹੁੰਦਾ ਹੈ ਸਾਉਣ ਮਹੀਨੇ ਦਾ, ਮਹਿੰਦੀ ਲਾਉਣ ਦਾ, ਆਪਣੇ ਹੱਥਾਂ 'ਤੇ ਚੂੜੀਆਂ ਪਾਉਣ ਦਾ, ਅਤੇ ਜੋ ਵਿਆਹੀਆਂ ਗਈਆਂ ਕੁੜੀਆਂ ਉਹਨਾਂ ਨੂੰ ਇੰਤਜ਼ਾਰ ਰਹਿੰਦਾ ਹੈ ਕਿ ਸਾਡੇ ਭਰਾ ਵੱਲੋਂ ਸੰਧਾਰਾ ਲੈ ਕੇ ਪਹੁੰਚਿਆ ਜਾਊਗਾ, ਅਤੇ ਉਹਨਾਂ ਨੂੰ ਇੰਨੀ ਖੁਸ਼ੀ ਹੁੰਦੀ ਹੈ ਕਿ ਉਹ ਆਪਣੀ ਖੁਸ਼ੀ ਨੂੰ ਜਿਤਾ ਨਹੀਂ ਸਕਦੀਆਂ। ਅਤੇ ਆਓ ਹੁਣ ਗੱਲ ਕਰਦੇ ਹਾਂ ਕੁਝ ਘਟਨਾਵਾਂ ਬਾਰੇ। 29 ਜੁਲਾਈ 1958 ਨੂੰ ਅਮਰੀਕੀ ਅੰਤਰਿਕਸ਼ ਏਜੰਸੀ, ਜਿਸ ਦਾ ਨਾਂ ਨਾਸਾ, ਨੈਸ਼ਨਲ ਐਰੋਨੋਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਦੀ ਸਥਾਪਨਾ ਹੋਈ ਸੀ। 1981 ਵਿੱਚ ਬ੍ਰਿਟੇਨ ਦੇ ਪ੍ਰਿੰਸ ਚਾਰਲਸ ਅਤੇ ਲੇਡੀ ਡਾਇਨਾ ਦਾ ਵਿਆਹ ਹੋਇਆ ਸੀ। 2020 ਵਿੱਚ 29 ਜੁਲਾਈ ਨੂੰ ਭਾਰਤ ਵਿੱਚ ਫਰਾਂਸ ਤੋਂ ਪਹਿਲੇ 5 ਰਾਫੇਲ ਫਾਈਟਰ ਜੈੱਟ ਅੰਬਾਲਾ ਏਅਰਬੇਸ 'ਤੇ ਪਹੁੰਚੇ ਸੀ। ਇਸ ਦੇ ਨਾਲ ਹੀ ਕੁਝ ਖਾਸ ਜਨਮ ਤਰੀਕਾਂ। 29 ਜੁਲਾਈ 1883 ਨੂੰ ਇਟਲੀ ਦੇ ਮਸ਼ਹੂਰ ਤਾਨਾਸ਼ਾਹ ਅਤੇ ਫਾਸਿਸਟ ਨੇਤਾ ਬੇਨੀਤੋ ਮੁਸਲੀਨੀ ਦਾ ਜਨਮ ਹੋਇਆ। ਭਾਰਤ ਦੇ ਮਹਾਨ ਉਦਯੋਗਪਤੀ, ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਅਤੇ ਭਾਰਤ ਦੇ ਪਹਿਲੇ ਲਾਇਸੈਂਸ ਸ਼ੁਦਾ ਪਾਇਲਟ JRD ਟਾਟਾ ਦਾ ਜਨਮ 1904 ਵਿੱਚ ਹੋਇਆ ਸੀ। ਸੰਯੁਕਤ ਰਾਸ਼ਟਰ ਦੇ ਦੂਜੇ ਸਕੱਤਰ ਜਨਰਲ ਅਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਡੈਗ ਹੈਮਰਸ਼ੋਲਡ ਦਾ ਜਨਮ 29 ਜੁਲਾਈ 1905 ਵਿੱਚ ਹੋਇਆ। ਭਾਰਤ ਦੇ ਪ੍ਰਸਿੱਧ ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦਾ ਜਨਮ 1959 ਨੂੰ ਹੋਇਆ। 29 ਜੁਲਾਈ 1953 ਨੂੰ ਕੈਨੇਡੀਅਨ ਰੌਕ ਬੈਂਡ ਰਸ਼ ਦੇ ਪ੍ਰਸਿੱਧ ਗਾਇਕ ਅਤੇ ਸੰਗੀਤਕਾਰ ਦਾ ਵੀ ਜਨਮ ਹੋਇਆ ਸੀ। ਇਸ ਦੇ ਨਾਲ ਹੀ ਕੁਝ ਮੌਤਾਂ ਬਾਰੇ ਜਾਣਕਾਰੀ ਦੇ ਦੀ ਤੁਹਾਨੂੰ। 1890 ਵਿੱਚ ਵਿਸ਼ਵ ਦੇ ਪ੍ਰਸਿੱਧ ਡੱਚ ਚਿੱਤਰਕਾਰ ਵਿਨਸੈਂਟ ਵੈਨ ਗੋਗ ਦੀ ਮੌਤ ਹੋਈ ਸੀ। 1891 ਵਿੱਚ ਭਾਰਤ ਦੇ ਮਹਾਨ ਸਮਾਜ ਸੁਧਾਰਕ, ਲੇਖਕ ਅਤੇ ਵਿਧਵਾ ਮੁੜ ਵਿਆਹ ਅੰਦੋਲਨ ਦੇ ਮੁੱਖ ਆਗੂ ਈਸ਼ਵਰ ਚੰਦਰ ਵਿਦਿਆਸਾਗਰ ਦੀ ਮੌਤ ਹੋਈ। ਮਾਮਾ ਕੈਸ਼ ਏਲੀਅਟ, ਜੋ ਕਿ ਮਸ਼ਹੂਰ ਅਮਰੀਕੀ ਪੌਪ ਅਤੇ ਫੋਕ ਗਾਇਕਾ ਦਾ ਵੀ ਦੇਹਾਂਤ ਹੋਇਆ। ਅਤੇ ਆਓ ਹੁਣ ਨਜ਼ਰ ਕਰਦੇ ਹਾਂ ਇਹ ਗੀਤ।

ਪ੍ਰੋਗਰਾਮ ਸੱਜਰੀ ਸਵੇਰ 'ਚ ਅਖਬਾਰੀ ਸੁਰਖੀਆਂ ਲੈ ਕੇ ਮੈਂ ਹਾਜ਼ਰ ਹਾਂ ਕੁਲਜੀਤ ਚਹਿਲ। ਆਓ ਹੁਣ ਗੱਲ ਕਰਦੇ ਹਾਂ ਅਜੀਤ ਅਖਬਾਰ ਦੀ ਇਹ ਖਬਰ ਤੋਂ। ਸ਼ਰਮੀਲਾ ਨੇ ਸੋਨ, ਸਰਵੇਸ਼ ਅਤੇ ਅਜੇ ਬਾਬੂ ਨੇ ਜਿੱਤਿਆ ਚਾਂਦੀ ਦਾ ਤਗਮਾ। ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਪੈਰਾਥਲੈਟਿਕਸ ਦੀ ਮਹਿਲਾ ਐਫ 57 ਸ਼ਾਟਪੁੱਟ ਵਿੱਚ ਸ਼ਰਮੀਲਾ ਧਨਖੜ ਨੇ ਸੋਨ ਤਗਮਾ ਜਿੱਤਿਆ, ਜਦਕਿ ਇਸੇ ਮੁਕਾਬਲੇ 'ਚ ਸ਼ਿਲਪਾ ਸ਼ੈਲਾ ਨੇ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ। ਅਥਲੈਟਿਕਸ ਦੀ ਪੁਰਸ਼ ਉੱਚੀ ਛਾਲ 'ਚ ਸਰਵੇਸ਼ ਕੁਸ਼ਾਰੇ ਨੇ ਚਾਂਦੀ ਦਾ ਤਗਮਾ ਜਿੱਤਿਆ, ਜਦਕਿ ਭਾਰਤੋਲਨ ਦੇ ਪੁਰਸ਼ 79 ਕਿਲੋਗ੍ਰਾਮ ਵਰਗ ਵਿੱਚ ਅਜੇ ਬਾਬੂ ਵੱਲੂਰੀ ਨੇ ਚਾਂਦੀ ਦਾ ਤਗਮਾ ਹਾਸਲ ਕਰਕੇ ਦੇਸ਼ ਦਾ ਮਾਣ ਵਧਾਇਆ। ਅਜੀਤ ਨੇ ਪ੍ਰਮੁੱਖਤਾ ਨਾਲ ਇਸ ਖਬਰ ਨੂੰ ਛਾਪਿਆ ਕਿ ਸੀਜੇਬੀ ਪ੍ਰਦਰਸ਼ਨਕਾਰੀਆਂ ਖਿਲਾਫ਼ ਕਾਰਵਾਈ 'ਤੇ ਸੁਪਰੀਮ ਕੋਰਟ ਨੇ ਲਾਈ ਰੋਕ, ਨਾਬਾਲਗ ਵਿਦਿਆਰਥੀਆਂ ਨੂੰ ਰਿਹਾਅ ਕਰਨ ਦੇ ਹੁਕਮ। ਡਰੋਨਾਂ 'ਤੇ ਬੰਦਰਗਾਹਾਂ ਰਾਹੀਂ ਭਾਰਤ ਵਿੱਚ ਨਸ਼ੇ ਦੀ ਤਸਕਰੀ, 5 ਸਾਲਾਂ 'ਚ 10 ਲੱਖ ਕਰੋੜ ਦੇ ਨਸ਼ੇ ਆਉਣ ਦਾ ਅੰਦਾਜ਼ਾ। ਡਰੋਨਾਂ ਰਾਹੀਂ ਨਸ਼ਾ ਸਪਲਾਈ ਦਾ ਸਭ ਤੋਂ ਵੱਡਾ ਕੇਂਦਰ ਬਣਿਆ ਪੰਜਾਬ। ਪੰਜਾਬੀ ਟ੍ਰਿਬਿਊਨ ਨੇ ਛਾਪਿਆ ਕਿ ਵਿਦਿਆਰਥੀਆਂ ਵਿਰੁੱਧ ਸਖ਼ਤ ਕਾਰਵਾਈ 'ਤੇ ਰੋਕ, ਸੁਪਰੀਮ ਕੋਰਟ ਨੇ ਨਾਬਾਲਗ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ। CBI ਵੱਲੋਂ ਪੇਪਰ ਲੀਕ 'ਚ ਚਾਰਜਸ਼ੀਟ ਦਾਖਲ, ਭਰੋਸੇ ਦੇ ਬਾਵਜੂਦ ਵਿਦਿਆਰਥੀਆਂ 'ਤੇ ਸਖ਼ਤੀ ਦਾ ਦੋਸ਼। 5 ਸਾਲ ਪੂਰੇ ਕਰ ਚੁੱਕੇ ਮੁਲਾਜ਼ਮ ਪੱਕੇ ਹੋਣਗੇ, 3 ਸਾਲ ਵਾਲੇ ਆਊਟਸੋਰਸ ਵਰਕਰਾਂ ਨੂੰ ਸਿੱਧਾ ਕੰਟਰੈਕਟ ਮਿਲੇਗਾ। ਸਥਾਨਕ ਸਰਕਾਰਾਂ ਮੰਤਰੀ ਵੱਲੋਂ ਮੌਨਸੂਨ ਦੇ ਮੱਦੇਨਜ਼ਰ ਸਫਾਈ ਕਾਮਿਆਂ ਨੂੰ ਡਿਊਟੀ 'ਤੇ ਪਰਤਣ ਦੀ ਅਪੀਲ। ਸਾਨੂੰ ਕੋਈ ਖਤਰਾ ਨਹੀਂ, ਗਨਮੈਨ ਥਾਣੇ ਭੇਜੋ, ਸੀਚੇਵਾਲ। ਰਾਜ ਸਭਾ ਮੈਂਬਰ ਨੇ ਪੰਜਾਬ ਪੁਲਿਸ ਮੁਖੀ ਪੱਤਰਾਂ ਨੂੰ ਲਿਖਿਆ ਸੁਰੱਖਿਆ ਵਾਪਸ ਕਰਨ ਦਾ ਫੈਸਲਾ। ਹੁਣ ਕੁਝ ਖਬਰਾਂ ਖੇਡ ਜਗਤ ਤੋਂ। ਰਾਸ਼ਟਰਮੰਡਲ ਖੇਡਾਂ 2026 ਗਲਾਸਗੋ ਸਕਾਟਲੈਂਡ ਤੋਂ ਸ਼ਰਮੀਲਾ ਸੋਨ, ਸਰਵੇਸ਼ ਅਤੇ ਅਜੇ ਬਾਬੂ ਨੇ ਜਿੱਤਿਆ ਚਾਂਦੀ ਦਾ ਤਗਮਾ। ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ। ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਰਮੀਲਾ ਨੂੰ ਸੋਨ ਤਗਮਾ ਜਿੱਤਣ 'ਤੇ ਪਹਿਲਾ ਸ਼ਾਟਪੁੱਟ ਐਫ 57 ਮੁਕਾਬਲੇ 'ਚ ਸੀਜ਼ਨ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਲਈ ਵਧਾਈ ਦਿੱਤੀ। ਇੱਕ ਸੋਸ਼ਲ ਮੀਡੀਆ ਪੋਸਟ 'ਚ ਸ਼੍ਰੀਮਾਨ ਜੀ ਨੇ ਕਿਹਾ ਕਿ ਇਸ ਤਗਮੇ ਨੇ ਪੈਰਾਥਲੈਟਿਕਸ 'ਚ ਸੋਨ ਤਗਮੇ ਦੀ 2 ਦਹਾਕੇ ਪੁਰਾਣੀ ਉਡੀਕ ਨੂੰ ਖਤਮ ਕਰ ਦਿੱਤਾ ਹੈ। ਉਹਨਾਂ ਨੇ ਵੱਲੂਰੀ ਅਤੇ ਅਜੇ ਬਾਬੂ ਨੂੰ ਪੁਰਸ਼ਾਂ ਦੇ 79 ਕਿਲੋਗ੍ਰਾਮ ਭਾਰ ਵਰਗ 'ਚ ਚਾਂਦੀ ਦਾ ਤਗਮਾ ਜਿੱਤਣ ਲਈ ਵੀ ਵਧਾਈ ਦਿੱਤੀ। ਤੈਰਾਕੀ ਸ੍ਰੀਹਰੀ 10 ਮੀਟਰ ਬੈਕਸਟ੍ਰੋਕ ਸੈਮੀਫਾਈਨਲ ਵਿੱਚ ਸਾਜਨ ਪ੍ਰਕਾਸ਼ ਹੋਏ ਬਾਹਰ। ਮੁੱਕੇਬਾਜ਼ ਸਾਕਸ਼ੀ ਦੀ ਸ਼ਾਨਦਾਰ ਜਿੱਤ, ਕਈ ਈਵੈਂਟਾਂ 'ਚ ਭਾਰਤ ਨੂੰ ਮਿਲੀ ਨਿਰਾਸ਼ਾ। ਹੁਣ ਕੁਝ ਖਬਰਾਂ ਦੈਨਿਕ ਜਾਗਰਣ ਦੇ ਹਿੰਦੀ ਪੰਨੇ ਤੋਂ। ਅਪਰਾਧਿਕ ਪ੍ਰਿਸ਼ਠਭੂਮੀ ਵਾਲੇ ਵਾਲੋਂ ਕੋ ਸੰਰਕਸ਼ਣ ਨਹੀਂ, ਨੀਟ ਪੇਪਰ ਲੀਕ ਪ੍ਰਦਰਸ਼ਨ ਮੇਂ 18 ਵਰਸ਼ ਕੇ ਸੇ ਛੋਟੇ ਸਭੀ ਛਾਤਰੋਂ ਕੋ ਰਿਹਾ ਕਰਨੇ ਕਾ ਆਦੇਸ਼ ਦੇ ਸੁਪਰੀਮ ਕੋਰਟ ਨੇ ਕਹਾ। ਜਲੰਧਰ ਮੇਂ ਦੈਨਿਕ ਜਾਗਰਣ ਪ੍ਰੈਸ ਪਹੁੰਚੇ ਹਰਿਆਣਾ ਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ। ਅਬ ਅੰਮ੍ਰਿਤਸਰ ਮੇਂ ਲੰਡਨ ਸਮੇਤ 20 ਵਿਦੇਸ਼ੀ ਡੈਸਟੀਨੇਸ਼ਨ ਕੀ ਹੋਗੀ ਸਿੱਧੀ ਕਨੈਕਟੀਵਿਟੀ। ਕੇਂਦਰੀ ਉੱਡਯਨ ਮੰਤਰੀ ਨੇ ਈਜੀ ਕਨੈਕਟ ਸੁਵਿਧਾ ਕਾ ਕੀਆ ਵਰਚੁਅਲ ਉਦਘਾਟਨ। ਇਨ 20 ਅੰਤਰਰਾਸ਼ਟਰੀ ਗੰਤਵਿਓ ਤੱਕ ਹੋਗੀ ਪਹੁੰਚ ਆਸਾਨ। ਮੁਫ਼ਤ ਸਟੈਨੋਗ੍ਰਾਫੀ ਪ੍ਰਸ਼ਿਕਸ਼ਣ ਕੋ 20 ਤੱਕ ਕਰੇ ਆਵੇਦਨ। ਪੰਜਾਬ ਸਰਕਾਰ ਕੇ ਅਨੁਸੂਚਿਤ ਜਾਤੀ ਵਰਗ ਕੇ ਸਨਾਤਕ ਯੁਵਾਓਂ ਕੇ ਲੀਏ ਰੋਜ਼ਗਾਰ ਕੇ ਨਏ ਅਵਸਰ ਉਪਲਬਧ ਕਰਾਨੇ ਕੀ ਦਿਸ਼ਾ ਮੇਂ ਏਕ ਵਰਸ਼ੀਆ ਨਿਸ਼ੁਲਕ ਸਟੈਨੋਗ੍ਰਾਫੀ ਪ੍ਰਸ਼ਿਕਸ਼ਣ ਕਾਰਿਆਕ੍ਰਮ 2026-27

0: ਹਸਪਤਾਲ ਬਠਿੰਡਾ ਵਿਖੇ। ਤੇ ਸਾਡੇ ਨਾਲ ਅੱਜ ਗੱਲਬਾਤ ਦੇ ਦੌਰਾਨ ਅਸੀਂ ਵਿਸ਼ੇਸ਼ ਤੌਰ 'ਤੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਕਰਦੇ ਹਾਂ ਆਕਾਸ਼ਵਾਣੀ FM ਬਠਿੰਡਾ ਤੋਂ ਪ੍ਰਸਾਰਿਤ ਹੋ ਰਹੇ ਪ੍ਰੋਗਰਾਮ ਸਰਜਰੀ ਸਵੇਰ 'ਚ ਜੀ। ਡਾਕਟਰ ਸਾਹਿਬ, ਜਿਸ ਤਰੀਕੇ ਨਾਲ ਹੁਣ ਮੌਸਮ ਬਦਲ ਰਿਹਾ, ਜਿਸ ਤਰੀਕੇ ਨਾਲ ਸਾਉਣ ਦਾ ਮਹੀਨਾ ਜਿਹੜਾ ਹੈਗਾ ਉਹ ਚੜ੍ਹ ਗਿਆ, ਤਾਂ ਬਹੁਤੀਆਂ ਸਕਿਨ ਦੀਆਂ ਪ੍ਰੋਬਲਮਸ ਜਿਹੜੀਆਂ ਹੈਗੀਆਂ, ਚਮੜੀ ਦੇ ਰੋਗਾਂ ਨਾਲ ਸੰਬੰਧਿਤ ਇਕਦਮ ਹੀ ਜਿਹੜੀਆਂ ਹੈਗੀਆਂ ਵੱਧ ਜਾਂਦੀਆਂ ਜੀ। ਇਹਦੇ ਲਈ ਸਭ ਤੋਂ ਪਹਿਲਾਂ ਤਾਂ ਸਰ ਇਹੀ ਜਾਣਕਾਰੀ ਕਿ ਕਿਸ ਤਰੀਕੇ ਨਾਲ ਅਸੀਂ ਆਪਦੀ ਚਮੜੀ ਦੇ ਰੋਗਾਂ ਦਾ ਤੋਂ ਬਚਾਅ ਕਰ ਸਕਦੇ ਹਾਂ ਇਹਨਾਂ ਸਾਉਣ ਦੇ ਮਹੀਨੇ ਦੇ ਵਿੱਚ?
1: ਬਸ ਇਸ ਮਹੀਨੇ ਚ ਐਕਚੁਲੀ ਦਲਵੀਰ ਬਹੁਤ ਜ਼ਿਆਦਾ ਮੋਇਸਚਰ ਹੋ ਜਾਂਦਾ ਹੈ, ਇਸ ਕਰਕੇ ਬਹੁਤ ਸਾਰੀਆਂ ਸਕਿਨ ਪ੍ਰੋਬਲਮ ਜਿਵੇਂ ਕਿ ਫੰਗਲ ਇਨਫੈਕਸ਼ਨ ਜਾਂ ਕੋਈ ਬੱਚਿਆਂ ਨੂੰ ਫੋੜੇ ਪਿੰਸੀਆਂ ਦੀ ਸਮੱਸਿਆਵਾਂ ਕਾਫੀ ਆ ਜਾਂਦੀਆਂ। ਬਚਾਅ ਤਾਂ ਇਸ 'ਚ ਇਹੀ ਹੈ ਕਿ ਬਚਾਅ ਤਾਂ ਜਿਵੇਂ ਮੀਂਹ ਵਗੈਰਾ ਦੇ ਪਾਣੀ ਤੋਂ ਤੁਹਾਨੂੰ ਥੋੜ੍ਹਾ ਬਚਾਅ ਰੱਖੋ, ਆਪਣਾ ਵਾਰ ਵਾਰ ਆਪਣਾ ਮੂੰਹ ਧੋਵੋ, ਜਿਵੇਂ ਯੰਗ ਯੰਗਸਟਰ ਨੂੰ ਜ਼ਿਆਦਾ ਐਕਨੀ ਵਗੈਰਾ ਦੀ ਪ੍ਰੋਬਲਮ ਵੀ ਮੋਇਸਚਰ ਕਰਕੇ ਕਾਫੀ ਹੋ ਜਾਂਦੀ ਹੈ। ਇਸ ਤੋਂ ਬਿਨਾਂ ਇਨਫੈਕਸ਼ਨ 'ਚ ਆਪਣਾ ਪਰਸਨਲ ਹਾਈਜੀਨ ਦਾ ਖਿਆਲ ਜ਼ਿਆਦਾ ਰੱਖਣਾ ਚਾਹੀਦਾ, ਜਿੱਦਾਂ ਕੱਪੜੇ ਆਪਣੇ ਮੋਇਸਚਰ ਵਾਲੇ ਨਹੀਂ ਹੋਣੇ ਚਾਹੀਦੇ, ਡਰਾਈ ਕਰਕੇ ਪਾਓ, ਇਹਦੇ ਨਾਲ ਕਾਫੀ ਹੱਦ ਤੱਕ ਬਚਾਅ ਕਰ ਸਕਦੇ ਹਾਂ ਅਸੀਂ
0: ਜੀ। ਦੂਸਰੀ ਗੱਲ ਡਾਕਟਰ ਸਾਹਿਬ, ਤੁਸੀਂ ਮੁਹਾਸਿਆਂ ਦੀ ਗੱਲ ਕੀਤੀ ਹੈ, ਤਾਂ ਸਮੱਸਿਆ ਆਉਂਦੀ ਕਿਉਂ ਆ ਵੈਸੇ ਇਹ?
1: ਆਉਂਦੀ ਤਾਂ ਦੇਖੋ ਇਹ ਥੋੜ੍ਹੀ ਜਿਹੀ ਪ੍ਰੋਬਲਮ ਤਾਂ ਹਾਰਮੋਨਲ ਹੈ, ਯੰਗ ਏਜ 'ਚ ਆਉਂਦੀ ਹੈ, ਕਹਿ ਲਓ ਤੁਸੀਂ ਜਦੋਂ ਗਰੋਥ ਪੀਰੀਅਡ 'ਚ ਹੁੰਦੇ ਆ ਬੱਚੇ, ਬਟ ਬਾਅਦ ਇਸ ਕਰਕੇ ਜਾਂਦੇ ਕਿ ਮੋਇਸਚਰ ਕਰਕੇ ਜਿਹੜੇ ਆਪਣੇ ਨੋਰਮਲ ਕਿੱਲ ਜਿਨ੍ਹਾਂ 'ਚ ਬਹੁਤ ਮੋਇਸਚਰ ਕਰਕੇ ਬਲੋਕ ਜ਼ਿਆਦਾ ਇਹ ਗਰਮੀ ਜ਼ਿਆਦਾ ਹੋ ਜਾਂਦੀਆਂ ਨੇ। ਇੱਕ ਪ੍ਰੋਡਕਸ਼ਨ ਤਾਂ ਨੋਰਮਲ ਹੋਣੀ ਹੀ ਹੁੰਦੀ ਹੈ, ਪਰ ਮੌਸਮ ਮੋਇਸਚ ਕਰਕੇ ਥੋੜ੍ਹਾ ਜ਼ਿਆਦਾ ਹੋ ਜਾਂਦੇ, ਇਸ ਕਰਕੇ ਜ਼ਿਆਦਾ ਵੱਧ ਜਾਂਦੇ ਨੇ। ਵੈਸੇ ਪ੍ਰੋਬਲਮ ਤਾਂ ਹਾਰਮੋਨਲ ਹੀ ਹੈ, ਥੋੜ੍ਹੀ ਗਰਮੀ 'ਚ ਇਨਕਰੀਜ਼ ਕਰਨ ਦਾ ਕਾਰਨ ਇਹੀ ਹੈ।
0: ਅਤੇ ਡਾਕਟਰ ਰਵਿੰਦਰ, ਸਭ ਤੋਂ ਵੱਡੀ ਗੱਲ ਕਿ ਕੀ ਚਮੜੀ ਦੀਆਂ ਸਾਰੀਆਂ ਬਿਮਾਰੀਆਂ ਹੀ ਛੂਤ ਦੀਆਂ ਬਿਮਾਰੀਆਂ ਹੁੰਦੀਆਂ ਨੇ, ਜਾਂ ਸਾਡੇ ਸਮਝਣ ਸੋਚਣ 'ਚ ਹੀ ਫਰਕ ਆ? ਕਿਵੇਂ ਪਤਾ ਲੱਗਦਾ ਕਿ ਇਹ ਚਮੜੀ ਦੀ ਬਿਮਾਰੀ ਹੈ, ਛੂਤ ਦੀ ਬਿਮਾਰੀ ਨਹੀਂ?
1: ਨਹੀਂ ਨਹੀਂ ਨਹੀਂ, ਇਹ ਤਾਂ ਬਹੁਤ ਵੱਡੀ ਮਿੱਥ ਹੈ। ਚਮੜੀ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਛੂਤ ਦੀਆਂ ਨਹੀਂ ਹੁੰਦੀਆਂ, ਕੁਛ ਕੁਛ ਇੱਕ ਨੂੰ ਛੱਡ ਕੇ, ਜਿੱਦਾਂ ਕੋਈ ਆਪਾਂ ਕਹਿ ਸਕਦੇ ਹਾਂ ਕੋਈ ਲੈਪਰੋਸੀ ਵਗੈਰਾ, ਵੱਡੀਆਂ ਲੰਬੀਆਂ ਬਿਮਾਰੀਆਂ ਨੂੰ ਬਿਨਾਂ ਬਹੁਤ ਸਾਰੀਆਂ ਬਿਮਾਰੀਆਂ ਟ੍ਰੀਟ ਕਰਨ ਯੋਗ ਹੈ। ਕੋਈ ਇੱਦਾਂ ਦੀ ਇਹ ਬਹੁਤ ਵੱਡੀ ਪੁਰਾਣੀ ਮਿੱਥ ਹੈ ਲੋਕਾਂ ਦੀ ਕਿ ਹਰ ਬਿਮਾਰੀ ਇੱਕ ਦੂਸਰੇ ਨੂੰ ਲੱਗਦੀ ਹੈ, ਇੱਦਾਂ ਕਿ ਬਿਲਕੁਲ ਨਹੀਂ ਹੁੰਦਾ।
0: ਜਿਸ ਤਰੀਕੇ ਨਾਲ ਤੁਸੀਂ ਸੇਵਾਵਾਂ ਨਿਭਾ ਰਹੇ ਹੋ ਡਾਕਟਰ ਸਾਹਿਬ, MD ਸਕਿਨ ਦੀਆਂ, ਭਾਈ ਮਨੀ ਸਿੰਘ ਸਰਕਾਰੀ ਹਸਪਤਾਲ ਦੇ ਵਿੱਚ, ਤਾਂ ਆਪਣੇ ਕੋਲ ਤੁਹਾਡੇ ਕੋਲ ਕਿਸ ਤਰੀਕੇ ਦੀਆਂ ਸੁਵਿਧਾਵਾਂ ਜਿਹੜੀਆਂ ਹੈਗੀਆਂ ਚਮੜੀ ਦੇ ਰੋਗਾਂ ਨੂੰ ਲੈ ਕੇ ਸਾਡੇ ਸਰਕਾਰੀ ਹਸਪਤਾਲ ਦੇ ਵਿੱਚ ਅਵੇਲੇਬਲ ਨੇ ਜੀ?
1: ਸਾਡੇ ਹਸਪਤਾਲ ਵਿੱਚ ਆਲਮੋਸਟ ਹਰੇਕ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਅਸੀਂ ਕਰਦੇ ਹਾਂ, ਜੋ ਵੀ ਮਤਲਬ ਈਵਨ ਫੋੜੇ ਫਿੰਸੀਆਂ ਤੋਂ ਲੈ ਕੇ ਲੰਬੀਆਂ ਬਿਮਾਰੀਆਂ ਜਿਵੇਂ ਲੈਪਰੋਸੀ ਵਗੈਰਾ, STI ਇਨਫੈਕਸ਼ਨ ਹੈਗੀਆਂ, ਸਾਰਿਆਂ ਦਾ ਸਾਡੇ ਹਸਪਤਾਲ 'ਚ ਗਵਰਨਮੈਂਟ ਕੰਨੀਆਂ ਬਿਲਕੁਲ ਫ੍ਰੀ ਇਲਾਜ ਹੁੰਦਾ।
0: ਦੂਸਰੀ ਗੱਲ ਡਾਕਟਰ ਸਾਹਿਬ, ਕਈਆਂ ਦੇ ਸਕਿਨ ਦੇ ਉੱਤੇ ਨਾ ਜਦੋਂ ਮੌਸਮ ਚੇਂਜ ਹੁੰਦਾ ਗਾ ਤਾਂ ਉਹ ਕਾਲੇ ਕਾਲੇ ਜਿਹੇ ਧੱਬੇ ਜਾਂ ਖੁਰਕ ਵੱਧ ਜਾਂਦੀ ਹੈ, ਗਰਮ ਹੋਣ ਲੱਗ ਜਾਂਦੀ ਹੈ ਸਕਿਨ, ਇਹੀਆਂ ਜਿਹੀਆਂ ਮੁਸ਼ਕਲਾਂ ਵਾਲੇ ਪੇਸ਼ੀਐਂਟ ਜਿਹੜੇ ਹੈਗੇ ਆ, ਮਰੀਜ਼ ਹੈਗੇ ਆ ਜਿਨ੍ਹਾਂ ਨੂੰ ਇਹ ਹੁੰਦੀ ਹੈ, ਇਹਦਾ ਕਾਰਨ ਕੀ ਹੈ ਜੀ? ਕਹਿਣ ਤੋਂ ਭਾਵ ਦਾਦ, ਖਾਜ, ਖੁਜਲੀ ਦੀ ਅਸੀਂ ਐਡ ਵੀ ਦੇਖਦੇ ਹਾਂ, ਤਾਂ ਇਹ ਤਿੰਨੇ ਚੀਜ਼ਾਂ ਦੇ ਵਿੱਚ ਕਿਵੇਂ ਸਰੀਰ 'ਚ ਬਦਲਾਵ ਆਉਂਦੇ ਆ ਅਤੇ ਕਿਵੇਂ ਇਹਦਾ ਇਲਾਜ ਕੀਤਾ ਜਾਂਦਾ ਜੀ?
1: ਇਹ ਤਾਂ ਇੱਕ ਮੋਟੀ ਜਿਹੀ ਗੱਲ ਹੁੰਦੀ ਹੈ ਜੀ, ਦਾਦ ਖਾਜ ਖੁਜਲੀ, ਤਾਂ ਲਾਈਕ ਦਾਦ ਮੋਸਟਲੀ ਇਹ ਫੰਗਲ ਇਨਫੈਕਸ਼ਨ ਜਾਂ ਐਗਜ਼ੀਮਾ ਨੂੰ ਲੋਕੀ ਇੱਕੋ ਹੀ, ਕਿਉਂਕਿ ਦੋਨਾਂ 'ਚ ਖਾਰਿਸ਼ ਦੋਨਾਂ 'ਚ ਹੀ ਹੁੰਦੀ ਹੈ, ਪਰ ਲੋਕੀ ਇੱਕੋ ਹੀ ਚੀਜ਼ ਕਰਕੇ ਕਈ ਵਾਰੀ ਇੱਕੋ ਤਰ੍ਹਾਂ ਦੀਆਂ ਕਰੀਮਾਂ ਦੁਕਾਨਾਂ ਤੋਂ ਲੈ ਕੇ ਵੀ ਲਾ ਲੈਂਦੇ, ਜਿਸ ਕਰਕੇ ਕਾਫੀ ਆਪਣੀ ਬਿਮਾਰੀ ਖਰਾਬ ਕਰ ਲੈਂਦੇ ਆ। ਇਸ ਲਈ ਉਹਨਾਂ ਨੂੰ ਐਕਸਪਰਟ ਨੂੰ ਮਿਲ ਕੇ ਬਿਮਾਰੀ ਦੇ ਹਿਸਾਬ ਨਾਲ ਇਲਾਜ ਕਰਾਉਣਾ ਪੈਂਦਾ, ਕਿਉਂਕਿ ਦੋਨਾਂ ਜੇ ਸਪੋਜ਼ ਆਪਾਂ ਮੰਨੀਏ ਕਿ ਐਗਜ਼ੀਮਾ ਤੇ ਫੰਗਲ ਦੋਨਾਂ ਦਾ ਹੀ ਇਲਾਜ ਅਲੱਗ ਅਲੱਗ ਹੈ, ਕਈ ਵਾਰ ਤੁਸੀਂ ਇੱਕੋ ਤਰ੍ਹਾਂ ਦੀਆਂ ਕਰੀਮਾਂ ਲੈ ਕੇ ਲਗਾਉਂਦੇ ਹੋ, ਜਿਸ ਤਰ੍ਹਾਂ ਜਿਸ ਨਾਲ ਕਈ ਆਪਦੇ ਆਪ ਲਈ ਸਮੱਸਿਆ ਖੜੀ ਕਰ ਲੈਂਦੇ ਆ, ਮਰੀਜ਼ ਬਿਮਾਰੀ ਨੂੰ ਖੁਦ ਹੀ ਵਧਾ ਲੈਂਦੇ ਆ।
0: ਬਿਲਕੁਲ ਜੀ ਡਾਕਟਰ ਸਾਹਿਬ, ਇੱਕ ਹੋਰ ਕੋਸਮੈਟਿਕ ਜਿਹੜੀ ਹੈਗੀ ਆ ਸਰਜਰੀ ਦੀ ਗੱਲ ਵੀ ਆਉਂਦੀ ਹੈ ਜਦੋਂ ਚਮੜੀ ਦੀ ਗੱਲ ਆਉਂਦੀ ਹੈ, ਜਿਨ੍ਹਾਂ ਕੋਲ 4 ਪੈਸੇ ਵੱਧ ਹੈਗੇ ਆ ਜਾਂ ਜਿਹੜੇ ਸੌਖੇ ਹੈਗੇ ਆ, ਤੁਹਾਨੂੰ ਕੀ ਲੱਗਦਾ ਕਿ ਕੋਈ ਉਹਦਾ ਸਾਈਡ ਇਫੈਕਟ ਵੀ ਹੁੰਦਾ ਜਾਂ ਉਹ ਇੰਨੀ ਮਹਿੰਗੀ ਕਿਉਂ ਹੁੰਦੀ ਹੈ ਅਤੇ ਕਿਸ ਤਰੀਕੇ ਨਾਲ ਮਤਲਬ ਜਿਹੜਾ ਹੈਗਾ ਉਹ ਇਹ ਚੀਜ਼ਾਂ ਪ੍ਰਭਾਵਿਤ ਕਰ ਸਕਦੀਆਂ ਨੇ ਸਾਡੀ ਸਕਿਨ ਨੂੰ ਜੇਕਰ ਅਸੀਂ ਇੱਦਾਂ ਦੀਆਂ ਸਰਜਰੀਜ਼ ਕਰਾਉਂਦੇ ਹਾਂ ਜਾਂ ਟੈਟੂ ਬਣਾਉਂਦੇ ਹਾਂ, ਕਿੰਨਾ ਕੁ ਹਾਰਮਫੁੱਲ ਹੁੰਦਾ ਜੀ, ਕਿਵੇਂ ਬਚਾਅ ਰੱਖ ਸਕਦੇ ਹਾਂ?
1: ਦੇਖੋ ਟੈਟੂ ਵਗੈਰਾ ਦੀ ਪ੍ਰੋਬਲਮ ਬਿਲਕੁਲ ਹੈਗੀਆਂ, ਟੈਟੂ ਨਾਲ ਕਾਫੀ ਈਵਨ ਮਤਲਬ ਤੁਸੀਂ ਕਹਿ ਲਓ ਕਿ ਕਈ ਤਰ੍ਹਾਂ ਦੀਆਂ ਸਕਿਨ ਇਨਫੈਕਸ਼ਨ ਲਾਈਕ ਟੀਵੀ ਈਵਨ ਟੀਵੀ ਤੱਕ ਵੀ ਹੋ ਜਾਂਦੀ ਹੈ, ਗ੍ਰੈਨੋਲੋਮਾ ਟੈਟੂ ਵਾਲੀ ਕਈ ਵਾਰ ਇਨਫੈਕਟਿਵ ਸਪਿੰਜਸ ਵਗੈਰਾ ਹੁੰਦੀ।

ਪ੍ਰੋਗਰਾਮ ਚੱਲ ਰਿਹਾ ਜੀ ਸਰਜਰੀ ਸਵੇਰ, ਅਤੇ ਸਾਡੇ ਨਾਲ ਨੇ ਇਸ ਵਕਤ ਡਾਕਟਰ ਰਵਿੰਦਰ ਆਲੂਵਾਲੀਆ, ਜਿਹੜੇ ਕਿ MD ਸਕਿਨ ਨੇ ਭਾਈ ਮਨੀ ਸਿੰਘ ਸਰਕਾਰੀ

0: इवन एसटीआई इन्फेक्शन भी इहदे नाल फैल जांदी है। ਇਹ ਤਾਂ ਬਟ ਅਦਰਵਾਈਜ਼ ਕਾਸਮੈਟਿਕ ਤਾਂ ਜੇ ਇਸ ਬੰਦਿਆਂ ਲਈ ਕੋਈ ਬੈਨੀਫਿਸ਼ੀਅਲ ਵੀ ਹੈ, ਐਸੀ ਗੱਲ ਨਹੀਂ ਹੈਗੀ। ਕਾਸਮੈਟਿਕ ਇੱਕ ਸਕਿਨ ਦਾ ਹੀ ਪਾਰਟ ਹੈ, ਵਧੀਆ ਅੱਛੀ ਅੱਛੇ ਐਕਸਪਰਟ ਤੋਂ ਤੁਸੀਂ ਕਾਸਮੈਟਿਕ ਆਪਣੇ ਟ੍ਰੀਟਮੈਂਟ ਲੈਂਦੇ ਹੋ ਤਾਂ ਉਹਦੇ ਕਾਫੀ ਬੈਨੀਫਿਟ ਹੈ। ਪਰ ਟੈਟੂ ਜ਼ਰੂਰ, ਤੁਹਾਡੀ ਗੱਲ ਸਹੀ ਹੈ ਕਿ ਇਸ ਨਾਲ ਕਾਫੀ ਤਰ੍ਹਾਂ ਦੀ ਪ੍ਰੋਬਲਮ ਮਰੀਜ਼ ਨੂੰ ਆ ਜਾਂਦੀਆਂ ਕਈ ਵਾਰ,
1: ਜੀ
0: ਵੱਡੀਆਂ
1: ਡਾਕਟਰ
0: ਪ੍ਰੋਬਲਮ ਵੀ ਆ ਜਾਂਦੀ।
1: ਜੀ, ਤੁਹਾਡੇ ਕੋਲੇ ਅੱਜ ਕੱਲ ਦੇ ਦਿਨਾਂ 'ਚ ਜਾਂ ਰੂਟੀਨ ਦੇ ਦਿਨਾਂ ਦੇ ਵਿੱਚ ਕਿਹੋ ਜਿਹੇ ਚਮੜੀ ਦੇ ਮਰੀਜ਼ ਆਉਂਦੇ ਆ, ਕਿਸ ਤਰੀਕੇ ਨਾਲ ਫਿਰ ਤੁਸੀਂ ਜਿਹੜਾ ਹੈਗਾ ਉਹਨਾਂ ਦਾ ਇਲਾਜ ਕਰਦੇ ਹੋ ਜੀ?
0: ਅੱਜ ਕੱਲ ਜਿਵੇਂ ਤੁਹਾਨੂੰ ਦੱਸਿਆ ਮੈਂ ਕਿ ਮੋਇਸਚਰ ਕਰਕੇ ਫੰਗਲ ਇਨਫੈਕਸ਼ਨ ਕਾਫੀ ਵੱਧ ਜਾਂਦੀਆਂ ਹੈ ਇਸ ਮੌਸਮ 'ਚ। ਫਿਰ ਬੱਚਿਆਂ ਵਿੱਚ ਤੁਸੀਂ ਕਹਿ ਲਓ ਕਿ ਫੋੜੇ ਫਿੰਸੀਆਂ ਦੀ ਸਮੱਸਿਆ ਕਾਫੀ ਆ ਜਾਂਦੀ ਹੈ।
1: ਜੀ,
0: ਉਹਦੇ ਲਈ ਅਸੀਂ ਮਰੀਜ਼ ਦੇ ਬਿਮਾਰੀ ਅਨੁਸਾਰ ਉਹਦਾ ਹਰ ਤਰ੍ਹਾਂ ਦਾ ਇਲਾਜ ਸਾਡੇ ਹਸਪਤਾਲ ਵਿੱਚ ਦਵਾਈ ਵਗੈਰਾ ਨਾਲ ਫ੍ਰੀ ਹੁੰਦਾ ਸਾਡੇ ਹਸਪਤਾਲ ਵਿੱਚ।
1: ਜੀ ਡਾਕਟਰ ਸਾਹਿਬ, ਇੱਕ ਹੋਰ ਵੱਡਾ ਜਿਹੜਾ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਦਾ ਕਿ ਚਮੜੀ ਦਾ ਕੈਂਸਰ ਵੀ ਜਿਹੜਾ ਹੈਗਾ ਜੀ ਉਹ ਵੀ ਡਿਟੈਕਟ ਹੁੰਦਾ ਹੈਗਾ, ਅਤੇ ਪੁਰਾਣੇ ਸਮਿਆਂ ਦੇ ਵਿੱਚ ਤਾਂ ਕਿਸੇ ਨੂੰ ਜਲਦੀ ਜਲਦੀ ਪਤਾ ਹੀ ਨਹੀਂ ਹੁੰਦਾ ਸੀਗਾ ਕਿ ਮਿੱਟੀ ਲਾ ਲਈ ਹੈ ਜਾਂ ਹਲਦੀ ਲਾ ਲਈ ਹੈ ਜਾਂ ਕੁਛ ਹੋਰ ਲਾ ਲਿਆ ਸਕਿਨ 'ਤੇ ਅਤੇ ਇਹ ਠੀਕ ਹੋ ਜਾਂਦੇ ਸੀ। ਤਾਂ ਸ਼ੁਰੂਆਤੀ ਲੱਛਣ ਕੀ ਹੁੰਦੇ ਆ ਸਰ ਕਿ ਚਮੜੀ ਦੇ ਕੈਂਸਰ ਵੱਲ ਨੂੰ ਵੱਧ ਰਹੀ ਆ ਸਾਡਾ ਸਰੀਰ, ਸਾਡੀ ਚਮੜੀ?
0: ਬਿਲਕੁਲ, ਕਈ ਵਾਰ ਇਹਦੇ ਵਿੱਚ ਕੀ ਹੁੰਦਾ ਕਿ ਬਹੁਤ ਛੋਟਾ ਜਿਹਾ ਜ਼ਖਮ ਜਿਹੜਾ ਕਹਿ ਲਓ ਲੰਬਾ ਟਾਈਮ ਨਹੀਂ ਠੀਕ ਹੋ ਰਿਹਾ, ਉਹ ਵੀ ਤੁਹਾਨੂੰ ਇਹ ਕੈਂਸਰ ਹੋ ਸਕਦਾ। ਤੁਹਾਨੂੰ ਦੇਖਣ ਨੂੰ ਕਈ ਵਾਰ ਆਪਾਂ ਨੂੰ ਬਿਲਕੁਲ ਫੋੜਾ ਫੁੰਸੀ ਲੱਗਦਾ, ਇਹਨੂੰ ਅਸੀਂ ਬੇਸਲ ਸੈੱਲ ਕਾਰਸੀਨੋਮਾ ਜਾਂ ਮੋਸਟਲੀ ਜਿਹੜਾ ਸਕਿਨ ਵਾਲੇ ਮਰੀਜ਼ਾਂ 'ਚ ਹੁੰਦਾ ਹੈ ਇਹ ਹੁੰਦਾ, ਥੋੜ੍ਹੇ ਏਜ ਪਰਸਨ 'ਚ ਜ਼ਿਆਦਾ ਹੁੰਦਾ, ਬਟ ਇਹ ਹੋਰ ਕਿਸੇ ਵੀ ਟਾਈਮ 'ਚ ਹੋ ਸਕਦਾ। ਬਟ ਇਹ ਕੁਛ ਕਿਸੇ ਵੀ ਤਰ੍ਹਾਂ ਦਾ ਕੋਈ ਜ਼ਖਮ ਜਿਹੜਾ ਜਲਦੀ ਠੀਕ ਨਹੀਂ ਹੋ ਰਿਹਾ ਤੁਹਾਨੂੰ ਦਿਖਾਉਣਾ ਚਾਹੀਦਾ ਹੈ, ਕਿਉਂਕਿ ਏਜ ਬੰਦਿਆਂ 'ਚ ਕਈ ਬਹੁਤ ਕਾਫੀ ਹੱਦ ਤੱਕ ਕਾਫੀ ਪਰਸੈਂਟੇਜ ਆਫ ਪੇਸ਼ੈਂਟ 'ਚ ਅਸੀਂ ਡਿਟੈਕਟ ਕਰਦੇ ਹਾਂ ਸਕਿਨ ਕੈਂਸਰ। ਪਰ ਇਹਨੂੰ ਜੇ ਟਾਈਮਲੀ ਦਿਖਾ ਲਿਆ ਤਾਂ ਇੰਨਾ ਖਤਰਨਾਕ ਨਹੀਂ ਹੁੰਦਾ, ਇਹਦਾ ਟ੍ਰੀਟ ਸਰਜਰੀ ਨਾਲ ਹੀ ਇਹਦਾ ਟ੍ਰੀਟਮੈਂਟ ਹੋ ਸਕਦਾ।
1: ਇਹ ਕਿੰਨੀ ਕੁ ਮਹਿੰਗੀ ਹੁੰਦੀ ਹੈ ਡਾਕਟਰ ਸਾਹਿਬ ਸਕਿਨ ਦੀ ਸਰਜਰੀ ਹੈ ਜੇਕਰ ਕੈਂਸਰ ਵੱਲ ਨੂੰ ਵੱਧ ਰਿਹਾ ਜਾਂ ਕੋਈ ਚੀਜ਼?
0: ਕੈਂਸਰ ਦੀ ਸਰਜਰੀ ਤਾਂ ਸਾਡੇ ਸਰਜਨ ਫ੍ਰੀ ਵੀ ਕਰਦੇ ਆ, ਐਸੀ ਗੱਲ ਨਹੀਂ। ਛੋਟੀ ਬਹੁਤ ਵੱਡੀ ਸਰਜਰੀ ਵੀ ਨਹੀਂ ਹੈ ਜੇ ਪ੍ਰੀਲਿਮਿਨਰੀ ਸਟੇਜ 'ਚ ਆ ਜੇ ਕਈ ਵਾਰ, ਜੇ ਤੁਸੀਂ ਨਹੀਂ ਇਗਨੋਰ ਕਰਦੇ ਤਾਂ ਸਿੰਪਲ ਸਕਿਨ ਦੀ ਜਿਵੇਂ ਸਿੰਪਲ ਸਕਿਨ ਸਰਜਰੀ ਹੋਈ ਹੈ, ਕੋਈ ਐਡੀ ਬਹੁਤ ਲੰਬੀ ਚੌੜੀ ਸਰਜਰੀ ਨਹੀਂ, ਬਟ ਟਾਈਮ 'ਤੇ ਡਿਟੈਕਟ ਹੋਣਾ ਜ਼ਰੂਰੀ ਹੈ।
1: ਜੀ ਡਾਕਟਰ ਰਵਿੰਦਰ, ਤੁਹਾਨੂੰ ਧਿਆਨ ਹੋਏਗਾ ਕਿ ਇੱਕ ਪੇਸ਼ੀਐਂਟ ਅਸੀਂ ਤੁਹਾਡੇ ਕੋਲ ਲੈ ਕੇ ਗਏ ਸੀਗੇ ਜਿਹੜਾ ਕਿ ਕੈਨੇਡਾ ਤੋਂ ਸੀਗਾ, ਅਤੇ ਉਹ ਕੈਨੇਡਾ ਦੇ ਵਿੱਚ ਵੀ ਉਹਨੇ ਬੜਾ ਇਲਾਜ ਕਰਾਇਆ ਆਪਦੇ ਸਿਰ ਦੇ ਵਿੱਚ, ਉਹਦੇ ਬੜੀ ਵੱਡੀ ਇਨਫੈਕਸ਼ਨ ਹੋ ਗਈ ਸੀਗੀ, ਉਹਦੀਆਂ ਪਿਕਚਰਸ ਦਿਖਾ ਕੇ ਤੁਸੀਂ ਜਿਹੜਾ ਹੈਗਾ ਉਹਨੂੰ ਟ੍ਰੀਟ ਕੀਤਾ ਸੀ, ਉਹ ਅੱਜ ਕੱਲ੍ਹ ਉਹ ਬਿਲਕੁਲ ਠੀਕ ਹੈ ਜੀ। ਅਤੇ ਅਸਲ 'ਚ ਜਦੋਂ ਸਿਰ ਦੇ ਵਿੱਚ ਵਾਲ ਝੜਦੇ ਆ ਜਾਂ ਇੱਦਾਂ ਦੀ ਜਿਹੜੀ ਹੈਗੀ ਆ ਚਮੜੀ ਦੀ ਇਨਫੈਕਸ਼ਨ ਸਿਰ 'ਚ ਹੋ ਜਾਂਦੀ ਹੈ ਜੀ, ਉਹਦੇ ਕਾਰਨ ਕੀ ਨੇ ਅਤੇ ਕੀ ਉਹਦਾ ਇਲਾਜ ਆ? ਕੁਝ ਦੇਸੀ ਇਲਾਜ ਵੀ ਹੁੰਦੇ ਆ ਜਾਂ ਟ੍ਰੀਟਮੈਂਟ ਦੇ ਨਾਲ ਹੀ ਸਹੀ ਹੁੰਦਾ ਜੀ?
0: ਨਹੀਂ ਨਹੀਂ, ਉਹ ਏਦਾਂ ਦੇਸੀ ਇਲਾਜ ਤੇ ਤਾਂ ਅਸੀਂ ਕੋਈ ਜ਼ਿਆਦਾ ਕਮੈਂਟ ਨਹੀਂ ਕਰ ਸਕਦੇ। ਬਟ ਜਿਹੜਾ ਜਿਵੇਂ ਤੁਸੀਂ ਉਹ ਪੇਸ਼ੈਂਟ ਦੀ ਗੱਲ ਕਰ ਰਹੇ ਹੋ, ਸੋਰੀਆਸਿਸ ਥੋੜਾ ਕ੍ਰੋਨਿਕ ਡਿਜ਼ੀਜ਼ ਹੁੰਦੀ ਹੈ, ਇੱਕ ਸੋਰੀਆਸਿਸ, ਉਹ ਸੀਬੋ ਸੋਰੀਆਸਿਸ ਦਾ ਪੇਸ਼ੈਂਟ ਸੀ। ਉਹਦੇ ਲਈ ਵੀ ਜਿਵੇਂ ਤੁਹਾਨੂੰ ਦੱਸਿਆ ਕਿ ਪ੍ਰੋਪਰ ਡਾਇਗਨੋਸਿਸ ਹੋਣਾ ਜ਼ਰੂਰੀ ਹੈ, ਜਿਵੇਂ ਉਹ ਤੁਹਾਡੀ ਵਾਲੀ ਗੱਲ ਬਿਲਕੁਲ ਸਹੀ ਹੈ, ਕੋਈ ਦੇਸੀ ਓਟ ਪੋਟ ਕਰਕੇ ਕਾਫੀ ਉਹਨੇ ਆਪਣਾ ਵਧਾ ਰੱਖਿਆ ਸੀ। ਸੋਰੀਆਸਿਸ ਵਿੱਚ ਪ੍ਰੋਪਰ ਡਾਇਗਨੋਸਿਸ ਐਂਡ ਪੇਸ਼ੈਂਟ ਨੂੰ ਦੀ ਕਾਉਂਸਲਿੰਗ ਜ਼ਰੂਰੀ ਹੈ ਕਿ ਤੁਹਾਡਾ ਇਲਾਜ ਲੰਬਾ ਚੱਲੇਗਾ, ਬਿਲਕੁਲ ਕੰਟਰੋਲ 'ਚ ਰਹਿਣ ਵਾਲੀ ਡਿਜ਼ੀਜ਼ ਆ। ਕਈ ਵਾਰ ਲੋਕ ਕਹਿ ਦਿੰਦੇ ਕਿ ਫਿਰ ਬਹੁਤ ਅਸੀਂ ਇਹਨੂੰ ਜੜ ਤਾਂ ਉਹ ਕਿ ਜੜ ਤੋਂ ਚਲੀ ਜਾਏਗੀ, ਦੇਸੀ ਦਵਾਈ ਲੈ ਲਓ, ਜੇ ਕਾਫੀ ਕੁਛ ਕਰਦੇ ਆ ਲੋਕੀ,
1: ਹਾਂ ਦਹੀਂ ਨਾਲ ਧੋਣ ਲੱਗ ਜਾਂਦੇ ਆ ਜੀ, ਜਾਂ ਕੋਈ ਜਿਹੜੇ ਦੇਸੀ ਕੋਈ ਇਦਾਂ ਦੇ ਨੁਕਤੇ ਅਪਣਾ ਲੈਂਦੇ ਆ ਕਿ ਹੋਰ ਬਿਮਾਰੀ ਵਿਗੜ ਜਾਂਦੀ ਹੈ। ਤੁਹਾਡੀ ਗੱਲ ਸਹੀ ਹੈ ਕਿ ਉਹਨੂੰ ਪ੍ਰੋਪਰ ਤਰੀਕੇ ਨਾਲ ਜੇਕਰ ਇਲਾਜ ਕਰਾਉਣਾ ਤਾਂ ਸਕਿਨ ਸਪੈਸ਼ਲਿਸਟ ਕੋਲ ਹੀ ਜਾਣਾ ਚਾਹੀਦਾ। ਦੂਜੀ ਗੱਲ ਡਾਕਟਰ ਸਾਹਿਬ, ਸਿਰ ਦੇ ਵਿੱਚ ਜਦੋਂ ਮੌਸਮ ਬਦਲਦਾ ਉਦੋਂ ਵੀ ਰੂਸੀ ਜਿਹਨੂੰ ਡੈਂਡਰਫ ਕਹਿ ਦਿੰਦੇ ਆ ਉਹਦੀ ਸਮੱਸਿਆ ਹੋ ਜਾਂਦੀ ਹੈ ਅਤੇ ਵਾਲ ਵੀ ਝੜਨ ਲੱਗ ਜਾਂਦੇ ਆ, ਕੁਛ ਇਹ ਵੀ ਚਮੜੀ ਦੇ ਸਕਿਨ ਦੇ ਵਿੱਚ ਹੀ ਆਉਂਦਾ, ਤਾਂ ਇਹ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਜੀ?
0: ਇਹਦੇ 'ਚ ਵੀ ਪਰਸਨਲ ਹਾਈਜੀਨ ਦੀ ਕਾਫੀ ਰੋਲ ਰਹਿੰਦਾ ਹੈ ਦਲਵੀਰ। ਲਾਈਕ ਜਿਹੜੇ ਸਕਿਨ ਦੇ ਮੋਇਸਚਰ ਕਰਕੇ ਵੀ ਕਈ ਵਾਰ ਸਿਰ 'ਚ ਰੂਸੀ ਵਗੈਰਾ ਵੱਧ ਜਾਂਦੀ ਹੈ, ਜਾਂ ਕਈ ਵਾਰ ਕੋਈ ਡਿਜ਼ੀਜ਼ ਵੀ ਹੋ ਸਕਦੀ ਹੈ ਸੂਗਰ, ਜਿਵੇਂ ਮਤਲਬ ਡੈਂਡਰਫ ਵਾਲੀ ਜਿਹਨੂੰ ਸਿਬੋਰਿਕ ਡਰਮੇਟਾਈਟਿਸ ਵਗੈਰਾ ਅਸੀਂ ਕਹਿੰਦੇ ਹਾਂ। ਬਟ ਇਹਦਾ ਵੀ ਹਾਈਜੀਨ ਤੋਂ ਬਿਨਾਂ ਪ੍ਰੋਪਰ ਟ੍ਰੀਟਮੈਂਟ ਲੈ ਕੇ ਬਿਲਕੁਲ ਠੀਕ ਹੋਣ ਵਾਲੀਆਂ ਬਿਮਾਰੀ ਹੈ, ਕੋਈ ਇਹਦੀ ਗੱਲ
1: ਜੀ। ਦੂਜੀ ਗੱਲ ਡਾਕਟਰ ਸਾਹਿਬ, ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਯੁੱਗ ਆ ਅਤੇ ਮੇਰੇ ਵਰਗੇ ਵੈਦ ਬਹੁਤ ਸੋਸ਼ਲ ਮੀਡੀਆ 'ਤੇ ਜਿਹੜੇ ਬਿਊਟੀ ਟਿਪਸ ਦਿੰਦੇ ਆ, ਕਰੀਮਾਂ ਦਾ ਭਰੋਸਾ ਦਿੰਦੇ ਆ, ਆਪਦੇ ਆਪਦੇ ਪ੍ਰੋਡਕਟ ਨੂੰ ਵੇਚਣ ਵਾਲੇ ਵੀ ਜਿਹੜੇ ਹੈਗੇ ਆ ਸਾਨੂੰ ਕਈ ਵਾਰੀ ਕੁਰਾਹੇ ਪਾ ਦਿੰਦੇ ਆ।

0: ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ?
1: ਬਿਲਕੁਲ ਸਹੀ ਗੱਲ ਹੈ। ਇਹ ਤੁਹਾਡੇ ਮਾਧਿਅਮ ਤੋਂ ਕਹਿਣਾ ਕਿ ਤੁਸੀਂ ਬਿਨਾਂ ਕੰਮ ਤੋਂ ਬਿਨਾਂ ਡਾਕਟਰ ਦੀ ਸਲਾਹ ਤੋਂ ਕੋਈ ਵੀ ਕਰੀਮ ਕਿਤੇ ਵੀ ਨਹੀਂ ਲਗਾਉਣੀ ਹੁੰਦੀ। ਕਈ ਵਾਰ ਸਾਡੇ ਕੋਲ ਵੀ ਮਰੀਜ਼ ਆਉਂਦੇ ਨੇ, ਇੱਕ ਹੀ ਕਰੀਮ ਉਹ ਹਰ ਬਿਮਾਰੀ ਲਈ ਵਰਤ ਲੈਂਦੇ, ਜਿਸ ਕਰਕੇ ਵੱਡੀਆਂ ਵੱਡੀਆਂ ਲੰਬੀ ਡਿਜ਼ੀਜ਼ ਦੇ ਪ੍ਰੋਬਲਮ 'ਚ ਫਸ ਜਾਂਦੇ ਹੈ। ਇਸ ਲਈ ਬਿਲਕੁਲ ਸਹੀ ਗੱਲ ਹੈ ਤੁਹਾਡੀ, ਕੋਈ ਵੀ ਕਰੀਮ ਕਿਤੋਂ ਵੀ ਲੈ ਕੇ ਜੇ ਤੁਸੀਂ ਇੱਦਾਂ ਯੂਜ਼ ਕਰੋਗੇ ਉਹਦਾ ਨੁਕਸਾਨ ਜ਼ਿਆਦਾ ਹੁੰਦਾ, ਫਾਇਦਾ ਘੱਟ ਕਰਦੀ ਹੈ।
0: ਜੀ, ਇੱਕ ਅਸੀਂ ਦੇਖਿਆ ਡਾਕਟਰ ਸਾਹਿਬ, ਖੇਡ ਦੇ ਮੈਦਾਨਾਂ ਦੇ ਵਿੱਚ ਮੂੰਹ ਤੇ ਚਿੱਟੀ ਜੀ ਕਰੀਮ ਲਾ ਲੈਂਦੇ ਆ, ਸਟੀਰਾਇਡ ਹੀ ਹੁੰਦਾ ਉਹ ਉਦਾਂ ਦੀਆਂ ਕਰੀਮਾਂ ਤੋਂ ਪਲੇਅਰ ਕਿਵੇਂ ਬਚ ਸਕਦੇ ਆ, ਤੇ ਪਲੇਅਰ ਕਿਹੜੀ ਚੀਜ਼ ਲਾਉਣ ਕਿ ਉਹਨਾਂ ਤੇ ਜਿਹੜਾ ਹੈਗਾ ਉਹ ਸਨ ਪ੍ਰੋਟੈਕਸ਼ਨ ਵੀ ਹੋ ਜੇ ਤੇ ਉਹ ਆਪਣੀ ਸਕਿਨ ਨੂੰ ਵੀ ਬਚਾ ਸਕਣ? ਕਿਉਂਕਿ ਬਹੁਤਾ ਲੰਮਾ ਸਮਾਂ ਜਿਹੜਾ ਹੈਗਾ, ਭਾਵੇਂ ਉਹ ਕ੍ਰਿਕਟ ਦੀ ਖੇਡ ਆ, ਫੁੱਟਬਾਲ ਦੀ ਖੇਡ ਆ, ਲੰਬੇ ਸਮੇਂ ਤੱਕ ਖਿਡਾਰੀ ਗਰਾਊਂਡ 'ਚ ਰਹਿੰਦੇ ਆ, ਧੁੱਪ 'ਚ ਰਹਿੰਦੇ ਆ, ਤਾਂ ਉਹਨਾਂ ਨੂੰ ਕੀ ਨੁਕਤੇ ਤੁਸੀਂ ਦੇਣਾ ਚਾਹੋਗੇ ਜਿਹੜੇ ਲੰਬੇ ਸਮੇਂ ਤੱਕ ਧੁੱਪ ਦੇ ਵਿੱਚ ਰਹਿੰਦੇ ਆ?
1: ਨਹੀਂ ਨਹੀਂ ਉਹ ਤਾਂ ਦਲਵੀਰ ਪ੍ਰੋਟੈਕਟਿਵ ਹੀ, ਉਹ ਸਨਸਕ੍ਰੀਨ ਹੁੰਦੇ ਆ ਬੇਸਿਕਲੀ, ਫਿਜ਼ੀਕਲ ਸਨਸਕ੍ਰੀਨ ਕਹਿੰਦੇ ਆ, ਉਹ ਥੋੜੇ ਦਿਖਦੇ ਆ, ਉਹ ਤਾਂ ਫਾਇਦੇਮੰਦ ਹੀ ਹੁੰਦੇ ਆ ਬਿਲਕੁਲ। ਉਹ ਜਦੋਂ ਤੁਸੀਂ ਗਰਮੀ 'ਚ ਧੁੱਪ 'ਚ ਖੇਡਦੇ ਹੋ ਉਹ ਬਿਲਕੁਲ ਯੂਜ਼ ਕਰਨਾ ਚਾਹੀਦਾ ਹੈ, ਜਿਹੜੇ ਤੁਸੀਂ ਪਲੇਅਰ ਦੇ ਚਿੱਟੇ ਦੇ ਕਹਿੰਦੇ ਹੋ
0: ਜੀ,
1: ਥੋੜੇ ਮਤਲਬ ਕੋਸਮੈਟਿਕਲੀ ਬਿਲਕੁਲ ਕਈ ਵਾਰ ਥੋੜੇ ਦੇਖਣ ਨੂੰ ਅੱਛੇ ਨਹੀਂ ਲੱਗਦੇ, ਬਟ ਉਹਦੀ ਸਕਿਨ ਪ੍ਰੋਟੈਕਸ਼ਨ ਬਹੁਤ ਅੱਛੀ ਹੁੰਦੀ ਹੈ, ਇਹੋ ਜਿਹੀ ਗੱਲ ਨਹੀਂ। ਪ੍ਰੋਪਰ ਸਨਸਕ੍ਰੀਨ ਆਪਣੇ ਡਾਕਟਰ ਦੀ ਸਲਾਹ ਨਾਲ ਵਧੀਆ ਤੁਹਾਨੂੰ ਯੂਜ਼ ਕਰਨਾ ਚਾਹੀਦਾ, ਉਹਦੇ ਬਹੁਤ ਸਾਰੇ ਬੈਨੀਫਿਟਸ ਹੈਗੇ, ਤੁਹਾਡੀ ਸਕਿਨ ਨੂੰ ਪ੍ਰੋਟੈਕਟ ਕਰਦੇ ਆ ਬਿਲਕੁਲ
0: ਜੀ। ਡਾਕਟਰ ਰਵਿੰਦਰ ਆਲੂਵਾਲੀਆ ਜੀ, ਇੱਕ ਹੋਰ ਜਿਹੜੀ ਵੱਡੀ ਚੀਜ਼ ਸਮੱਸਿਆ ਖੜੀ ਹੁੰਦੀ ਹੈ ਜਦੋਂ ਸ਼ੂਗਰ ਦੀ ਕਹਿੰਦੇ ਬਿਮਾਰੀ ਹੋ ਜਾਂਦੀ ਹੈ, ਤਾਂ ਚਮੜੀ ਸੰਬੰਧੀ ਰੋਗ ਜਿਹੜੇ ਹੈਗੇ ਆ ਬੜੇ ਲਾਲਾਜ ਜੇ ਜਾਪਣ ਲੱਗ ਜਾਂਦੇ ਆ, ਤਾਂ ਸ਼ੂਗਰ ਦੇ ਜਿਹੜੇ ਮਰੀਜ਼ ਹੁੰਦੇ ਆ ਜਾਂ ਜਿਨ੍ਹਾਂ ਨੂੰ ਕੋਈ ਥੋੜ੍ਹੀ ਬਹੁਤ ਹੋਰ ਕੋਈ ਪਰੇਸ਼ਾਨੀ ਹੁੰਦੀ ਹੈ, ਤਾਂ ਉਹ ਚਮੜੀ ਸੰਬੰਧੀ ਕਿਵੇਂ ਜਿਹੜਾ ਹੈਗਾ ਆਪਦੀ ਬਚਾਅ ਕਰ ਸਕਦੇ ਆ ਜੀ ਇਹਨਾਂ ਇਸ ਇਹੀ ਜਿਹੀ ਕੰਡੀਸ਼ਨ ਦੇ ਵਿੱਚ?
1: ਬਿਲਕੁਲ, ਜਦੋਂ ਸ਼ੂਗਰ ਨਾਲ ਥੋੜੀ ਇਮਿਊਨਿਟੀ ਵੀ ਤੁਹਾਡੇ ਇਮਿਊਨੋ ਸਪਰੈਸੈਂਟ ਇਮਿਊਨਿਟੀ ਘੱਟ ਜਾਂਦੀ ਹੈ ਮਰੀਜ਼ ਦੀ, ਤਾਂ ਕਰਕੇ ਸਾਡੀਆਂ ਨੋਰਮਲ ਬਿਮਾਰੀਆਂ ਜਿਹੜੀਆਂ ਆਮ ਬੰਦੇ ਨੂੰ ਨਹੀਂ ਹੁੰਦੀਆਂ ਬਟ ਬਾਡੀ ਆਪਣੀ ਰਜਿਸਟੈਂਟ ਹੁੰਦੀ ਹੈ ਉਹਨਾਂ ਬਿਮਾਰੀਆਂ 'ਤੇ, ਸ਼ੂਗਰ ਵਾਲੇ ਬੰਦੇ ਨੂੰ ਥੋੜੀਆਂ ਜ਼ਿਆਦਾ ਅਤੇ ਕਰੋਨਿਕ ਹੋ ਜਾਂਦੀਆਂ, ਜਿਵੇਂ ਫੰਗਲ ਇਨਫੈਕਸ਼ਨ ਕਹਿ ਲਓ ਤੁਸੀਂ, ਕਈ ਤਰ੍ਹਾਂ ਦੀਆਂ ਵਾਇਰਲ ਇਨਫੈਕਸ਼ਨ ਵੀ ਸ਼ੂਗਰ ਵਾਲੇ ਮਰੀਜ਼ ਨੂੰ ਥੋੜੀਆਂ ਜ਼ਿਆਦਾ ਹੁੰਦੀਆਂ। ਇਸ ਕਰਕੇ ਸ਼ੂਗਰ ਦਾ ਕੰਟਰੋਲ ਬਹੁਤ ਜ਼ਰੂਰੀ ਹੈ ਸਕਿਨ ਇਨਫੈਕਸ਼ਨ ਨੂੰ ਕੰਟਰੋਲ ਰੱਖਣ ਲਈ।
0: ਦੂਜੀ ਗੱਲ ਡਾਕਟਰ ਸਾਹਿਬ, ਬੱਚਿਆਂ ਦੀ ਜਿਹੜੀ ਹੈਗੀ ਹੈ ਜਾਂ ਬਜ਼ੁਰਗਾਂ ਦੀ ਜਿਹੜੀ ਚਮੜੀ ਦੀ ਦੇਖਭਾਲ ਅਸੀਂ ਘਰ ਦੇ ਵਿੱਚ ਰਹਿ ਕੇ ਕਿਸ ਤਰੀਕੇ ਨਾਲ ਕਰ ਸਕਦੇ ਹਾਂ? ਕਿਉਂਕਿ ਬੱਚੇ ਵੀ ਡਿਪੈਂਡ ਹੁੰਦੇ ਆ ਮਾਂ ਬਾਪ 'ਤੇ, ਅਤੇ ਬਜ਼ੁਰਗ ਜੀ ਜਿਹੜੇ ਹੈਗੇ ਆ ਆਪਦੇ ਬੱਚਿਆਂ 'ਤੇ ਡਿਪੈਂਡ ਹੁੰਦੇ ਆ, ਅਤੇ ਉਹਨਾਂ ਨੂੰ ਵੀ ਕਈ ਵਾਰ ਬੈੱਡ ਸ਼ੋਰ ਹੋ ਜਾਂਦਾ ਜਾਂ ਬੱਚੇ ਪ੍ਰੋਪਰ ਵੇ ਨਾਲ ਗਰਮੀ 'ਚ ਆਉਂਦੇ ਆ, ਨਹੀਂ ਉਨੀ ਹਾਈਜੀਨਿਕ ਰੱਖ ਸਕਦੇ, ਤਾਂ ਕਿਹੋ ਜਿਹੇ ਨੁਕਤੇ ਜਿਹੜੇ ਹੈਗੇ ਆ ਬੱਚਿਆਂ ਦੇ ਬਜ਼ੁਰਗਾਂ ਦੀ ਚਮੜੀ ਦੀ ਦੇਖਭਾਲ ਲਈ ਤੁਸੀਂ ਦੇਣਾ ਚਾਹੋਗੇ?
1: ਬਿਲਕੁਲ, ਦੋਨੋਂ ਕੰਡੀਸ਼ਨਾਂ 'ਚ ਬੱਚੇ ਦੇ ਬਜ਼ੁਰਗਾਂ ਦੀ ਚਮੜੀ ਆਲਮੋਸਟ ਇੱਕੋ ਜਿਹੀ ਤਰ੍ਹਾਂ ਹੀ ਸੈਂਸਟਾਈਜ਼ ਕਾਫੀ ਸੈਂਸਟਿਵ ਹੋ ਜਾਂਦੀ ਹੈ, ਇਸ ਕਰਕੇ ਇਹਨਾਂ ਲਈ ਸਕਿਨ ਲਈ ਕਾਫੀ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਜਿਵੇਂ ਕਿ ਇਹਨਾਂ ਦੋਨਾਂ ਕੇਸਾਂ 'ਚ ਆਪਾਂ ਨੂੰ ਸੋਪ ਵਗੈਰਾ ਘੱਟ ਤੋਂ ਘੱਟ ਯੂਜ਼ ਕਰਨੀ ਚਾਹੀਦੀ, ਕਿਉਂਕਿ ਡਰਾਈਨੈਸ ਵਗੈਰਾ ਕਾਫੀ ਹੋ ਜਾਂਦੀ ਹੈ ਸੈਂਸਟਿਵ ਸਕਿਨ ਕਰਕੇ, ਤੇ ਪ੍ਰੋਪਰ ਮੋਇਸਚਰਾਈਜ਼ਰ ਵਗੈਰਾ ਯੂਜ਼ ਕਰਨਾ ਚਾਹੀਦਾ। ਹੁਣ ਇਸ ਮੌਸਮ 'ਚ ਤਾਂ ਨਹੀਂ, ਮਤਲਬ ਜਦੋਂ ਥੋੜ੍ਹਾ ਡਰਾਈਨੈਸ ਵਗੈਰਾ ਹੋਣ ਲੱਗਦੀ ਹੈ ਮਰੀਜ਼ ਨੂੰ, ਤੇ ਇਸ ਤੋਂ ਬਿਨਾਂ ਸੋਪ ਵਗੈਰਾ ਘੱਟ ਤੋਂ ਘੱਟ ਯੂਜ਼ ਕਰਨੀ ਹੈ। ਇਹ ਚੀਜ਼ਾਂ ਹੁੰਦੀਆਂ ਜਿਹਨੇ ਪਰਸਨਲ ਹਾਈਜੀਨ ਦਾ ਧਿਆਨ ਰੱਖ ਕੇ ਆਪਾਂ ਦੋਨਾਂ ਕੇਸਾਂ 'ਚ ਆਪਾਂ ਸਕਿਨ ਦੀ ਕਾਫੀ ਬਚ ਕਰ ਸਕਦੇ ਹਾਂ ਬਿਮਾਰੀਆਂ ਦੀ।
0: ਅਤੇ ਡਾਕਟਰ ਸਾਹਿਬ, ਇੱਕ ਮੇਰੇ ਵਰਗਿਆਂ ਨੂੰ ਇੱਕ ਬੜਾ ਸ਼ੌਂਕ ਹੁੰਦਾ ਕਿ ਮਹਿੰਗਾ ਸ਼ੈਂਪੂ ਲੈ ਲਿਆ, ਮਹਿੰਗੀ ਸਾਬਣ ਲੈ ਲਈ, ਅਤੇ ਹੁਣ ਸਾਡੀ ਸਕਿਨ ਨੂੰ ਕੁਛ ਨਹੀਂ ਹੁੰਦਾ, ਅਤੇ ਧੁੱਪ ਕਰਕੇ ਕਾਲਸ ਵੀ ਬਹੁਤ ਫੜ ਜਾਂਦਾ ਸਕਿਨ 'ਤੇ, ਅਸੀਂ ਜੇਬਾਂ ਦਾ ਵੀ ਲਟਾ ਕਰਾਉਂਦੇ ਹਾਂ, ਕਿਹੋ ਜਿਹੇ ਜਿਹੜੇ ਹੈਗੇ ਆ ਉਹ ਤੁਸੀਂ ਨੁਕਤੇ ਜਾਂ ਤੌਰ ਤਰੀਕੇ ਦੱਸ ਸਕਦੇ ਹੋ ਜਿਹਦੇ ਨਾਲ ਲੁੱਟ ਤੋਂ ਬਚਿਆ ਜਾ ਸਕੇ ਜੀ, ਅਤੇ ਚਮੜੀ ਦੀ ਸਾਂਭ ਸੰਭਾਲ ਹੋ ਜੀ?
1: ਨਹੀਂ ਦੇਖੋ, ਸ਼ੈਂਪੂ ਮਹਿੰਗਾ ਜਾਂ ਕਹਿ ਲਓ ਤੁਸੀਂ ਸੋਪ ਮਹਿੰਗੀ ਕਰਨ ਨਾਲ ਤਾਂ ਕੋਈ ਬਹੁਤ ਜ਼ਿਆਦਾ ਕੋਈ ਸਕਿਨ ਨੂੰ ਇਹ ਪ੍ਰੋਟੈਕਟ ਨਹੀਂ ਕਰਦੇ। ਮਤਲਬ ਇਹਦੇ 'ਚ ਮੋਟੇ ਤੌਰ 'ਤੇ ਇਹੀ ਹੈ ਕਿ ਨੋਰਮਲ ਸ਼ੈਂਪੂ ਜਿਹੜਾ ਵੀ ਤੁਸੀਂ ਕੈਮੀਕਲੀ ਥੋੜ੍ਹਾ ਕੁਛ ਹੁੰਦਾ ਹੈ ਕਿ ਥੋੜ੍ਹਾ ਸੋਫਟ ਸ਼ੈਂਪੂ ਕਹਿੰਦੇ ਹਾਂ ਅਸੀਂ, ਜਿਵੇਂ ਜਾਂ ਅਸੀਂ ਅਵੋਇਡ ਕਰਦੇ ਹਾਂ ਕਲਰਡ ਸੋਪ ਵਗੈਰਾ ਨਾ ਯੂਜ਼ ਕਰੋ, ਵਾਈਟ ਸੋਪ ਜਾਂ ਗਲਿਸਰੀਨ ਸੋਪ ਯੂਜ਼ ਕਰੋ, ਸਿੰਪਲ ਵਾਲੀਆਂ ਜੀ ਵੀ ਯੂਜ਼ ਕਰ ਸਕਦੇ ਹੋ। ਕੋਈ ਐਂ ਕੋਈ ਬਹੁਤ ਜ਼ਿਆਦਾ ਮਹਿੰਗੀ ਚੀਜ਼ ਕਿ ਬਹੁਤ ਮਹਿੰਗਾ ਸ਼ੈਂਪੂ ਲੈ ਕੇ ਕੋਈ ਬਹੁਤ ਪ੍ਰੋਟੈਕਸ਼ਨ ਦੀ ਲੋੜ ਨਹੀਂ, ਪਰ ਸਨਸਕ੍ਰੀਨ ਦਾ ਬਿਲਕੁਲ ਜ਼ਰੂਰ ਲੋੜ ਹੈ। ਕੋਈ ਬਹੁਤ ਅੱਛਾ ਸਨਸਕ੍ਰੀਨ ਲੋਕਾਂ ਨੂੰ ਜ਼ਰੂਰ ਯੂਜ਼ ਕਰਨਾ ਚਾਹੀਦਾ ਤਾਂ ਕਿ ਤੁਹਾਡੀ ਸਕਿਨ ਪ੍ਰੋਟੈਕਟ ਰਹੇ। ਧੁੱਪ ਦਾ ਬਹੁਤ ਵੱਡਾ ਰੋਲ ਹੈ ਤੁਹਾਡੀ ਸਕਿਨ ਨੂੰ ਏਜ ਕਰਨ ਵਿੱਚ
0: ਜੀ। ਡਾਕਟਰ ਸਾਹਿਬ, ਦੂਜੀ ਵੱਡੀ ਗੱਲ ਆ ਜਾਂਦੀ ਹੈ ਖੁਰਾਕ 'ਤੇ ਚਮੜੀ ਦੀ ਸਾਂਭ ਸੰਭਾਲ ਲਈ ਕਿਹੋ ਜਿਹੀ ਖੁਰਾਕ ਤੁਸੀਂ ਸੁਜੈਸਟ ਕਰੋਗੇ, ਸੁਝਾਅ ਦਿਓਗੇ ਕਿ ਇਸ ਤਰੀਕੇ ਨਾਲ ਇੱਕ ਗਰੀਬ ਬੰਦਾ ਵੀ, ਲੋੜਵੰਦ ਬੰਦਾ ਵੀ ਜਿਹੜਾ ਹੈਗਾ ਆਪਦੀ ਚਮੜੀ ਦੀ ਸਾਂਭ ਸੰਭਾਲ ਕਰ ਲਏ?
1: ਖੁਰਾਕ 'ਚ ਕੋਈ ਬਹੁਤ

0: ਇੱਕ ਚੰਗਾ ਡੀਹਾਈਡਰੇਟ ਕਰਕੇ ਰੱਖੋ ਬਾਡੀ ਨੂੰ। ਪਾਣੀ ਪਾਣੀ ਦੀ ਮਾਤਰਾ ਅੱਛੀ ਤਰ੍ਹਾਂ ਪੀਓ, ਜੂਸਿਸ ਵਗੈਰਾ ਲਓ ਤੁਸੀਂ, ਹਰੀਆਂ ਸਬਜ਼ੀਆਂ ਵਿੱਚ ਜੋ ਵੀ ਆਪਣੇ ਘਰੇਲੂ ਆਪਾਂ ਯੂਜ ਕਰਦੇ ਹਾਂ, ਬਸ ਫਾਸਟ ਫੂਡ ਅਵੋਇਡ ਕਰੋ, ਥੋੜਾ ਓਇਲੀ ਚੀਜ਼ਾਂ ਨਾ ਕਰੋ ਘਰੇ, ਜੋ ਵੀ ਆਪਣੇ ਘਰ ਖਾਣ ਪੀਣ ਵਾਲਾ, ਇਹੀ ਗੁੱਡ ਇਨਫ ਹੁੰਦਾ ਹੈ ਤੁਹਾਨੂੰ ਆਪਣੀ ਮੇਨਟੇਨ ਕਰਨ ਵਾਸਤੇ। ਸਕਿਨ ਕੋਈ ਐਸੀ ਗੱਲ ਨਹੀਂ, ਕੋਈ ਸਪੈਸ਼ਲ ਉਹ ਨਹੀਂ ਜ਼ਰੂਰਤ ਹੈਗੀ ਕੋਈ।
1: ਜੀ ਡਾਕਟਰ ਸਾਹਿਬ, ਦੂਜੀ ਗੱਲ ਕਿ ਜਦੋਂ ਕਈਆਂ ਨੂੰ ਕਿਸੇ ਨਾ ਕਿਸੇ ਜਿਹੜੀ ਹੈਗੀ ਹੈ ਦਵਾਈ ਤੋਂ ਰਿਐਕਸ਼ਨ ਹੋ ਜਾਂਦੀ ਹੈ ਅਤੇ ਇੱਕਦਮ ਧੱਫੜਜੇ ਹੋ ਜਾਂਦੇ ਆ ਜਾਂ ਅੱਖਾਂ ਲਾਲ ਹੋ ਗਈਆਂ, ਚਮੜੀ ਲਾਲ ਹੋ ਗਈ, ਇਹੋ ਜਿਹੇ ਕੰਡੀਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਮਰੀਜ਼ ਨੂੰ ਕੀ ਕਰਨਾ ਚਾਹੀਦਾ ਜੀ?
0: ਜੀ ਉਹਦੇ ਵੇਲੇ ਇਹਦੇ ਲਈ ਤਾਂ ਦੇਖੋ ਰਿਐਕਸ਼ਨ ਦੀ ਜੋ ਮੈਗਨੀਚਿਊਡ ਸਵੀਅਰਟੀ ਹੈ ਤੁਸੀਂ ਐਂ ਪ੍ਰੋਡਿਕਟ ਨਹੀਂ ਕਰ ਸਕਦੇ ਇਮੀਡੀਏਟਲੀ। ਕਈ ਵਾਰ ਥੋੜ੍ਹਾ ਜਿਹਾ ਰਿਐਕਸ਼ਨ ਲੱਗਦਾ ਇੱਕਦਮ ਪੂਰੀ ਬਾਡੀ ਤੇ ਵੀ ਫੈਲ ਜਾਂਦਾ, ਇਸ ਲਈ ਤਾਂ ਤੁਹਾਨੂੰ ਦੇਖੋ ਨੀਅਰੈਸਟ ਹੋਸਪਿਟਲ ਤੇ ਇੱਕ ਤਰ੍ਹਾਂ ਦੀ ਐਮਰਜੈਂਸੀ ਹੁੰਦੀ ਹੈ ਡਰੱਗ ਰਿਐਕਸ਼ਨ,
1: ਜੀ
0: ਇਹਦੇ ਲਈ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਨਾਲ ਟ੍ਰੀਟਮੈਂਟ ਉਹਦਾ ਇਮੀਡੀਏਟਲੀ ਸ਼ੁਰੂ ਕਰਨਾ ਹੈ ਸੋ ਦੈਟ ਪੂਰਾ ਤੁਹਾਡਾ ਵੱਧ ਨਾ ਜਾਵੇ, ਕਿਉਂਕਿ ਇਹਦੀ ਸਵੀਅਰਟੀ ਬਿਲਕੁਲ ਮਾਇਲਡ ਤੋਂ ਲੈ ਕੇ ਬਹੁਤ ਸਵੀਅਰ ਈਵਨ ਲਾਈਫ ਥ੍ਰੈਟਨਿੰਗ ਵੀ ਹੋ ਜਾਂਦਾ ਕਈ ਵਾਰੀ।
1: ਜਿਸ ਤਰੀਕੇ ਨਾਲ ਡਾਕਟਰ ਸਾਹਿਬ ਪ੍ਰਧਾਨ ਮੰਤਰੀ ਆਰੋਗਿਆ ਯੋਜਨਾ ਚੱਲਦੀ ਆ ਤਾਂ ਜੋ ਸਰਕਾਰੀ ਦਵਾਈਆਂ ਮੁਫਤ ਮਿਲਦੀਆਂ ਨੇ, ਸਕਿਨ ਦੀਆਂ ਵੀ ਦਵਾਈਆਂ ਜਿਹੜੀਆਂ ਹੈਗੀਆਂ ਆਪਣੇ ਸਰਕਾਰੀ ਹਸਪਤਾਲ ਦੇ ਵਿੱਚ ਚਮੜੀ ਦੀ ਸਾਂਭ ਸੰਭਾਲ ਲਈ ਮੁਫਤ ਹੀ ਮਿਲਦੀਆਂ ਜਾਂ ਕੁਛ ਉਹਦੇ ਖਰਚਣਾ ਵੀ ਪੈਂਦਾ ਜੀ?
0: ਸਕਿਨ ਦੇ ਵਿੱਚ ਦੇਖੋ ਕੋਸਮੈਟਿਕ ਮੈਡੀਸਨ ਨੂੰ ਛੱਡ ਕੇ ਬਾਕੀ ਜਿਹੜੀਆਂ ਬਿਮਾਰੀਆਂ ਲਈ ਜ਼ਰੂਰਤ ਦੀਆਂ ਮੈਡੀਸਨ ਹੈ ਉਹ ਤਾਂ ਸਾਡੇ ਫ੍ਰੀ ਮਿਲਦੀਆਂ ਨੇ।
1: ਜੀ ਦੂਸਰੀ ਗੱਲ ਡਾਕਟਰ ਸਾਹਿਬ, ਜਿਹੜੀ ਸਭ ਤੋਂ ਵੱਡੀ ਗੱਲ ਆਉਂਦੀ ਹੈ ਅੱਜ ਦੇ ਸਮੇਂ ਦੇ ਵਿੱਚ, ਮਨੁੱਖ ਜਿਹੜਾ ਹੈਗਾ ਕਿਸੇ ਨਾ ਕਿਸੇ ਸਟ੍ਰੈਸ 'ਚ ਕਿਸੇ ਨਾ ਕਿਸੇ ਤਣਾਅ ਦੇ ਵਿੱਚ ਜ਼ਿੰਦਗੀ ਜਿਉਂ ਰਿਹਾ ਹੁੰਦਾ ਕੋਈ ਵੀ ਹੈ, ਕੀ ਤਣਾਅ ਵੀ ਚਮੜੀ ਦੇ ਰੋਗਾਂ ਨੂੰ ਸੱਦਾ ਦਿੰਦਾ ਜੀ? ਕਿਸ ਤਰੀਕੇ ਨਾਲ ਫਿਰ ਇਸ 'ਤੇ ਕੰਟਰੋਲ ਕੀਤਾ ਜਾ ਸਕਦਾ ਜੀ?
0: ਬਿਲਕੁਲ ਬਿਲਕੁਲ ਤਣਾਅ ਦਾ ਵੀ ਕਾਫੀ ਰੋਲ ਰਹਿੰਦਾ ਹੈ ਅਰਲੀ ਏਜਿੰਗ ਚ, ਜਾਂ ਕੁਛ ਸਾਈਕੋਸੈਕਸੁਅਲ ਡਿਜ਼ੀਜ਼ ਹੈ ਸਟ੍ਰੈਸ ਕਰਕੇ ਥੋੜੀਆਂ ਇਨਕਰੀਜ਼ ਹੋ ਜਾਂਦੀਆਂ, ਬਿਲਕੁਲ ਉਸ ਤੋਂ ਤਣਾਅ ਦਾ ਬਹੁਤ ਵੱਡਾ ਰੋਲ ਹੈ ਜੀ।
1: ਤੇ ਅਗਲੀ ਗੱਲ ਡਾਕਟਰ ਸਾਹਿਬ, ਕਿਹੜੇ ਉਹ ਜ਼ਰੂਰੀ ਨੁਕਤੇ ਨੇ ਜਿਹਦੇ ਨਾਲ ਜਿਹੜਾ ਹੈਗਾ ਅਸੀਂ ਚਮੜੀ ਦੀ ਸਾਂਭ ਸੰਭਾਲ ਕਰ ਸਕਦੇ ਹਾਂ ਪੂਰੇ ਸਾਲ, ਭਾਵੇਂ ਗਰਮੀ ਆਵੇ ਸਰਦੀ ਆਵੇ, ਉਹਨਾਂ ਬਾਰੇ ਤੁਹਾਡੇ ਕੀ ਸੁਝਾਅ ਨੇ ਜੀ?
0: ਬਿਲਕੁਲ ਕੁਛ ਜ਼ਰੂਰੀ ਨੁਕਤੇ ਦਾ ਜਿਵੇਂ ਡਾਇਟ ਤੁਹਾਡੀ ਤੁਹਾਨੂੰ ਜਿਵੇਂ ਕਿ ਦੱਸਿਆ ਨੋਰਮਲ ਡਾਇਟ ਆਪਣੀ ਅੱਛੀ ਹਰੀਆਂ ਸਬਜ਼ੀਆਂ ਪ੍ਰੋਪਰ ਹਾਈਡਰੇਸ਼ਨ ਸਕਿਨ ਪ੍ਰੋਟੈਕਸ਼ਨ ਵਾਸਤੇ ਧੁੱਪ ਤੋਂ ਡਾਇਰੈਕਟ ਧੁੱਪ ਤੋਂ ਬਚਾ, ਸਨਸਕ੍ਰੀਨ ਵਗੈਰਾ ਪ੍ਰੋਪਰ ਯੂਜ਼ ਕਰਨਾ ਗਰਮੀ ਸਰਦੀ, ਪਰਸਨਲ ਹਾਈਜੀਨ ਦਾ ਧਿਆਨ ਰੱਖਣਾ ਆਪਣੇ, ਇਹਦੇ ਨਾਲ ਹੀ ਤੁਸੀਂ ਮਤਲਬ ਬਹੁਤ ਸਾਰੀਆਂ ਡਿਜ਼ੀਜ਼ ਸਕਿਨ ਦੀਆਂ ਤੋਂ ਤਾਂ ਐਟਲੀਸਟ ਬਚ ਸਕਦੇ ਹੋ
1: ਜੀ। ਤੇ ਕੋਈ ਕਸਰਤਾਂ ਵੀ ਹੁੰਦੀਆਂ ਜਿਹੜੀਆਂ ਸਾਡੇ ਸਰੀਰ ਨੂੰ ਬਚਾ ਕੇ ਰੱਖਦੀਆਂ ਜੀ, ਸਕਿਨ ਨੂੰ ਬਚਾ ਕੇ ਰੱਖਦੀਆਂ, ਕੁਛ ਇਦਾਂ ਦੀਆਂ ਸਪੈਸ਼ਲ?
0: ਬਿਲਕੁਲ ਕੋਈ ਵੀ ਕਸਰਤ ਹੈ ਜਿਹਦੇ ਚ ਤੁਹਾਡਾ ਪਸੀਨਾ ਨਿਕਲਦਾ, ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸਕਿਨ ਹੀ ਸਭ ਤੋਂ ਵੱਡਾ ਪ੍ਰੋਟੈਕਟਿਵ ਵੱਡਾ ਆਰਗੇਨ ਹੈ, ਸਾਰਾ ਪਸੀਨਾ ਤੁਹਾਡਾ ਸਕਿਨ ਤੋਂ ਤੁਹਾਡੇ ਵੈਂਟੀਲੇਟ ਸਕਿਨ ਤੋਂ ਹੀ ਕਰਨਾ ਬੋਡੀ ਨੇ, ਇਹਦੇ ਨਾਲ ਸਕਿਨ ਦੀ ਵੀ ਇੱਕ ਤਰ੍ਹਾਂ ਕਸਰਤ ਹੁੰਦੀ ਹੈ, ਜਦੋਂ ਕੋਈ ਵੀ ਕਸਰਤ ਕਰਦੇ ਹੋ ਬਿਲਕੁਲ ਸਕਿਨ ਤੁਹਾਡੀ ਵਧੀਆ ਰਹਿੰਦੀ ਹੈ ਕਸਰਤ ਕਰਨ ਨਾਲ।
1: ਤੇ ਦੂਸਰੀ ਗੱਲ ਡਾਕਟਰ ਸਾਹਿਬ, ਜਦੋਂ ਇਹੋ ਜਿਹਾ ਮੋਇਸਚਰ ਵਾਲਾ ਮੌਸਮ ਆ ਜਾਂਦਾ ਗਾ, ਚਿਪਚਿਪਾ ਜਿਹਾ ਮੌਸਮ ਆ ਜਾਂਦਾ ਗਾ, ਤਾਂ ਕਈ ਮੇਰੇ ਵਰਗੇ ਜਿਹੜੇ ਹੈਗੇ ਆ ਡਿਟੋਲ ਦੀਆਂ ਕੁਝ ਬੂੰਦਾਂ ਪਾਣੀ 'ਚ ਪਾ ਕੇ ਉਹਦੇ ਨਾਲ ਨਹਾਉਣਾ ਸ਼ੁਰੂ ਕਰ ਦਿੰਦੇ ਆ ਜਾਂ ਸਿਰਕਾ ਵੀ ਪਾ ਲੈਂਦੇ ਆ, ਕੀ ਇਹ ਠੀਕ ਆ ਸਿਹਤ ਸੰਭਾਲ ਲਈ? ਇਹਦੀ ਵਰਤੋਂ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ? ਜੇਕਰ ਨਹਾਉਣਾ ਹੈਗਾ ਪਾਣੀ 'ਚ ਕੀ ਮਿਲਾ ਸਕਦੇ ਹਾਂ ਅਸੀਂ, ਮਿਲਾਉਣ ਦੀ ਲੋੜ ਵੀ ਹੈ ਕਿ ਨਹੀਂ?
0: ਸਿਰਫ ਨੋਰਮਲ ਪਾਣੀ ਵਿੱਚ ਸੋਪ ਸਾਬਣ ਨਾਲ ਵੀ ਇਕੁਅਲੀ ਉਹ ਹੈ, ਕੋਈ ਏਦਾਂ ਨਹੀਂ ਕਿ ਸਿਰਕਾ ਦੀਆਂ ਬੂੰਦਾਂ ਨਾਲ ਕੋਈ ਐਕਸਟਰਾ ਬੈਨੀਫਿਟ ਹੁੰਦਾ ਕੋਈ, ਜਾਂ ਕੋਈ ਡਿਟੋਲ ਬਹੁਤ ਜ਼ਿਆਦਾ ਕੋਈ ਦੂਸਰੀਆਂ ਚੀਜ਼ਾਂ ਨਾਲ ਬਹੁਤ ਜ਼ਿਆਦਾ ਅੱਛੀ ਹੈ। ਡਿਟੋਲ ਤਾਂ ਜਿਹੜਾ ਇੱਕ ਬ੍ਰਾਂਡ ਹੈ ਵੈਸੇ, ਆਪਾਂ ਇਹ ਤੇ ਕੁਛ ਕਮੈਂਟ ਨਹੀਂ ਕਰਦੇ, ਬਟ ਇਹ ਹੈ ਕਿ ਕੋਈ ਵੀ ਸੋਪ ਨੋਰਮਲ ਗਲਿਸਰੀਨ ਸੋਪ ਵੀ ਓਨਾ ਹੀ ਕੰਮ ਕਰਦੀ ਹੈ, ਬਗਜਾਏ ਇਸਦੇ ਕੋਈ ਪਾਣੀ ਵਿੱਚ ਕੈਮੀਕਲ ਪਾ ਕੇ ਨਾ, ਉਹ ਨੋਰਮਲ ਪਾਣੀ ਦੀ ਪਰ ਹਾਈਜੀਨ ਇੰਪੋਰਟੈਂਟ ਹੈ, ਵਾਸ਼ ਕਰਨਾ ਜ਼ਰੂਰੀ ਹੈ, ਸੋਪ ਕੋਈ ਵੀ ਯੂਜ਼ ਕਰ ਸਕਦੇ ਹੋ, ਇਹ ਜੀ ਗੱਲ।
1: ਜੀ ਡਾਕਟਰ ਸਾਹਿਬ, ਜਾਂਦੇ ਜਾਂਦੇ ਕੋਈ ਅਜਿਹਾ ਸਵਾਲ ਜਿਹੜਾ ਮੈਂ ਨਾ ਪੁੱਛ ਸਕਾਂ ਹੋਵਾਂ, ਅਤੇ ਕੋਈ ਇਹੀ ਜਿਹੀ ਜਾਣਕਾਰੀ ਜਿਹੜੀ ਸਿਹਤ ਸੰਭਾਲ ਲਈ ਸਕਿਨ ਦੀ ਸੰਭਾਲ ਲਈ ਤੁਸੀਂ ਦੱਸਣਾ ਚਾਹੁੰਦੇ ਹੋ ਤਾਂ ਉਹ ਕੀ ਹੈ?
0: ਨਹੀਂ ਬਿਲਕੁਲ ਤੁਸੀਂ ਆਲਮੋਸਟ ਸਾਰਾ ਪੁੱਛ ਹੀ ਲਿਆ, ਕਾਫੀ ਤਜਰਬਾ ਹੋ ਗਿਆ ਤੁਹਾਡਾ।
1: ਜੀ ਡਾਕਟਰ ਸਾਹਿਬ, ਆਕਾਸ਼ਵਾਣੀ FM ਬਠਿੰਡਾ ਦੀ ਸਮੁੱਚੀ ਟੀਮ ਵੱਲੋਂ, ਸਾਡੇ ਪ੍ਰੋਗਰਾਮ ਇੰਚਾਰਜ ਬਲਜੀਤ ਸ਼ਰਮਾ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਆਪਣੇ ਵਡਮੁੱਲੇ ਸਮੇਂ 'ਚੋਂ ਸਮਾਂ ਜਿਹੜਾ ਹੈਗਾ ਉਹ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਿਤ ਹੋ ਰਹੇ ਪ੍ਰੋਗਰਾਮ ਸੱਜਰੀ ਸਵੇਰ ਨੂੰ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਮੁੱਚੀ ਟੀਮ ਵੱਲੋਂ।
0: ਥੈਂਕ ਯੂ ਜੀ, ਮੇਰੇ ਵੱਲੋਂ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।

0: ਸਰੋਤਿਓ, ਇਹ ਸਨ ਡਾਕਟਰ ਰਵਿੰਦਰ ਆਹਲੂਵਾਲੀਆ, MD ਸਕਿੰਨ, ਭਾਈ ਮਨੀ ਸਿੰਘ ਸਰਕਾਰੀ ਹਸਪਤਾਲ ਬਠਿੰਡਾ, ਜਿਹੜੇ ਕਿ ਚਮੜੀ ਦੀ ਸਾਂਭ ਸੰਭਾਲ ਲਈ ਸਾਨੂੰ ਵਿਸ਼ੇਸ਼ ਨੁਕਤੇ ਦੱਸ ਰਹੇ ਸਨ, ਜਾਣਕਾਰੀ ਦੇ ਰਹੇ ਸਨ। ਉਮੀਦ ਆ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਏਗੀ ਅਤੇ ਸਾਨੂੰ ਤੁਸੀਂ ਬਿਲਕੁਲ ਸਰੋਤਾ ਮੰਚ ਦੇ ਵਿੱਚ ਵੀ ਜਿਹੜਾ ਹੈਗਾ ਮੁਖਾਤਿਬ ਹੋ ਸਕਦੇ ਹੋ, ਸਾਨੂੰ ਤੁਸੀਂ ਕਾਲ ਵੀ ਕਰ ਸਕਦੇ ਹੋ, ਪ੍ਰੋਗਰਾਮ ਦੇ ਵਿੱਚ ਵਟਸਐਪ ਸੁਨੇਹੇ ਦੇ ਸਕਦੇ ਹੋ। ਪ੍ਰੋਗਰਾਮ ਤੁਹਾਨੂੰ ਕਿਹਾ ਜਿਹਾ ਲੱਗ ਗਿਆ ਜ਼ਰੂਰ ਦੱਸਿਓ। ਜਾਂਦੇ ਜਾਂਦੇ ਕੁਛ ਸੰਦੇਸ਼ ਸੁਣਾਂਗੇ, ਸੰਦੇਸ਼ ਤੋਂ ਬਾਅਦ ਤੁਹਾਨੂੰ ਪ੍ਰੋਗਰਾਮ ਸੱਜਰੀ ਸਵੇਰ 'ਚ ਛੱਡ ਕੇ ਜਾਵਾਂਗੇ ਇਸ ਗੀਤ ਦੇ ਨਾਲ। ਪਹਿਲਾਂ ਸੁਣਦੇ ਹਾਂ ਕੁਝ ਸੰਦੇਸ਼।
1: ਫਾਈਨੈਂਸ਼ੀਅਲ ਐਮਰਜੈਂਸੀ ਕਦੇ ਵੀ ਬਿਨਾਂ ਦੱਸੇ ਆ ਸਕਦੀ ਹੈ। ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
2: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ EMI ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ EMI ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
1: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1-800-420-2233।
3: ਸਾਹਾਂ ਤੋਂ ਵੀ ਵੱਧ ਕੀਮਤੀ ਰੂਹ ਦੇ ਨੇੜੇ ਵਸਦੇ ਆਕਾਸ਼ਵਾਣੀ ਦੇ ਸੂਝਵਾਨ ਅਦਬੀ ਸਤਿਕਾਰ ਤੇ ਸਰੋਤਿਓ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਆਪ ਜੀ ਦਾ ਫੇਵਰੇਟ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਅੱਖਰ ਬੋਲਦੇ ਨੇ।

ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਸਤਪਾਲ ਬਰਾੜ ਸਾਹਿਬ ਜੀ।

ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ 7:59 ਤੇ 26 ਸਕਿੰਟ ਦਾ। ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 8:15 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 8:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: Lovlena Borgohain secured India's first guaranteed medal in women's 75 kg event, while Preeti Pawar punched her way into the women's 54 kg semi-finals. Priya Ghangas assured herself of at least a bronze by defeating Scotland's Nia Mitchell 4-1 in her women's 60 kg quarter-final match. Jadumani Singh also stormed into the men's 55 kg semi-finals to expand India's guaranteed boxing haul. Chirag Jha from Sports Desk.
1: And now, for a look at today's newspapers, it's over to Subhadra Ramachandran.
2: Thank you, Abhishek. Prime Minister Narendra Modi becomes world's most followed leader on Instagram, notes the Pioneer. Government calls paper leak bill a milestone. Opposition asks why tear gas lathis used, writes the Tribune. Supreme Court moots independent probe into police action on students, headlines a statesman. The Indian Express, in its editorial piece, for Kigo Higashino, moral ambiguity was plot twist, writes that at a time when thrillers replace emotional depth with relentless pace, it was his exploration of what lies behind whodunits that made the 68-year-old Japanese writer, who died on Monday, a global phenomenon. Rath Yatra concludes with fervor in Odisha, states the Asian Age. Zidane realizes his dream as he takes charge of France football team, reports the Pioneer. And finally, British authors dominate this year's Booker Prize long list, released on Tuesday and made up of 13 worldwide books written in English, a selection that rewards risk in great fiction writing, reports the Asian Age. And with that, it's back to you, Abhishek.
1: Thank you, Subhadra. And now, before we end the bulletin, the headlines once again. Prime Minister Narendra Modi calls for breaking horizontal and vertical silos within government to ensure close coordination, reviews future action, agenda of ministries and departments. Lok Sabha to resume discussion on public examinations, prevention of unfair means amendment bill 2026 today. Delhi government approves Lakshmi Yojana to provide financial assistance of 2,500 rupees per month to every eligible woman. Death toll and brutal crackdown by Pakistani forces in POJK rises to 30 during past 2 days. Iran launches multiple ballistic missiles towards US forces in West Asia. US and Saudi forces carry out joint precision strikes against Iran-aligned groups in Iraq. And Gulveer Singh becomes the first Indian to win silver medal in the men's 10,000-meter race at the Commonwealth Games. And with that, we end the morning news. Have a nice day.
3: Namaskar. E Akashvani. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਨਿਵਾਸ ਸਥਾਨ ਤੇ ਸਰਕਾਰ ਦੇ ਸਕੱਤਰਾਂ ਨਾਲ ਦੂਜੀ ਉੱਚ ਪੱਧਰੀ ਮੀਟਿੰਗ ਕੀਤੀ ਲੋਕ ਸਭਾ ਵਿਚ ਜਨਤਕ ਪ੍ਰੀਖਿਆਵਾਂ ਚ ਅਣਉਚਿਤ ਸਾਧਨਾਂ ਦੀ ਵਰਤੋਂ ਦੀ ਰੋਕਥਾਮ ਬਾਰੇ ਸੋਧ ਬਿੱਲ 2026 ਤੇ ਅੱਜ ਚਰਚਾ ਮੁੜ ਸ਼ੁਰੂ ਹੋਏਗੀ ਪਾਕਿਸਤਾਨ ਦੇ ਕਬਜ਼ੇ ਹੇਠਲੇ ਜੰਮੂ ਕਸ਼ਮੀਰ ਚ ਪਾਕਿਸਤਾਨੀ ਫੌਜ ਦੀ ਕਾਰਵਾਈ ਵਿਚ ਪਿਛਲੇ 2 ਦਿਨਾਂ ਚ ਮਰਨ ਵਾਲਿਆਂ ਦੀ ਗਿਣਤੀ 30 ਹੋ ਗਈ ਏ ਅੱਜ ਗੁਰੂ ਪੂਰਨਿਮਾ ਮਨਾਈ ਜਾ ਰਹੀ ਏ ਤੇ ਰਾਸ਼ਟਰਮੰਡਲ ਖੇਡਾਂ ਵਿਚ ਕੁਲਵੀਰ ਸਿੰਘ 10,000 ਮੀਟਰ ਦੌੜ ਮੁਕਾਬਲੇ ਵਿਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਅਥਲੀਟ ਬਣੇ ਤੇ ਹਰਜਿੰਦਰ ਕੌਰ ਨੇ ਵੇਟ ਲਿਫਟਿੰਗ ਵਿਚ ਚਾਂਦੀ ਦਾ ਤਮਗਾ ਆਪਣੇ ਨਾਂ ਕੀਤਾ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਆਪਣੇ ਨਿਵਾਸ ਸਥਾਨ ਤੇ ਸਰਕਾਰੀ ਸਕੱਤਰਾਂ ਨਾਲ ਆਪਣੀ ਦੂਜੀ ਉੱਚ ਪੱਧਰੀ ਮੀਟਿੰਗ ਕੀਤੀ ਉਨ੍ਹਾਂ ਨੇ ਖਜ਼ਾਨਾ ਤੇ ਆਰਥਿਕਤਾ ਵਪਾਰ ਤੇ ਸਨਅਤ ਅਤੇ ਤਕਨਾਲੋਜੀ ਨਾਲ ਸਬੰਧਿਤ ਮੰਤਰਾਲਿਆਂ ਅਤੇ ਵਿਭਾਗਾਂ ਦੇ ਭਵਿੱਖ ਦੇ ਏਜੰਡੇ ਦੀ ਸਮੀਖਿਆ ਕੀਤੀ ਮੀਟਿੰਗ ਦਾ ਮੁੱਖ ਉਦੇਸ਼ ਵਿਕਸਿਤ ਭਾਰਤ ਦੇ ਟੀਚਿਆਂ ਵੱਲ ਤਰੱਕੀ ਨੂੰ ਤੇਜ਼ ਕਰਨਾ ਸੀ ਸ਼੍ਰੀ ਮੋਦੀ ਨੇ ਮੰਤਰਾਲਿਆਂ ਤੇ ਵਿਭਾਗਾਂ ਵਿਚ ਮਜ਼ਬੂਤ ਟੀਮਾਂ ਬਣਾਉਣ ਦਾ ਸੱਦਾ ਦਿੱਤਾ ਅਤੇ ਅਧਿਕਾਰੀਆਂ ਨੂੰ ਸਾਂਝੇ ਉਦੇਸ਼ ਦੀ ਭਾਵਨਾ ਨਾਲ ਕੰਮ ਕਰਨ ਦੀ ਅਪੀਲ ਕੀਤੀ ਉਨ੍ਹਾਂ ਨੇ ਵਿਭਾਗਾਂ ਵਿਚਕਾਰ ਤਾਲਮੇਲ ਕਾਇਮ ਕਰਨ ਅਤੇ ਸਹਿਯੋਗੀ ਨਤੀਜੇ ਪ੍ਰਦਾਨ ਕਰਨ ਲਈ ਵੱਖ ਵੱਖ ਰੁਕਾਵਟਾਂ ਨੂੰ ਦੂਰ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਨਾਗਰਿਕ ਕੇਂਦਰਿਤ ਸ਼ਾਸਨ ਦੀ ਮਹੱਤਤਾ ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਲੋਕਾਂ ਨੂੰ ਹਰ ਫੈਸਲੇ ਅਤੇ ਨੀਤੀ ਦੇ ਕੇਂਦਰ ਵਿਚ ਹੋਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਭਾਰਤ ਬੁਨਿਆਦੀ ਢਾਂਚੇ ਵਿਚ ਅਹਿਮ ਨਿਵੇਸ਼ ਕਰ ਰਿਹਾ ਹੈ ਪਰ ਸਵਦੇਸ਼ੀ ਤਕਨਾਲੋਜੀਆਂ ਦੇ ਵਿਕਾਸ ਅਤੇ ਮਹੱਤਵਪੂਰਨ ਖੇਤਰਾਂ ਵਿਚ ਘਰੇਲੂ ਸਮਰੱਥਾਵਾਂ ਦੇ ਨਿਰਮਾਣ ਨੂੰ ਵੀ ਬਰਾਬਰ ਤਰਜੀਹ ਦਿੱਤੀ ਜਾਣੀ ਚਾਹੀਦੀ ਏ ਸ਼੍ਰੀ ਮੋਦੀ ਨੇ ਕਿਹਾ ਕਿ ਊਰਜਾ ਸੁਰੱਖਿਆ ਦਾ ਮੁੱਦਾ ਰਾਸ਼ਟਰੀ ਸੁਰੱਖਿਆ ਆਰਥਿਕ ਸਥਿਰਤਾ ਅਤੇ ਨਾਗਰਿਕਾਂ ਦੀ ਭਲਾਈ ਨਾਲ ਡੂੰਘਾ ਜੁੜਿਆ ਹੋਇਆ ਹੈ ਪ੍ਰਧਾਨ ਮੰਤਰੀ ਨੇ ਊਰਜਾ ਖੇਤਰ ਵਿਚ ਸਵੈ ਨਿਰਭਰਤਾ ਨੂੰ ਨਵੀਨਤਾ ਏਕੀ ਵਸੀਲੇ ਉਤਪਾਦ ਖੇਤਰ ਜਾਂ ਨਿਵੇਸ਼ ਤੇ ਨਿਰਭਰਤਾ ਘਟਾਉਣ ਅਤੇ ਤੇਜ਼ੀ ਨਾਲ ਸਮਰੱਥਾ ਨਿਰਮਾਣ ਦਾ ਸੱਦਾ ਦਿੱਤਾ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਤਕਨਾਲੋਜੀ ਦੀ ਵੱਧ ਰਹੀ ਵਰਤੋਂ ਦੇ ਨਾਲ ਨਾਲ ਸਾਈਬਰ ਸੁਰੱਖਿਆ ਅਤੇ ਉਭਰ ਰਹੇ ਸਾਈਬਰ ਖਤਰਿਆਂ ਵਿਰੁੱਧ

0: ਨਿਰੰਤਰ ਚੌਕਸੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਸਾਈਬਰ ਸੁਰੱਖਿਆ ਪ੍ਰਤੀ ਸੁਖਾਵੇਂ ਮਾਹੌਲ ਵਿੱਚ ਨੌਜਵਾਨ ਨਵੀਨਤਾਕਾਰਾਂ ਤੇ ਉਦਮੀਆਂ ਦੀ ਵੱਧ ਤੋਂ ਵੱਧ ਹਿੱਸੇਦਾਰੀ ਦਾ ਸੱਦਾ ਦਿੱਤਾ ਤੇ ਕਿਹਾ ਕਿ ਇਸ ਨੂੰ ਇੱਕ ਦੇਸ਼ ਵਿਆਪੀ ਲਹਿਰ ਵਿੱਚ ਬਦਲਿਆ ਜਾਣਾ ਚਾਹੀਦਾ ਹੈ। ਸਕੱਤਰਾਂ ਨੇ ਆਪਣੇ ਆਪਣੇ ਖੇਤਰਾਂ ਵਿੱਚ ਪ੍ਰਗਤੀ, ਤਰਜੀਹਾਂ ਤੇ ਲਾਗੂ ਕਰਨ ਦੇ ਮੁੱਦਿਆਂ ਤੇ ਵਿਸਥਾਰ ਨਾਲ ਚਰਚਾ ਕੀਤੀ। ਮੀਟਿੰਗ ਵਿੱਚ ਕੈਬਨਿਟ ਸਕੱਤਰ, ਮੁੱਖ ਮੰਤਰਾਲਿਆਂ ਤੇ ਵਿਭਾਗਾਂ ਦੇ ਸਕੱਤਰ ਤੇ ਪ੍ਰਧਾਨ ਮੰਤਰੀ ਦਫ਼ਤਰ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
1: 2 ਮਹੀਨੇ ਕੇ
0: ਲੋਕ
1: ਭੀਤਰ
0: ਸਭਾ ਅੱਜ
1: ਆਖਰੀ
0: ਜਨਤਕ
1: ਨਿਰਣੇ
0: ਪ੍ਰੀਖਿਆਵਾਂ ਅਨੁਚਿਤ ਸਾਧਨਾਂ ਦੀ ਰੋਕਥਾਮ ਬਿੱਲ 2026 ਤੇ ਚਰਚਾ ਮੁੜ ਸ਼ੁਰੂ ਕਰੇਗੀ। ਅਮਲਾ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਰਾਜ ਮੰਤਰੀ ਡਾ. ਜਤਿੰਦਰ ਸਿੰਘ ਨੇ ਕੱਲ੍ਹ ਸਦਨ ਵਿੱਚ ਬਿੱਲ ਨੂੰ ਵਿਚਾਰ ਅਤੇ ਪਾਸ ਕਰਨ ਲਈ ਪੇਸ਼ ਕੀਤਾ। ਇਹ ਬਿੱਲ ਜਨਤਕ ਪ੍ਰੀਖਿਆਵਾਂ ਵਿੱਚ ਅਨਿਆਂਪੂਰਨ ਸਾਧਨਾਂ ਦੀ ਰੋਕਥਾਮ ਕਾਨੂੰਨ 2024 ਵਿੱਚ ਸੋਧ ਕਰਨ ਦੀ ਕੋਸ਼ਿਸ਼ ਕਰਦਾ ਹੈ। ਬਿੱਲ ਵਿੱਚ ਕਈ ਅਹਿਮ ਪ੍ਰਬੰਧ ਨੇ ਜਿਨ੍ਹਾਂ ਵਿੱਚ 10 ਸਾਲ ਤੱਕ ਦੀ ਕੈਦ, 10 ਕਰੋੜ ਰੁਪਏ ਤੱਕ ਦਾ ਜੁਰਮਾਨਾ ਤੇ ਅਪਰਾਧੀਆਂ ਦੀ ਜਾਇਦਾਦ ਜ਼ਬਤ ਕਰਨ ਵਰਗੇ ਸਖ਼ਤ ਜੁਰਮਾਨੇ ਸ਼ਾਮਲ ਨੇ। ਪੇਪਰ ਲੀਕ ਨਾਲ ਸੰਬੰਧਿਤ ਮਾਮਲਿਆਂ ਦੇ ਤੇਜ਼ੀ ਨਾਲ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਬਿੱਲ ਹਰੇਕ ਰਾਜ ਸਰਕਾਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਰੋਜ਼ਾਨਾ ਸੁਣਵਾਈ ਲਈ ਵਿਸ਼ੇਸ਼ ਫਾਸਟ-ਟ੍ਰੈਕ ਅਦਾਲਤਾਂ ਦੀ ਸਥਾਪਨਾ ਦੀ ਵਿਵਸਥਾ ਕਰਦਾ ਹੈ। ਬਿੱਲ ਮੁਤਾਬਕ ਅਪਰਾਧਾਂ ਦੀ ਜਾਂਚ ਪੁਲਿਸ ਸਟੇਸ਼ਨ ਵਿੱਚ ਜਾਣਕਾਰੀ ਦਰਜ ਹੋਣ ਦੀ ਤਰੀਕ ਤੋਂ 2 ਮਹੀਨਿਆਂ ਦੇ ਅੰਦਰ ਪੂਰੀ ਹੋਣੀ ਚਾਹੀਦੀ ਹੈ ਅਤੇ ਦੋਸ਼ ਪੱਤਰ ਦਾਇਰ ਹੋਣ ਦੀ ਤਰੀਕ ਤੋਂ 3 ਮਹੀਨਿਆਂ ਦੇ ਅੰਦਰ ਮੁਕੱਦਮੇ ਪੂਰੇ ਹੋਣੇ ਚਾਹੀਦੇ ਨੇ। ਬਿੱਲ ਪੇਸ਼ ਕਰਦੇ ਹੋਏ ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਇਹ ਨਵਾਂ ਕਾਨੂੰਨ ਦੇਸ਼ ਦੇ ਵਿਦਿਆਰਥੀਆਂ ਤੇ ਨੌਜਵਾਨਾਂ ਦੀ ਭਲਾਈ ਦੀ ਰੱਖਿਆ ਲਈ ਸਰਕਾਰ ਦੀ ਡੂੰਘੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨਾਲ ਕੋਈ ਸਮਝੌਤਾ ਨਾ ਕਰਨ ਦੇ ਦ੍ਰਿੜ ਇਰਾਦੇ ਨੂੰ ਵੀ ਦੁਹਰਾਉਂਦਾ ਹੈ। ਕਾਂਗਰਸ ਅਤੇ UPA ਸ਼ਾਸਨ ਦੌਰਾਨ ਹੋਈਆਂ ਕਈ ਪੇਪਰ ਲੀਕ ਘਟਨਾਵਾਂ ਦਾ ਹਵਾਲਾ ਦਿੰਦੇ ਹੋਏ ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਨੂੰ ਹੱਲ ਕਰਨ ਲਈ ਕੋਈ ਵਿਆਪਕ ਕਾਨੂੰਨ ਨਹੀਂ ਸੀ। ਮੋਦੀ ਸਰਕਾਰ ਨੇ ਤੇਜ਼ੀ ਨਾਲ ਨਿਆਂ ਯਕੀਨੀ ਬਣਾਉਣ ਲਈ ਜਨਤਕ ਪ੍ਰੀਖਿਆਵਾਂ ਅਨੁਚਿਤ ਸਾਧਨਾਂ ਦੀ ਰੋਕਥਾਮ ਕਾਨੂੰਨ 2024 ਪੇਸ਼ ਕੀਤਾ।
1: 2 ਮਹੀਨੇ ਕੇ ਭੀਤਰ ਸਾਰੀ ਜਾਂਚ ਮੁਕੰਮਲ ਕੀ ਜਾਏਗੀ ਔਰ ਉਸਕੇ ਬਾਅਦ ਜੋ ਵੀ ਟ੍ਰਾਇਲ ਕੋਰਟ ਹੋਗਾ ਫਾਸਟ ਟ੍ਰੈਕ ਸਪੈਸ਼ਲ ਕੋਰਟ ਉਸਮੇ ਯੇ 3 ਮਹੀਨੇ ਯਾਨੀ ਜਿਸ ਦਿਨ ਵਾਰਦਾਤ ਰਿਪੋਰਟ ਹੋਈ ਹੈ ਉਸ ਦਿਨ ਸੇ ਲੇਕਰ ਕੇ ਆਖਰੀ ਨਿਰਣੇ ਆਨੇ ਤੱਕ 5 ਮਹੀਨੇ ਸੇ ਜ਼ਿਆਦਾ ਅਵਧੀ ਕਾਲ ਨਹੀਂ ਰਹਾ ਜਾਏਗਾ।
0: ਇਸ ਦੌਰਾਨ ਭਾਜਪਾ ਸੰਸਦ ਮੈਂਬਰ ਮਾਸੂਰੀ ਸਵਰਾਜ ਨੇ ਬਿੱਲ ਨੂੰ ਇੱਕ ਇਨਕਲਾਬੀ ਕਦਮ ਕਿਹਾ। ਉਨ੍ਹਾਂ ਕਿਹਾ ਕਿ ਨਿਰਪੱਖ ਅਤੇ ਪਾਰਦਰਸ਼ੀ ਪ੍ਰੀਖਿਆਵਾਂ ਯਕੀਨੀ ਬਣਾਉਣ ਲਈ ਅਜਿਹਾ ਬਿੱਲ ਸਮੇਂ ਦੀ ਜ਼ਰੂਰਤ ਹੈ। ਸ਼੍ਰੀਮਤੀ ਸਵਰਾਜ ਨੇ ਕਿਹਾ ਕਿ ਅਸੰਗਠਿਤ ਪ੍ਰੀਖਿਆ ਮਾਫੀਆ ਇੱਕ ਅੰਤਰਰਾਜੀ ਅਪਰਾਧੀ ਨੈਟਵਰਕ ਵਿੱਚ ਬਦਲ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬਿੱਲ ਹਰੇਕ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਤੇਜ਼ ਸੁਣਵਾਈ ਲਈ ਵਿਸ਼ੇਸ਼ ਫਾਸਟ-ਟ੍ਰੈਕ ਅਦਾਲਤਾਂ ਕਾਇਮ ਕਰਨ ਦਾ ਅਧਿਕਾਰ ਦਿੰਦਾ ਹੈ।
2: ट्रांसफॉर्मेटिव अमेंडमेंट है, इसकी न केवल आवश्यकता है बल्कि ये आज के समय की मांग भी है और इस अमेंडमेंट को लाना आदरणीय प्रधानमंत्री श्री नरेंद्र मोदी जी के संवेदनशीलता और उनकी जिम्मेदाराना सरकार का प्रमाण। जब एक कम्पेटिटिव एग्जामिनेशन कॉम्प्रोमाइज होता है तो उसका असर केवल उस कैंडिडेट पे नहीं होता जिसका भाग्य दाव पर लग जाता है और ये बिल ये ज्यूरिसडिक्शन की उलझन को सुलझाता है, उसको समाप्त ही कर देता है।
0: ਪਾਕਿਸਤਾਨ ਦੇ ਕਬਜ਼ੇ ਹੇਠਲੇ ਜੰਮੂ ਕਸ਼ਮੀਰ POJK ਵਿੱਚ ਪਿਛਲੇ 2 ਦਿਨਾਂ ਵਿੱਚ ਸਰਕਾਰ ਵੱਲੋਂ ਬੇਰਹਿਮ ਕਾਰਵਾਈ ਵਿੱਚ ਮਰਨ ਵਾਲਿਆਂ ਦੀ ਗਿਣਤੀ 30 ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋਏ ਨੇ। ਮਨੁੱਖੀ ਅਧਿਕਾਰ ਸੰਗਠਨ ਐਮਨੈਸਟੀ ਇੰਟਰਨੈਸ਼ਨਲ ਨੇ ਪਾਕਿਸਤਾਨ ਦੇ ਕਬਜ਼ੇ ਹੇਠਲੇ ਜੰਮੂ ਕਸ਼ਮੀਰ ਵਿੱਚ ਬਜ਼ਾਰਾਕਾਰੀਆਂ ਵਿਰੁੱਧ ਕਥਿਤ ਤੌਰ ਤੇ ਤਾਕਤ ਦੀ ਵਰਤੋਂ ਦੀ ਸੁਤੰਤਰ ਤੇ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ। ਸੰਗਠਨ ਨੇ ਪਾਕਿਸਤਾਨੀ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਤਰ ਵਿੱਚ ਸੰਚਾਰ ਸੇਵਾਵਾਂ ਨੂੰ ਬਹਾਲ ਕਰਨ ਅਤੇ ਮੀਡੀਆ ਤੇ ਸੁਤੰਤਰ ਨਿਰੀਖਕਾਂ ਨੂੰ ਉੱਥੇ ਜਾਣ ਦੀ ਆਗਿਆ ਦੇਣ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @AIRRNU ਜਲੰਧਰ। ਅੱਜ ਗੁਰੂ ਪੂਰਨਿਮਾ, ਜਿਸ ਨੂੰ ਵਿਆਸ ਪੂਰਨਿਮਾ ਵੀ ਕਿਹਾ ਜਾਂਦਾ ਹੈ, ਮਨਾਈ ਜਾ ਰਹੀ ਹੈ। ਇਹ ਅਧਿਆਤਮਕ ਅਤੇ ਵਿਦਿਅਕ ਗੁਰੂਆਂ ਨੂੰ ਸਮਰਪਿਤ ਹੈ। ਇਸ ਮੌਕੇ ਤੇ ਲੋਕ ਆਪਣੇ ਗੁਰੂਆਂ ਨੂੰ ਯਾਦ ਕਰਦੇ ਨੇ ਤੇ ਉਹਨਾਂ ਦਾ ਧੰਨਵਾਦ ਕਰਦੇ ਨੇ। ਭਗਵਾਨ ਬੁੱਧ ਨੇ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਇਸ ਮੌਕੇ ਤੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ। ਭਗਵਾਨ ਬੁੱਧ ਨੇ ਬੋਧ ਗਿਆ ਤੋਂ ਸਾਰਨਾਥ ਦੀ ਯਾਤਰਾ ਕੀਤੀ ਅਤੇ ਪੂਰਨਮਾਸ਼ੀ ਵਾਲੇ ਦਿਨ ਆਪਣਾ ਉਪਦੇਸ਼ ਦਿੱਤਾ। ਭਾਰਤੀ ਜਨਤਾ ਪਾਰਟੀ ਅੱਜ ਗੁਰੂ ਪੂਰਨਿਮਾ ਦੇ ਮੌਕੇ ਤੇ ਸੰਤ ਸ਼੍ਰੋਮਣੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਜਨਮ ਦਿਹਾੜੇ ਦੀ ਯਾਦ ਵਿੱਚ ਦੇਸ਼ ਵਿਆਪੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਸਦਭਾਵਨਾ ਸੰਕਲਪ ਮੁਹਿੰਮ ਸ਼ੁਰੂ ਕਰੇਗੀ। ਇਸ ਮੁਹਿੰਮ ਦਾ ਰਸਮੀ ਉਦਘਾਟਨ ਅੱਜ ਰਾਣਾ ਵਾਰਾਣਸੀ ਦੇ ਸੀਰ ਗੋਵਰਧਨਪੁਰ ਵਿੱਚ ਸੰਤ ਰਵਿਦਾਸ ਜੀ ਦੇ ਜਨਮ ਸਥਾਨ ਤੇ ਕੀਤਾ ਜਾਏਗਾ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅੱਜ ਸ਼ਾਮ ਸੰਤ ਰਵਿਦਾਸ ਜੀ ਦੇ ਜਨਮ ਸਥਾਨ ਤੇ ਜਾ ਕੇ ਦਰਸ਼ਨ ਕਰਨਗੇ। ਇਸ ਮੁਹਿੰਮ ਦੇ ਹਿੱਸੇ ਵਜੋਂ ਸੰਤ ਰਵਿਦਾਸ ਜੀ ਦੇ ਪਵਿੱਤਰ ਜਨਮ ਸਥਾਨ ਤੋਂ ਮਿੱਟੀ 131 ਕਲਸ਼ਾਂ ਵਿੱਚ ਇਕੱਠੀ ਕੀਤੀ ਜਾਏਗੀ ਅਤੇ ਉੱਤਰ ਪ੍ਰਦੇਸ਼ ਤੇ ਦੇਸ਼ ਭਰ ਦੇ ਹੋਰ ਰਾਜਾਂ ਵਿੱਚ ਭੇਜੀ ਜਾਏਗੀ। ਇਸ ਸਥਾਨ ਤੇ ਇੱਕ ਸਦਭਾਵਨਾ ਸੰਕਲਪ ਸਭਾ ਵੀ ਕਰਾਈ ਜਾਏਗੀ।

0: ਕੌਲਾਂ ਨੂੰ ਵੇਖ ਕੇ ਸੋਭੀ ਇੱਕਦਮ ਅੱਗ ਬਗੋਲਾ ਹੋ ਗਈ। ਕਹਿੰਦੀ ਸਿਆਲਕੋਟ ਦੇ ਰਾਜੇ ਰਸਾਲੂ ਦੀ ਛੇਜ ਹੰਢਾਉਣ ਵਾਲੀ ਅੱਜ ਗਲੀਆਂ ਦੀ ਮੰਗਤੀ ਕਿਸ ਤਰ੍ਹਾਂ ਬਣ ਗਈ। ਕੌਲਾਂ ਤੈਨੂੰ ਸ਼ਰਮ ਨਾ ਆਈ, ਮਾਲਕ ਨੂੰ ਮਿਸ਼ਰ ਭੇਜਤਾ ਤੇ ਮਗਰੋਂ ਰਾਜੇ ਨੂੰ ਆਪਣੇ ਸਿਰ ਧਰ ਕੇ ਬਹਿ ਗਈ। ਕੌਲਾਂ ਜਰਾ ਸੋਚਤਾ ਲੈਂਦੀ ਆਪਣੇ ਪਚੈਤੀ ਪਿਓ ਪਹੋੜ ਮੱਲ ਦੀ ਪੱਗ ਬਾਰੇ, ਹੈਦਰਾਬਾਦ ਦੇ ਉੱਗੇ ਸ਼ਾਹੂਕਾਰ ਸੌਣ ਤੇ ਮੱਗਰ ਭਰਾਵਾਂ ਦੀ ਅਣਖ ਬਾਰੇ, ਪਰ ਤੂੰ ਉੱਚੇ ਤੇ ਸੁੱਚੇ ਖਾਨਦਾਨ ਦੀ ਮਿੱਟੀ ਪਲੀਤ ਕਰਕੇ ਆ ਗਈ, ਜਾ ਚਲੀ ਜਾ ਮੇਰੀਆਂ ਅੱਖਾਂ ਤੋਂ ਦੂਰ। ਆਪਣੇ ਵਿਹੜੇ ਵਿੱਚ ਖੜੀ ਕੌਲਾਂ ਨੂੰ ਸੋਭੀ ਏਦਾਂ ਕੁਝ ਕਹਿ ਰਹੀ ਹੈ।
1: ਕੌਲਾਂ ਤਾਂ ਮਾਰਦੀ ਬੁਰੀ ਹੈ ਜਲੀ ਭੈਣ, ਸੋਭੀ ਕਹੇ ਜਬਾਨ ਜੋ ਕੀ ਆਈ ਤੂੰ ਲੈਣ। ਸੋਭੀ ਤਾਂ ਦਰਗਾ ਮਾਰੇ ਕੌਲਾਂ ਬਣਿਆਣੀ ਨੂੰ, ਤੈਨੂੰ ਪੁਰਵਾ ਕੀ ਭੈਣੇ ਰਾਜੇ ਦੀ ਰਾਣੀ ਨੂੰ। ਪੀਲਾ ਜਾ ਸ਼ਰਬਤ ਪੀਂਦੀ ਫੋਕੇ ਕਿਉਂ ਪਾਣੀ ਨੂੰ, ਅੱਲਿਆਂ ਜਾ ਜ਼ਖਮਾਂ ਉੱਤੇ

ਸੂਬਾ ਇਸ਼ਨਾਨ ਕਰਕੇ ਪੜਦੀ ਨਿਤ ਕੀਤਾ ਨੀ, ਜੀਜੇ ਨੂੰ ਮਿਸ਼ਰ ਭੇਜ ਕੇ ਆ ਕੀ ਕੰਮ ਕੀਤਾ ਨੀ, ਹਾਜੇ ਜੀ ਆਉਂਦੀ ਫਿਰਦੀ ਮੋਰਾ ਨਾ ਪੀਤਾ ਨੀ, ਦੂਰ ਤੋਂ ਦਰ ਦਰ ਕਰਦੀ।

ਜਦ ਗੱਲਾਂ ਸੁਣੀਆਂ ਵਿਲਕਣ ਤਾਂ ਡੈ ਜੂਗੀ ਵੀਰਨ ਗਜ ਹਿੱਕਾਂ ਵਾਲੇ ਆਕੜ ਨਾ ਰਹਿ ਜੂਗੀ ਬਾਬਲ ਪੰਚੇ ਤੀ ਤੇਰਾ ਸਿਰ ਤੋਂ ਪੱਗ ਟੈ ਜੂਗੀ ਤੈਥੋਂ ਕੀ ਸਰੀਆਂ ਗੱਲਾਂ ਕੀਤੀ ਗੱਲ ਮਾੜੀ ਨੀ ਉਸ ਤਰ੍ਹਾਂ ਲੈ ਕੇ ਮੁੰਨਤੀ ਮਾਸੜ ਦੀ ਦਾੜੀ ਨੀ ਉਸ ਤਰ੍ਹਾਂ

ਅੱਖੀਆਂ ਤੋਂ ਲਾਉਣੇ ਹੋ ਜਾ, ਹਾਂ ਅੱਖੀਆਂ ਤੋਂ ਲਾਉਣੇ ਹੋ ਜਾ, ਹੋਰ ਗਰਪਾਲ ਨੀ ਕਾਂਸੀ ਤੋਂ ਪਿੱਤਲ ਬਣ ਗਈ ਲੱਗ।

0: ਹੁਣੇ ਤੁਸੀਂ ਸੁਣੀ ਕਵੀ ਸ਼੍ਰੀ ਸੁਖਵਿੰਦਰ ਸਿੰਘ ਸੁਤੰਤਰ ਅਤੇ ਉਹਨਾਂ ਦੇ ਕਵੀ ਸ਼੍ਰੀ ਜਥੇ ਪਾਸੋਂ। ਆਓ ਸੁਣਦੇ ਹਾਂ ਢਾਡੀ ਵਾਰ ਗੁਰਦੇਵ ਸਿੰਘ ਮੱਲਣ ਅਤੇ ਢਾਡੀ ਜਥੇ ਪਾਸੋਂ।
1: ਸੰਸਾਰ ਤੇ ਬੰਦਾ ਆਉਂਦਾ ਤੇ ਚਲਿਆ ਜਾਂਦਾ, ਇਹ ਜੰਮਣ ਮਰਨ ਦਾ ਚੱਕਰ ਹੈ, ਦੁਨੀਆਂ ਚੌਂਕ ਦਿਨਾਂ ਦਾ ਮੇਲਾ। ਇਹ ਸੱਚ ਨੂੰ ਭਾਈ ਗੁਰਦੇਵ ਸਿੰਘ ਮੱਲਣ ਦਾ ਢਾਡੀ ਜਥਾ ਹੈ।

ਜਿਹੜਾ ਜੱਗ ਹੈ ਜੰਕਸ਼ਨ ਦੀ ਤਰ੍ਹਾਂ, ਜਿਵੇਂ ਜੰਕਸ਼ਨ ਉੱਤੇ ਰੇਲ ਆਉਂਦੀ ਹੈ ਤੇ ਚਲੀ ਜਾਂਦੀ ਹੈ, ਇਹ ਵੀ ਇੱਕ ਜਗਤ ਮੁਸਾਫਰਖਾਨਾ ਹੈ। ਸਾਡੀ ਪੁਰਾਣੀ ਰਿਕਾਰਡ ਹੋਈ ਕਵਿਤਾ ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ ਇੱਕ ਜਾਵੇ।

ਗੁਰਦੇਵ ਸਿੰਘ ਮੱਲਣ ਅਤੇ ਉਹਨਾਂ ਦੇ ਢਾਡੀ ਜੱਥੇ ਪਾਸੋਂ ਗਾਈ ਇਸ ਢਾਡੀ ਵਾਰ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਕਰਨ ਦੀ ਮੈਨੂੰ ਯਾਨੀ ਕਿ ਕੁਲਜੀਤ ਚਹਿਲ ਨੂੰ ਦਿਓ ਇਜਾਜ਼ਤ। ਰੱਬ ਰਾਖਾ। ਤੁਸੀਂ ਟਿਊਨ ਕੀਤਾ ਹੋਇਆ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ। ਸਟੂਡੀਓ ਦੀ ਘੜੀ ਮੁਤਾਬਕ ਸਮਾਂ 8:59 ਤੇ 39 ਸਕਿੰਟ ਹੋ ਰਿਹਾ। ਹੁਣ ਤੋਂ ਲੈ ਕੇ ਸਵੇਰ 10 ਵਜੇ ਤੱਕ ਐਫ ਐਮ ਰੇਨਵੋ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਹੋਣਗੇ। ਠੀਕ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਅਤੇ 9:30 ਵਜੇ ਸੁਣੋਗੇ ਪ੍ਰੋਗਰਾਮ ਆਜ ਕੇ ਫਨਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ 10:29 ਦਾ। ਹੁਣ ਪੇਸ਼ ਹੈ ਸਦਾਬਹਾਰ ਪੰਜਾਬੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ।

ਪ੍ਰੋਗਰਾਮ ਗੀਤ ਪਟਾਰਾ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਰੇਡੀਓ ਦੋਸਤ ਸੁਖਮਾਨ। ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਸੁਣਦਿਆਂ ਗੀਤ ਪਟਾਰਾ ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ।

ਕੁਝ ਜੋੜੀਆਂ ਸਿਰਫ ਇਕੱਠੇ ਤੁਰਦੀਆਂ ਨਹੀਂ ਸਗੋਂ ਆਪਣੀ ਕਾਮਯਾਬੀ ਅਤੇ ਆਪਸੀ ਸਮਝ ਨਾਲ ਹੋਰਨਾਂ ਲਈ ਵੀ ਪ੍ਰੇਰਣਾ ਬਣ ਜਾਂਦੀਆਂ ਨੇ। ਤੇ ਇਸ ਵਾਰ ਮਿਲੋ ਇੱਕ ਅਜਿਹੀ ਖਾਸ ਜੋੜੀ ਨਾਲ ਜਿਨ੍ਹਾਂ ਨੇ ਆਪਣੇ ਆਪਣੇ ਖੇਤਰਾਂ ਵਿੱਚ ਮੱਲਾਂ ਵੀ ਮਾਰੀਆਂ ਨੇ ਅਤੇ ਪਰਿਵਾਰਕ ਜੀਵਨ ਵਿੱਚ ਵੀ ਇੱਕ ਸੋਹਣਾ ਸੰਤੁਲਨ ਕਾਇਮ ਕੀਤਾ ਹੋਇਆ ਹੈ। ਜੀ, ਮੇਰੀ ਮੁਰਾਦ ਹੈ ਐਡਵੋਕੇਟ ਲਖਿੰਦਰਦੀਪ ਸਿੰਘ ਪਾਈਕਾ ਅਤੇ ਉਹਨਾਂ ਦੇ ਬੈਟਰ ਹਾਫ ਡਾਕਟਰ ਇੰਦਰਜੋਤ ਕੌਰ ਸਿੱਧੂ ਤੋਂ।

ਪ੍ਰੋਗਰਾਮ ਦੀ ਹੋਸਟ ਰਹੂੰਗੀ ਮੈਂ ਯਾਨੀ ਕਿ ਮਮਤਾ ਅਰੋੜਾ। ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਤਾਂ ਫਿਰ ਸੁਣਨਾ ਨਾ ਭੁੱਲਣਾ ਸਿਲਸਿਲਾ ਰੱਬ ਨੇ ਬਣਾਈਆਂ ਜੋੜੀਆਂ, ਮਿਤੀ 30 ਜੁਲਾਈ ਦਿਨ ਵੀਰਵਾਰ ਦੁਪਹਿਰ 12:30 ਵਜੇ। ਇੱਕ ਖਾਸ ਮੁਲਾਕਾਤ, ਇੱਕ ਪ੍ਰੇਰਣਾਦਾਇਕ ਸਫ਼ਰ, ਸਿਰਫ ਆਕਾਸ਼ਵਾਣੀ ਬਠਿੰਡਾ ਤੇ।

ਤੋਂ ਵੀ ਵੱਧ ਕੀਮਤੀ ਰੂਹ ਦੇ ਨੇੜੇ ਵਸਦੇ ਆਕਾਸ਼ਵਾਣੀ ਦੇ ਸੂਝਵਾਨ ਅਦਬੀ ਸਤਿਕਾਰ ਤੇ ਸਰੋਤਿਓ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਆਪ ਜੀ ਦਾ ਫੇਵਰੇਟ ਪ੍ਰੋਗਰਾਮ ਲੈ ਕੇ ਹਾਜ਼ਰ ਹੈ, ਅੱਖਰ ਬੋਲਦੇ ਨੇ।

ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਸਤਪਾਲ ਬਰਾੜ ਸਾਹਿਬ ਜੀ।

0: ਗੀਤ ਨੂੰ ਆਵਾਜ਼ ਦਿੱਤੀ ਹੈ ਸਰਦੂਲ ਸਿਕੰਦਰ ਨੇ ਅਤੇ ਸੰਗੀਤ ਦਿੱਤਾ ਹੈ ਚਰਨਜੀਤ ਹੂਜਾ ਨੇ।
1: ਦੋਸਤੋ, ਇੱਕ ਸਟੇਜ ਉੱਤੇ ਪੰਜਾਬ ਦੇ 6 ਮਸ਼ਹੂਰ ਕਲਾਕਾਰ ਆਏ ਹੋਏ ਨੇ, ਜਿਨ੍ਹਾਂ ਦੇ ਵਿੱਚ ਯਮਲਾ ਜੀ, ਮੁਹੰਮਦ ਸਦੀਕ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਗੁਰਦਾਸ ਮਾਨ ਤੇ ਕਰਤਾਰ ਰਮਲਾ। ਇਹਨਾਂ ਨੂੰ ਲੋਕੀ ਫਰਮਾਇਸ਼ ਕਰਦੇ ਨੇ ਕਿ ਜਿਹੜਾ ਮੁਹੰਮਦ ਸਦੀਕ ਜੀ ਦਾ ਗੀਤ ਗਾਇਆ ਹੋਇਆ, ਆ ਗਈ ਰੋਡਵੇਜ ਦੀ ਲਾਰੀ, ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ, ਉਹ ਸਾਰੇ ਕਲਾਕਾਰ ਆਪਣੇ ਆਪਣੇ ਸਟਾਈਲ 'ਚ ਆਪਣੇ ਆਪਣੇ ਅੰਦਾਜ਼ 'ਚ ਸੁਣਾਉਣ। ਲਓ, ਫਿਕਰ ਪੈ ਗਿਆ, ਗੀਤ ਇੱਕੋ ਹੀ ਹੈ, ਕਲਾਕਾਰ 6 ਨੇ, ਇੱਕ ਗੀਤ ਨੂੰ ਕਿਵੇਂ ਗਾਉਣਗੇ ਮੈਂ ਦੱਸ ਰਿਹਾ। ਲਓ, ਸਭ ਤੋਂ ਪਹਿਲਾਂ ਆ ਰਹੇ ਨੇ ਸੁਰਿੰਦਰ ਛਿੰਦਾ।

ਲਓ ਜੀ ਇਹਨਾਂ ਤੋਂ ਬਾਅਦ ਆ ਰਹੇ ਨੇ ਮੁਹੰਮਦ ਸਦੀ। ਪਰਮ ਸਤਿਕਾਰਯੋਗ ਭੈਣੋ ਤੇ ਭਰਾਵੋ ਤੇ ਬਾਹਰੋਂ ਆਏ ਵੀਰ ਬਜ਼ੁਰਗੋ ਪਤਵੰਤੇ ਸੱਜਣੋ, ਮੈਨੂੰ ਹੁਕਮ ਹੋਇਆ ਤੁਹਾਡੀ ਸੇਵਾ ਦੇ ਵਿੱਚ ਆਪਣਾ ਗੀਤਾ ਕੀ ਰੋਡਵੇਜ਼ ਦੀ ਲਾਰੀ ਪੇਸ਼ ਕਰਾਂ, ਪਰ ਮੈਂ ਮਾਫੀ ਦਾ ਖਾਸ ਜਾਣਾ ਅੱਜ ਮੇਰੇ ਨਾਲ ਬੀਬੀ ਰਣਜੀਤ ਕੌਰ ਨਹੀਂ ਆਏ, ਇਸ ਕਰਕੇ ਮੈਂ ਡਿਊਟ ਗੀਤ ਨੂੰ ਕੱਲਾ ਨਹੀਂ ਗਾ ਸਕਦਾ, ਪਰ ਫਿਰ ਵੀ ਡਿਊਟ ਗੀਤ ਨੂੰ ਕੱਲਾ ਗਾ ਰਿਹਾ, ਸੁਣੋ ਬਈ ਆ।

ਲਓ ਜੀ ਇਹਨਾਂ ਤੋਂ ਬਾਅਦ ਆ ਰਹੇ ਨੇ ਕੁਲਦੀਪ ਮਾਣਕ। ਬਈ ਇੱਕ ਗੱਲ ਕਹਾਂ ਮਿੱਤਰੋ, ਵੀ ਗੱਲ ਇਹ ਹੈ ਕਿ ਪਹਿਲਾਂ ਤਾਂ ਮੈਂ ਕਿਸੇ ਗੀਤ ਨਹੀਂ ਗਾਉਂਦਾ ਹੁੰਦਾ, ਆ ਸਾਹਮਣੇ ਬੈਠਾ ਮੇਰੀ ਭੂਆ ਦਾ ਪੁੱਤ, ਕਹੀ ਜਾਂਦਾ ਰਾਉੜਵੇ ਦੀ ਲਾਰੀ ਗਾ ਲੋ ਗਾ ਰਿਹਾ, ਧਿਆਨ ਦੇਣਾ ਆ ਵੀ ਪ੍ਰੀਤਮ ਬਰਾੜਾ ਫਿਰ ਗਾਈਏ ਕਰਾਂ ਉਤਾਰੇ ਆ ਕੀ ਕਰੀਏ ਨਾ। ਹਾਂਜੀ ਰੈਡੀ, 1 2 1 2 3 4 ਓ ਆ ਗਈ ਰੌਣ ਵੇਜ ਦੀ ਲਾਰੀ, ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ, ਇਹਦੀ ਕਿਹੜੇ ਰੂਟ ਦੀ ਚਾਰੀ, ਕਿਹੜੇ ਰਸਤੇ ਪੈਣੀਆਂ

ਦੋਸਤੋ ਅਗਲਾ ਗੀਤ ਪੇਸ਼ ਕਰ ਰਹੇ ਹਾਂ ਰਣਜੀਤ ਕੌਰ ਦੀ ਆਵਾਜ਼ ਵਿੱਚ ਜਿਸ ਨੂੰ ਕਲਮਬੱਧ ਕੀਤਾ ਹੈ ਬਾਬੂ ਸਿੰਘ ਮਾਨ ਨੇ ਅਤੇ ਸੰਗੀਤ ਦਿੱਤਾ ਹੈ KS ਨਰੂਲਾ ਨੇ।

ਲਓ ਦੋਸਤੋ, ਤੁਸੀਂ ਸੁਣ ਰਹੇ ਸੀ ਰਣਜੀਤ ਕੌਰ ਦੀ ਆਵਾਜ਼ ਵਿੱਚ ਗੀਤ, ਅਤੇ ਹੁਣ ਅਗਲਾ ਗੀਤ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਕਰਤਾਰ ਰਮਲਾ ਦੀ ਆਵਾਜ਼ ਵਿੱਚ, ਜਿਸ ਨੂੰ ਲਿਖਿਆ ਸੁੱਚਾ ਸਿੰਘ ਨੇ ਅਤੇ ਸੰਗੀਤਬੱਧ ਕੀਤਾ ਹੈ ਚਰਨਜੀਤ ਆਹੂਜਾ।

ਦੋਸਤੋ, ਤੁਸੀਂ ਸੁਣ ਰਹੇ ਸੀ ਕਰਤਾਰ ਰਮਲਾ ਜੀ ਦੀ ਆਵਾਜ਼ ਦੇ ਵਿੱਚ ਗੀਤ, ਅਤੇ ਇਸ ਤੋਂ ਅਗਲੀ ਪ੍ਰੋਗਰਾਮ ਦੀ ਜਿਹੜੇ ਸਾਡੇ ਪੰਜਾਬੀ ਪੁਰਾਣੇ ਗੀਤਾਂ ਦੇ ਖਜ਼ਾਨੇ ਵਿੱਚੋਂ ਅਸੀਂ ਲੈ ਕੇ ਹਾਜ਼ਰ ਹਾਂ ਅਗਲਾ ਗੀਤ ਆਸਾ ਸਿੰਘ ਮਸਤਾਨਾ ਜੀ ਦੀ ਆਵਾਜ਼ ਵਿੱਚ, ਜਿਸ ਨੂੰ ਲਿਖਿਆ ਹੈ ਨੰਦ ਲਾਲ ਨੂਰਪੁਰੀ ਨੇ।

ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬੈਂਡ 101.1 ਮੈਗਾਹਰਟਸ। ਸਟੂਡੀਓ ਦੀ ਘੜੀ ਦੇ ਮੁਤਾਬਕ ਸਮਾਂ 11:59 ਤੇ 19 ਸੈਕਿੰਡ। ਠੀਕ 12 ਵਜੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ। ਆਕਾਸ਼ਵਾਣੀ ਦਿੱਲੀ ਤੋਂ।

ਅਹਾਂ ਤੋਂ ਵੀ ਵੱਧ ਕੀਮਤੀ ਰੂਹ ਦੇ ਨੇੜੇ ਵਸਦੇ ਆਕਾਸ਼ਵਾਣੀ ਦੇ ਸੂਝਵਾਨ ਅਦਬੀ ਸਤਿਕਾਰ ਤੇ ਸਰੋਤਿਓ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਆਪ ਜੀ ਦਾ ਫੇਵਰੇਟ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਅੱਖਰ ਬੋਲਦੇ ਨੇ।

ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਸਤਪਾਲ ਬਰਾੜ ਸਾਹਿਬ ਜੀ।

0: FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਕੜੀ ਤੇ ਸਮਾਂ 12:30 ਤੇ 31 ਸੈਕਿੰਡ ਤੇ ਹੁਣ ਪੇਸ਼ ਹੈ ਪ੍ਰੋਗਰਾਮ ਘਰ ਪਰਿਵਾਰ।
1: प्रोग्राम घर परिवार
0: अज दा प्रोग्राम लेके हाजर हाँ मैं अरबनदीप कौर। मेरे वल्लों तमाम स्रोतियां नूं प्यार भरी नमस्कार। ते अज दा प्रोग्राम सौन महीने ते गलबात करदे हैं। ਅਤੇ ਸੌਣ ਮਹੀਨਾ ਆ ਚੁੱਕਾ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਸਭ ਤੋਂ ਪਹਿਲਾਂ ਰੋਜ਼ ਦੀ ਤਰ੍ਹਾਂ ਸੁਣਦਿਆਂ ਇੱਕ ਪਿਆਰਾ ਜਿਹਾ ਖੂਬਸੂਰਤ ਗੀਤ।

ਕੁਝ ਜੋੜੀਆਂ ਸਿਰਫ ਇਕੱਠੇ ਤੁਰਦੀਆਂ ਨਹੀਂ ਸਗੋਂ ਆਪਣੀ ਕਾਮਯਾਬੀ ਅਤੇ ਆਪਸੀ ਸਮਝ ਨਾਲ ਹੋਰਨਾਂ ਲਈ ਵੀ ਪ੍ਰੇਰਣਾ ਬਣ ਜਾਂਦੀਆਂ ਨੇ। ਤੇ ਇਸ ਵਾਰ ਮਿਲੋ ਇੱਕ ਅਜਿਹੀ ਖਾਸ ਜੋੜੀ ਨਾਲ ਜਿਨ੍ਹਾਂ ਨੇ ਆਪਣੇ ਆਪਣੇ ਖੇਤਰਾਂ ਵਿੱਚ ਮੱਲਾਂ ਵੀ ਮਾਰੀਆਂ ਨੇ ਅਤੇ ਪਰਿਵਾਰਕ ਜੀਵਨ ਵਿੱਚ ਵੀ ਇੱਕ ਸੋਹਣਾ ਸੰਤੁਲਨ ਕਾਇਮ ਕੀਤਾ ਹੋਇਆ ਹੈ। ਜੀ, ਮੇਰੀ ਮੁਰਾਦ ਹੈ ਐਡਵੋਕੇਟ ਲਖਿੰਦਰਦੀਪ ਸਿੰਘ ਪਾਈਕਾ ਅਤੇ ਉਹਨਾਂ ਦੇ ਬੈਟਰ ਹਾਫ ਡਾਕਟਰ ਇੰਦਰਜੋਤ ਕੌਰ ਸਿੱਧੂ ਤੋਂ।

ਪ੍ਰੋਗਰਾਮ ਦੀ ਹੋਸਟ ਰਹੂੰਗੀ ਮੈਂ ਯਾਨੀ ਕਿ ਮਮਤਾ ਅਰੋੜਾ। ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਤਾਂ ਫਿਰ ਸੁਣਨਾ ਨਾ ਭੁੱਲਣਾ ਸਿਲਸਿਲਾ ਰੱਬ ਨੇ ਬਣਾਈਆਂ ਜੋੜੀਆਂ, ਮਿਤੀ 30 ਜੁਲਾਈ ਦਿਨ ਵੀਰਵਾਰ ਦੁਪਹਿਰ 12:30 ਵਜੇ। ਇੱਕ ਖਾਸ ਮੁਲਾਕਾਤ, ਇੱਕ ਪ੍ਰੇਰਣਾਦਾਇਕ ਸਫ਼ਰ ਸਿਰਫ ਆਕਾਸ਼ਵਾਣੀ ਬਠਿੰਡਾ ਤੇ।

ਤੋਂ ਵੀ ਵੱਧ ਕੀਮਤੀ ਰੂਹ ਦੇ ਨੇੜੇ ਵਸਦੇ ਆਕਾਸ਼ਵਾਣੀ ਦੇ ਸੂਝਵਾਨ ਅਦਬੀ ਸਤਿਕਾਰ ਤੇ ਸਰੋਤਿਓ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਆਪ ਜੀ ਦਾ ਫੇਵਰੇਟ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਅੱਖਰ ਬੋਲਦੇ ਨੇ।

ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਸਤਪਾਲ ਬਰਾੜ ਸਾਹਿਬ ਜੀ।

0: ਫੋਨ ਨਹੀਂ ਹੁੰਦੇ ਸੀ,
1: ਜੀ
0: ਫੋਨ ਤੋਂ ਬਿਨਾਂ ਜਦੋਂ ਉਹਨਾਂ ਨੇ ਚਾਨ ਚੱਕ ਆਉਣਾ ਨਾ ਸਾਨੂੰ ਦੂਰੋਂ, ਸਾਡੀ ਨਾਨੀ, ਪਰ ਸਾਡੀ ਮਾਂ ਨੂੰ ਉਡੀਕ ਹੁੰਦੀ ਸੀ ਵੀ ਮੇਰੀ ਨਾ ਮਾਂ ਜਾਊਗੀ ਬਿਸਕੁਟ ਲੈ ਕੇ, ਅਸੀਂ ਸਾਨੂੰ ਕਹਿ ਦੇਣਾ ਤੇ ਸਾਡੀ ਨਾਨੀ ਨੇ ਸੱਚੀ ਉਸੇ ਦਿਨ ਹੀ ਆ ਜਾਣਾ। ਫੋਨ ਵੀ ਨਹੀਂ ਹੁੰਦੇ ਸੀ, ਪਰ ਐਂ ਲੱਗਣਾ ਵੀ ਹੁਣ ਸੋਚਦੇ ਵੀ ਸਾਡੀ ਮਾਂ ਕੋਲ ਇਹੋ ਜਿਹਾ ਕਿਹੜਾ ਯੰਤਰ ਹੁੰਦਾ ਸੀ ਵੀ ਨਾਨੀ ਦੇ ਆਉਣ ਦਾ ਪਤਾ ਲੱਗ ਜਾਂਦਾ ਸੀ।
1: ਕਿਉਂਕਿ ਆਪਣੇ ਦਿਲ ਦੇ ਅੰਦਰ ਮਨ ਜਦੋਂ ਆਪਾਂ ਸੋਚਦੇ ਹੁੰਦੇ ਨਾ, ਆਪਣੇ ਮਨਾਂ ਦੇ ਆਪਸ 'ਚ ਪਿਆਰ ਹੁੰਦਾ ਸੀ ਉਸ ਵਕਤ, ਇਸ ਕਰਕੇ ਜਦੋਂ ਯਾਦ ਕਰਨਾ ਉਦੋਂ ਉਹਨਾਂ ਨੂੰ ਵੀ
0: ਆ ਜਾਣਾ,
1: ਇਸ ਤਰ੍ਹਾਂ ਯਾਦ ਆ ਜਾਂਦਾ ਸੀ ਵੀ ਹਾਂ ਮੈਨੂੰ ਯਾਦ ਕਰ ਰਿਹਾ ਤੇ ਮੈਂ ਜਾਣਾਗਾ।
0: ਤੇ ਜਦੋਂ ਸਾਡੀ ਨਾਨੀ ਨੇ ਸਾਹਮਣੇ ਆਉਣਾ ਨਾ, ਪੀਪਾ ਚੱਕਿਆ ਹੋਣਾ ਸਿਰ ਤੇ, ਹੱਥ 'ਚ ਝੋਲਾ ਹੋਣਾ, ਤੇ ਅਸੀਂ ਚਾਈ ਚਾਈ ਪੀਪਾ ਚੱਕਣ ਜਾਂਦੇ ਤੇ ਨਾਨੀ ਨੇ ਜਦੋਂ ਘਰੇ ਆ ਕੇ ਉਹ ਪੀਪਾ ਰੱਖਣਾ ਸੀ, ਬਿਸਕੁਟ ਚੱਕ ਲੈਣੇ, ਆਪਦੇ ਗਿੱਜੇ 'ਚ ਜੇਬਾਂ 'ਚ ਪਾ ਲੈਣੇ, ਸੱਚੀ ਉਹ ਗਲੀ 'ਚ ਗਵਾਂਢ 'ਚ ਜਾ ਕੇ ਜਦੋਂ ਦੋਸਤਾਂ ਨੂੰ ਸਹੇਲੀਆਂ ਨੂੰ ਦਿੰਦੇ ਨਾ, ਸਾਨੂੰ ਬੜਾ ਚਾਅ ਹੁੰਦਾ, ਐਂ ਲੱਗਦਾ ਵੀ ਸਾਡੀ ਨਾਨੀ ਅਮੋਲ ਖਜ਼ਾਨਾ ਲਿਆਈ। ਸੱਚੀ ਉਹ ਨਾਨੀ ਤੇ ਉਹ ਨਾਨੀ ਦੇ ਬਿਸਕੁਟ ਸਮੇਂ ਨਹੀਂ ਖਾਲੀ ਮੈਡਮ
1: ਜੀ। ਤੇ ਸਮਾਂ ਜਿਹੜਾ ਹੈਗਾ ਬਦਲਦਾ ਜਾ ਰਿਹਾ, ਪਰ ਅੱਜ ਦੇ ਟਾਈਮ ਦੇ ਵਿੱਚ ਉਹ ਬਦਲਾਵ ਆ ਰਹੇ ਨੇ, ਜਿਵੇਂ ਤੀਆਂ ਹੈ ਨਾ, ਸਭ ਕੁਛ ਹੋ ਰਿਹਾ, ਤੀਆਂ ਵਾਰ ਮਨਾ ਰਹੇ, ਪਰ ਪਹਿਲਾਂ ਜਿਹੜਾ ਹੈਗਾ ਬਹੁਤ ਵਧੀਆ ਮਾਹੌਲ ਹੁੰਦਾ ਸੀ, ਹੁਣ ਅੱਜ ਕੱਲ੍ਹ ਉਹ ਮਾਹੌਲ ਨਹੀਂ।
0: ਬਿਲਕੁਲ ਬਿਲਕੁਲ, ਕਿਤੇ ਹੁਣ ਦੇਖੋ ਬਿਸਕੁਟ ਕੋਈ ਨਹੀਂ ਬਣਾਉਂਦਾ, ਕੋਈ ਖਾ ਨਹੀਂ ਰਿਹਾ, ਭੱਠ ਖਤਮ ਹੋ ਗਏ। ਮੈਨੂੰ ਲੱਗਦਾ ਅੱਧੇ ਬੱਚਿਆਂ ਤਾਂ ਭੱਠ ਹੀ ਨਹੀਂ ਪਤਾ ਸਾਡੇ,
1: ਅੱਜ ਤਾਂ ਉਹ ਦੂਜੇ ਬੇਕਰੀ ਵਾਲੇ ਬਿਸਕੁਟ ਖਾਂਦੇ ਹੁਣ,
0: ਹਾਂ ਮਾਈਕ੍ਰੋਵੇਵ 'ਚ ਬਣਦੇ ਆ, ਪਰ ਉਹ ਬਿਸਕੁਟ ਕਿੰਨੇ, ਮਤਲਬ ਐਂ ਦੇਖੋ ਮੈਨੂੰ ਯਾਦ ਹੈ ਅਸੀਂ ਘੰਟਾ ਦੋ ਦੋ ਘੰਟੇ ਉੱਥੇ ਬੈਠੇ ਰਹਿਣਾ, ਵਾਰੀ ਉਡੀਕਣੀ। ਹੁਣ ਤਾਂ ਸਹਿਣ ਸ਼ਕਤੀ ਨੇ ਬੱਚਿਆਂ 'ਚ ਵੀ, ਉਡੀਕ ਲੈਣਗੇ ਉੱਥੇ ਬਹਿ ਕੇ ਬਿਸਕੁਟਾਂ ਦੇ, ਭੱਠ ਦੇ ਬਹਿ ਜਾਣਗੇ, ਕਹਿਣਗੇ ਗਰਮੀ ਹੈ, ਜਾਂ ਕੀ ਕਰਦੇ ਆ ਰੈਡੀਮੇਡ ਲੱਡੂ ਲੈ ਜਾਂਦੇ ਆ ਹੈ ਨਾ, ਫਰੂਟ ਲੈ ਜਾਂਦੇ ਆ। ਪਰ ਦੋਸਤੋ ਮੇਰੇ ਸਰੋਤਿਓ, ਮੇਰੀ ਯਾਦ ਹੈ ਉਹ ਨਾਨੀ ਦੇ ਬਿਸਕੁਟਾਂ ਦੀ ਮਿਠਾਸ ਅਤੇ ਉਹ ਪਿਆਰ ਕਿਤੇ ਨਹੀਂ ਮਿਲਣਾ, ਕਿਸੇ ਬੇਕਰੀ 'ਤੇ ਨਹੀਂ ਮਿਲਣਾ, ਉਹ ਸਾਡੀਆਂ ਨਾਨੀਆਂ ਦੇ ਨਾਲ ਸੀ, ਖਤਮ ਹੋ ਗਿਆ। ਪਰ ਮਿਲਦੇ ਗਿਲਦੇ ਰਿਹਾ ਕਰੋ, ਲੈ ਜਾ ਕਰੋ ਬਿਸਕੁਟ, ਬਹੁਤਾ ਫਰਕ ਨਹੀਂ ਪੈਂਦਾ। ਭੈਣਾਂ ਕੀ ਚਾਹੁੰਦੀਆਂ, ਕੁਛ ਨਹੀਂ ਚਾਹੁੰਦੀਆਂ, ਜਾਇਦਾਦ ਤੁਸੀਂ ਰੱਖ ਲਓ, ਦੌਲਤ ਤੁਸੀਂ ਰੱਖ ਲਓ, ਪਰ ਭੈਣਾਂ ਨੂੰ ਸਹਾਰਾ ਜ਼ਰੂਰ ਦੇ ਕੇ ਆਇਆ ਕਰੋ
1: ਜੀ। ਅਤੇ ਫਿਰ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ ਜੀ। ਇਸ ਗੀਤ ਦੇ ਨਾਲ

ਸਾਲਾਂ ਦੇ ਗੁਜ਼ਰ ਨਾਲ ਕੋਈ ਬੁੱਢਾ ਨਹੀਂ ਹੁੰਦਾ, ਜਦੋਂ ਤੱਕ ਮੇਰੀ ਬਾਂਹ, ਜਦੋਂ ਤੱਕ ਮੇਰੀ ਮਾਂ ਜਿਉਂਦੀ ਰਹੇਗੀ, ਮੈਂ ਬੱਚਾ ਰਹੂੰਗਾ, ਸੱਚੀ ਮੈਂ ਬੱਚਾ ਰਹੂੰਗਾ।

0: ਸੱਸ ਤੇ ਨੂੰਹ ਦੀ ਕੁਛ ਗੜਬੜ ਹੋ ਜੂ ਘਰੇ, ਮਾੜਾ ਹੁੰਦਾ ਤੇ ਉਹਨੂੰ ਉਹਦੇ ਮੱਥੇ ਨਹੀਂ ਲੱਗਣਾ, ਤੇ ਭਰਾ ਸੌਣ ਦਾ ਮਹੀਨੇ ਲੈਣ ਆ ਜਾਂਦਾ। ਪੂਰਾ ਇੱਕ ਮਹੀਨਾ ਭੂਆ ਹੁੰਦੀ, ਭੈਣ ਹੁੰਦੀ ਤੀਆਂ ਚ ਰਹਿੰਦੀ, ਤੇ ਅਸੀਂ ਵੀ ਉਹਨਾਂ ਨਾਲ ਫਰਾਕਾਂ ਪਾ ਕੇ ਤੀਆਂ ਤੇ ਜਾਂਦੇ ਹੁੰਦੇ ਸੀ।
1: ਜੀ, ਤੇ ਹੁਣ ਆਪਾਂ ਪ੍ਰੋਗਰਾਮ ਵਿੱਚ ਸੁਣ ਲਈਏ ਇੱਕ ਗੀਤ।
0: ਹਾਂਜੀ ਹਾਂਜੀ
1: ਜੀ।

0: ਦੇ ਤਹਿਤ 60 ਕਰੋੜ ਲੋਕ ਬਣੇ ਨੇ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੇ ਹੱਕਦਾਰ। ਹੁਣ ਤੱਕ 12 ਕਰੋੜ ਤੋਂ ਜ਼ਿਆਦਾ ਮੁਫ਼ਤ ਇਲਾਜ ਕੀਤੇ ਜਾ ਚੁੱਕੇ ਨੇ, ਜਿਸ ਨਾਲ ਗਰੀਬ ਪਰਿਵਾਰਾਂ ਦੇ ਇਲਾਜ ਖਰਚ ਵਿੱਚ ਲਗਭਗ 2 ਲੱਖ ਕਰੋੜ ਰੁਪਏ ਦੀ ਬਚਤ ਹੋਈ ਹੈ। ਅੱਜ ਹੀ ਆਯੁਸ਼ਮਾਨ ਐਪ ਡਾਊਨਲੋਡ ਕਰਕੇ ਆਯੁਸ਼ਮਾਨ ਕਾਰਡ ਬਣਵਾਓ। ਵਧੇਰੇ ਜਾਣਕਾਰੀ ਲਈ 1-4-5-5-5 ਤੇ ਕਾਲ ਕਰੋ।
1: फाइनेंशियल एमरजेंसी कदे भी बिना दसे आ सकती है। अजिहे वक्त विच एक स्मार्ट डिसीजन हर मुश्किल नु सौखे ढंग नाल पार करन विच मदद करता है।
2: स्मार्ट डिसीजन लैन वालेयां दे लई मन्नापुरम फाइनेंस लेके आया है इजी ईएमआई गोल्ड लोन स्कीम, जिथे तुसी हर महीने आसान ईएमआई राही इंटरेस्ट पे कर सकते हो ते अपनी फाइनेंशियल प्लानिंग नु बना सकते हो होर भी स्मार्ट।
1: बथेरी जानकारी लई अपनी नजदीकी मन्नापुरम फाइनेंस ब्रांच ते विजिट करो या इस टोल फ्री नंबर ते कॉल करो 1-800-420-2233।
3: ਇੰਜ ਲੱਗਦਾ ਹੈ ਜਿਵੇਂ ਆਪਾਂ ਉਹ ਪਿੜਾਂ 'ਚ ਪਹੁੰਚ ਗਏ ਜਿੱਥੇ ਤੀਆਂ ਲਾਈ ਬੈਠੇ ਹੈ, ਅਤੇ ਮੇਰੇ ਤਾਂ ਉਹ ਗੱਲ ਯਾਦ ਆ ਗਈ ਕੁੜੀਆਂ ਸੂਟ ਪਾਉਂਦੀਆਂ। ਇੱਕ ਸੂਟ ਹੁੰਦਾ ਸੀ ਲਾਲ ਰੰਗ ਦਾ, ਅਤੇ ਪਤਾ ਉਹਨੂੰ ਕੀ ਕਿਹਾ ਜਾਂਦਾ ਸੀ? ਟੀਟ ਬੋਟੀ ਰੰਗ ਦਾ ਸੂਟ, ਕਿਉਂਕਿ ਸੌਣ ਭਾਦੋਂ ਸਿਲਸਿਲੇ ਦੇ ਵਿੱਚ ਟੀਟ ਬੋਟੀਆਂ ਨਿਕਲਦੀਆਂ। ਬੈਲਵਰਡ ਦਾ ਸੂਟ
4: ਜੀ,
3: ਉਹ ਮਤਲਬ ਤੁਸੀਂ ਦੇਖੋ ਕਿੰਨੇ, ਮਤਲਬ ਹੁਣ ਤਾਂ ਮੈਂ ਇਹਨਾਂ ਦੇ ਏਸੀ ਤੋਂ ਬਿਨਾਂ ਆਪਣੀ ਜਾਨ ਨਿਕਲਦੀ ਜਾਂਦੀ ਹੈ, ਸੌ ਕੁਛ ਹੋ ਜਾਂਦਾ।
4: ਅਤੇ ਉਦੋਂ
3: ਉਹ ਤੁਸੀਂ ਦੇਖ ਲਓ ਗਰਮ ਲਾਲ ਰੰਗ ਦਾ ਸੂਟ, ਡੇਕ ਹਰਾ ਸੂਟ, ਕਿਉਂਕਿ ਕਹਿੰਦੇ ਨੇ ਜਿਹੜੇ ਸੂਟ ਹੈ ਇਹ ਵੀ ਤੁਹਾਡੇ ਚਿਹਰੇ 'ਤੇ ਖੁਸ਼ੀਆਂ ਦਿੰਦੇ ਆ
4: ਜੀ।
3: ਜਿਵੇਂ ਚਿੱਟਾ ਚੁੱਟਾ ਰੰਗ ਹੈ ਫਿੱਕੇ ਲਾਈਟ ਰੰਗ ਪਾਉਣੇ ਆ, ਉਵੇਂ ਨਹੀਂ ਚਿਹਰੇ ਨੂੰ ਗਲੋ ਦਿੰਦੇ ਜਿਹੜਾ ਉਹ ਲਾਲ ਹਰਾ
4: ਗੁਲਾਬੀ ਰੰਗ,
3: ਖੱਟੇ ਖੱਟੇ ਰੰਗ ਪਾਉਂਦੀਆਂ, ਗੂੜੇ ਗੂੜੇ ਰੰਗ ਪਾਉਂਦੀਆਂ। ਅਤੇ ਆਮ ਹੀ ਕਹਿੰਦੇ ਟੀਟ। ਅਤੇ ਇੱਕ ਤੁਸੀਂ ਦੇਖ ਲਓ ਕਈ ਵਿਚਾਰੀਆਂ ਤਾਂ ਨਾ ਇੰਨੀਆਂ ਡਰਦੀਆਂ ਸੀ ਆਪਦੇ ਮਾਂ ਪਿਓ ਤੋਂ, ਲਿਪਸਟਿਕ ਜਿਹਨੂੰ ਸੁਰਖੀ ਕਿਹਾ ਜਾਂਦਾ ਉਹ ਪਤਾ ਕਦੋਂ ਲਾਉਂਦੀਆਂ? ਚੋਰੀਓ ਜਦੋਂ ਮਤਲਬ ਤੀਆਂ 'ਤੇ ਜਾਣਾ ਹੁੰਦਾ ਕਿਤੇ ਘਰ ਟੱਪ ਕੇ ਵੀ ਚਾਚਾ ਤਾਇਆ ਕੋਈ ਦੇਖਦਾ, ਤਾਂ ਚੋਰੀਓ ਹੌਲੀ ਇੱਕ ਦਿਨ ਬੁੱਲਾਂ 'ਤੇ ਲਾ ਲੈਣੀ ਸੁਰਖੀ। ਸੱਚੀ ਸੁਰਖੀ ਜਿਹੜੀ ਲਿਪਸਟਿਕ ਬਣ ਗਈ ਉਹ ਉਹਦੀ ਹੁੰਦੀ ਸੀ ਜਦੋਂ ਗੁਲਾਬੀ ਗੂੜੇ ਰੰਗ ਪਾ ਕੇ।
4: ਉਹਦੀ ਵੀ ਇੱਕ ਸ਼ਰਮ ਹੁੰਦੀ ਸੀ ਉਸ ਟਾਈਮ ਦੇ ਵਿੱਚ ਨਾ,
3: ਬਿਲਕੁਲ।
4: ਅਤੇ ਅੱਜ ਦੇ ਟਾਈਮ 'ਚ ਨਹੀਂ ਆਇਆ, ਇਹ ਚੀਜ਼ ਦਾ ਫਰਕ ਹੈ ਕਿਉਂਕਿ ਸਮਾਂ ਬਦਲ ਰਿਹਾ ਹੈ ਨਾ, ਹਰ ਚੀਜ਼ ਬਦਲਾਵ ਆਉਂਦਾ, ਪਰ ਉਸ ਟਾਈਮ ਦੇ 'ਚ ਉਹਨਾਂ ਚੀਜ਼ਾਂ ਦੀ ਵੀ ਸ਼ਰਮ ਹੁੰਦੀ ਸੀਗੀ।
3: ਸ਼ੀਸ਼ਾ ਨਹੀਂ ਦੇਖਦੇ ਹੁੰਦੇ ਸੀ ਸਾਹਮਣੇ, ਕੁੜੀਆਂ ਤਾਂ ਖਾਸ ਕਰਕੇ ਇਸ ਚੀਜ਼ ਦੀ ਸੰਗ ਮੰਨਦੀਆਂ ਸੀ ਹੈ ਨਾ। ਪਰ ਸੂਟ ਨਵੇਂ ਨਵੇਂ ਜਿੰਨੇ ਬਰੀ ਦਾ ਸੂਟ ਢੋਏ ਜਾਂਦੇ ਹੈ ਨਾ, 5 ਹੁੰਦੇ 7 ਹੁੰਦੇ ਰੋਜ਼ ਬਦਲ ਬਦਲ ਪਾਉਂਦੀਆਂ, ਨਵੇਂ ਤੋਂ ਨਵੇਂ ਸੂਟ ਪਾਉਂਦੀਆਂ, ਅਤੇ ਫਿਰ ਉੱਥੇ ਜਾ ਕੇ ਚੁਗਲੀਆਂ ਵੀ ਕਰਦੀਆਂ ਹੁੰਦੀਆਂ ਸੀ
4: ਜੀ। ਕਿਉਂਕਿ ਐਂ ਨਾ ਜਦੋਂ ਕੋਈ ਲੜਾਈ ਹੋ ਜਾਂਦੀ, ਕੋਈ ਦਿਓਰ ਜੇਠ ਨਾਲ ਲੜਾਈ ਹੋ ਜਾਂਦੀ, ਫਿਰ ਹੁਣ ਸਿੱਧੇ ਤਾਂ ਬੋਲ ਨਹੀਂ ਸਕਦੇ, ਹੁਣ ਬੋਲੀਆਂ ਰਾਹੀਂ ਫਿਰ ਕੱਢਦੀਆਂ ਸੀ।
3: ਹਾਂ, ਸੱਸੇ ਤੇਰੀ ਮੱਝ ਵਾਲ, ਸੱਸੇ ਤੇਰੀ ਮੱਝ ਮਰ ਜੇ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ। ਇੱਥੇ ਕੀ ਹੁੰਦਾ ਸੀ, ਸੱਸ ਨਾਲੋਂ ਤਾਂ ਨਹੀਂ ਲੜ ਸਕਦੀਆਂ ਸੀ, ਫਿਰ ਤੀਆਂ 'ਤੇ ਆ ਕੇ ਇਹੋ ਜਿਹੀਆਂ ਬੋਲੀਆਂ ਪਾਉਂਦੀਆਂ, ਆਪਦੇ ਦਿਲ ਦੇ ਬਲਬਲੇ ਪੜਾਸਾਂ ਬੋਲੀਆਂ ਦੇ ਥਰੂ ਕੱਢ ਲੈਂਦੀਆਂ ਸੀ
4: ਜੀ।
3: ਅਤੇ ਸੂਟ ਵੀ ਪਾਲੇ, ਚੁਗਲੀਆਂ ਵੀ ਕਰ ਲਈਆਂ, ਨਵੇਂ ਨਵੇਂ ਸੂਟ ਪਾ ਕੇ, ਫਿਰ ਜਦੋਂ ਤੀਆਂ ਖਤਮ ਹੁੰਦੀਆਂ ਨਾ, ਭੈਣਾਂ ਨੂੰ ਬੜਾ ਦੁੱਖ ਹੁੰਦਾ। ਤੇ ਤੀਆਂ, ਇੱਕ ਗੱਲ ਹੋਰ, ਐ ਨਹੀਂ ਸੀ ਸ਼ਾਮ ਦੇ ਟਾਈਮ ਲੱਗਦੀਆਂ ਸੀ ਤੀਆਂ, ਤੀਆਂ ਪਿੰਡਾਂ 'ਚ ਦੋ ਦੋ ਵਾਰ ਵੀ ਲੱਗਦੀਆਂ,
4: ਦੋ ਵਾਰ ਵੀ ਲੱਗਦੀਆਂ ਹਾਂਜੀ।
3: ਕਈ ਵਾਰ ਨਾ ਪਤਾ ਕਿ ਹੁਣ ਤੀਆਂ ਦੇ ਦਿਨ ਰਹਿ ਜਾਂਦੇ ਥੋੜੇ, ਦੋ ਦੋ ਟਾਈਮ, ਤੇ ਐ ਥੋੜੀ ਵੀ ਮਾੜੀ ਜਿਹੀ ਤਾੜੀ ਪੈਂਦੀ, ਗਿੱਧਾ ਤੇ ਤਾੜੀਆਂ ਇੰਨੇ ਜ਼ੋਰ ਦੀ ਪੈਂਦੇ ਇੱਕ ਪਾਸਿਓਂ ਦੂਜੇ ਪਾਸੇ, ਉਹ ਗਿੱਧਾ ਤੀਆਂ ਤੇ ਹਰ ਇੱਕ ਨੂੰ ਸੁਣਦਾ ਸੀ ਵੀ ਇੱਧਰਲੇ ਪਾਸੇ ਦੂਜੇ ਪਾਸੇ ਜ਼ੋਰ ਜ਼ੋਰ ਦੀ ਪਾਉਂਦੇ, ਤੇ ਉਹ ਸੁਣਦਾ ਹੁੰਦਾ ਸੀ। ਤੇ ਹੋਰ ਤੁਸੀਂ ਕੀ ਦੱਸੋਗੇ ਅੱਜ? ਮੈਨੂੰ ਤਾਂ ਲੱਗਦਾ ਆਪਾਂ ਸਾਰੀ ਅੱਜ ਤੀਆਂ ਦੀ ਗੱਲ ਖੁੱਲ੍ਹ ਕੇ ਅਤੇ ਐਂ ਠੇਠ ਪੰਜਾਬੀ 'ਚ ਕਰ ਲਈ
4: ਜੀ, ਕਰ ਲਈ। ਮੈਨੂੰ ਲੱਗਦਾ ਸਾਰਾ ਕੁਛ ਲਗਭਗ ਹੋ ਗਿਆ ਪੂਰਾ, ਤੇ ਹੋਰ ਵੀ ਕੋਈ ਗੱਲਬਾਤ ਕਰ?
3: ਮੈਨੂੰ ਐਂ ਲੱਗਦਾ ਉਦੋਂ ਡਿਪਰੈਸ਼ਨ ਵੀ ਨਹੀਂ ਸੀ ਲੋਕਾਂ ਨੂੰ
4: ਜੀ। ਹਾਂ, ਇਹ ਤਾਂ ਹੈ, ਕਿਉਂਕਿ ਉਦੋਂ ਐਂ ਨਾ ਵੀ ਮਨ ਜਿਹੜੀ ਪੜਾਸ ਹੈ ਉਹ ਆਪਾਂ ਮਤਲਬ ਕਿ ਬੋਲੀਆਂ ਰਾਹੀਂ ਜਾਂ ਕਿਸੇ ਰਾਹੀਂ ਆਪਾਂ ਕੱਢ ਲੈਂਦੇ ਸੀ ਕਿ ਹੁਣ ਆ ਜਿਹੜੇ ਮਨ ਦੇ ਅੰਦਰ ਹੀ ਗੱਲ ਰਹਿ ਜਾਂਦੀ ਹੈ, ਗੱਲ ਮੂੰਹ ਦੱਸਣਾ ਆਪਾਂ ਚਾਹੁੰਦੇ ਨਹੀਂ ਕਿਸੇ ਨੂੰ ਜਾਂ ਦੱਸ ਦਿੰਦੇ ਹਾਂ, ਐਂ ਲੱਗਦਾ ਵੀ ਕੋਈ ਅਗਲਾ ਕੀ ਸੋਚੂਗਾ, ਇਹ ਮਨ ਦੇ ਅੰਦਰ ਹੀ ਰਹਿ ਜਾਂਦੇ ਸੀ, ਉਦੋਂ ਐਂ ਕੋਈ ਗੱਲ ਕੱਢ ਜਾਂਦੇ।
3: ਬਿਲਕੁਲ, ਕਿਉਂਕਿ ਉਦੋਂ ਪਤਾ ਕੀ ਹੁੰਦਾ ਸੀ, ਹੁਣ ਤਾਂ ਲੋਕ ਲੈ ਮੇਰੀ ਸੱਸ ਤੋਂ ਬਹੁਤ ਅੱਛੀ ਹੈ, ਮੇਰੀ ਸੱਸ ਤੋਂ ਮੰਮੀ 'ਚ ਵੀ ਅੱਛੀ ਹੈ, ਲੋਕ ਮਤਲਬ ਕੀ ਕਰਦੇ ਆ, ਇਹ ਫਾਰਮੈਲਿਟੀ 'ਚ ਜ਼ਿੰਦਗੀ ਜਿਉਂ ਰਹੇ ਆ, ਹੁਣ ਕਿ ਨਹੀਂ ਮੇਰਾ ਹਸਬੈਂਡ ਤਾਂ ਬਹੁਤ ਨਾਈਸ ਹੈ, ਐਵੇਂ ਗੱਲਾਂ ਕਰਦੇ ਆ। ਪਰ ਉਦੋਂ ਗੱਲਾਂ ਨਾਲ ਪੜਾਸਾਂ ਨਾਲ ਮੇਰੀ ਸੱਸ ਦਾ ਸੁਭਾਅ ਇਹ ਹੈ, ਉੱਥੇ ਕੰਮ ਆਏ ਹੈ, ਸਾਰਾ ਦਿਨ ਮੈਂ ਚੁੱਲ੍ਹੇ 'ਤੇ ਕੰਮ ਕਰਦੀ ਹਾਂ, ਨੈਚੁਰਲ ਦੇਸੀ ਸਿੰਪਲ, ਕਿਉਂਕਿ ਲੋਕ ਸਿੱਧੇ ਸਾਦੇ ਅਤੇ ਭੋਲੀਆਂ ਗੱਲਾਂ ਕਰਦੇ ਸੀ, ਹੁਣ ਵਾਂਗੂ ਨਹੀਂ, ਮੂੰਹ 'ਚ ਕੁਛ ਹੋਰ, ਢਿੱਡ 'ਚ ਕੁਛ ਹੋਰ, ਉਦੋਂ ਸਿੰਪਲ ਸਾਦੀਆਂ ਗੱਲਾਂ ਕਰਕੇ ਆਪਦੀ ਪੜਾਸ ਕੱਢਦੀਆਂ, ਚੁਗਲੀਆਂ ਕਰਦੀਆਂ, ਬੋਲੀਆਂ ਪਾਉਂਦੀਆਂ, ਨੱਚਦੀਆਂ ਟੱਪਦੀਆਂ, ਨੱਚਣ ਟੱਪਣ ਵਾਲਾ ਸੁਣਦੀਆਂ, ਇੱਕ ਹੋਰ ਗੀਤ
4: ਜੀ।

0: ਥੜਿਆਂ ਵਾਜਣਾ ਪਿੱਪਲ ਸੌਂਦੇ, ਥੜਿਆਂ ਵਾਜਣਾ ਪਿੱਪਲ ਸੌਂਦੇ, ਵੰਗਾਂ ਵਾਜ ਕਲਾਈਆਂ ਬਈ ਸੱਗੀ ਫੁੱਲ ਸਿਰਾਂ ਤੇ ਸੌਂਦੇ, ਸੱਗੀ ਫੁੱਲ ਸਿਰਾਂ ਤੇ ਸੌਂਦੇ, ਪੈਰੀ ਝਾਂਜਰਾਂ ਪਾਈਆਂ ਸੂਬੇਦਾਰਨੀਆਂ, ਬਣ ਕੇ ਮੇਲਣਾ ਆਈਆਂ ਸੂਬੇਦਾਰਨੀਆਂ, ਬਣ ਕੇ ਮੇਲਣਾ ਆਈਆਂ। ਮੇਰੇ ਕਿਹੜੇ ਕਿਹੜੇ ਸਰੋਤੇ ਮੇਰੇ ਨਾਲ ਬੋਲੀ ਪਾਉਣ ਲੱਗ ਸੀ ਤੇ ਨੱਚਣ ਲੱਗ ਸੀ। ਨੱਚਣਾ ਤਾਂ ਹੁਣ ਨੱਚ ਲਾ, ਨੱਚਣਾ ਤਾਂ ਹੁਣ ਨੱਚ ਲਾ, ਘਰੇ ਜਾ ਕੇ ਨੱਚੂ ਲੇ ਚੇ ਲੱਤ ਮਾਰੀ। ਮੇਲਾ ਨੱਚਣਾ ਤਾਂ ਸਾਡੇ ਨਾਲ ਹੁਣੀ ਨੱਚ ਲਓ, ਕਿਉਂਕਿ ਟਾਈਮ ਸਾਡੇ ਕੋਲ ਰਹਿ ਗਿਆ ਥੋੜ੍ਹਾ, ਤੇ ਤੁਸੀਂ ਨੱਚ ਲਓ। ਤੇ ਜਦੋਂ ਤੀਆਂ ਮੁੱਕ ਜਾਂਦੀਆਂ ਨਾ, ਉਦੋਂ ਇੱਕ ਬੋਲੀ ਜ਼ਰੂਰ ਪਾਈ ਜਾਂਦੀ ਸੀ, ਸੌਣ ਵੀਰ ਇਕੱਠੀਆਂ ਕਰੇ ਭਾਦੋ ਚੰਦਰੀ ਵਿਛੋੜੇ ਪਾਵੇ, ਸੌਣ ਵੀਰ ਇਕੱਠੀਆਂ ਕਰੇ ਭਾਦੋ ਚੰਦਰੀ ਵਿਛੋੜੇ ਪਾਵੇ। ਤੇ ਜਦੋਂ ਨਾ ਰਾਹ 'ਚ ਤੁਰੇ ਆਉਂਦੀਆਂ ਬੋਲੀਆਂ ਪਾਉਂਦੀਆਂ, ਉਦੋਂ ਜਦੋਂ ਲਾਸਟ ਦਿਨ ਹੁੰਦਾ, ਕਿਉਂਕਿ ਆਪਣੀਆਂ ਤੀਆਂ ਵੀ ਮਿਲਾ ਤਾਂ ਬਹੁਤ ਗੱਲਾਂ ਸਨ ਤੇ ਮੁੱਕਣ ਵਾਲੀਆਂ ਹੀ ਹੈ, ਤੇ ਚਾਚੇ ਤਾਏ ਖੁੰਡਾਂ 'ਤੇ ਬੈਠੇ ਹੁੰਦੇ, ਸੱਥਾਂ 'ਚ ਬੈਠੇ ਹੁੰਦੇ, ਉਦੋਂ ਇੱਕ ਬੋਲੀ ਜ਼ਰੂਰ ਪਾਉਂਦੀਆਂ। ਤਾਇਓ ਚਾਚਿਓ ਗੁੱਸਾ ਨਾ ਕਰੋ, ਅਸੀਂ ਤੀਆਂ ਨੂੰ ਵਿਦਾ ਕਰ ਆਏ, ਤੀਆਂ ਬਿੱਜੜਦੀਆਂ ਮੇਲਾ ਬਿੱਜੜਦਾ, ਲਾਸਟ ਦਿਨ ਹੁੰਦਾ ਉਦੋਂ ਫਿਰ ਪਾਉਂਦੀਆਂ। ਤਾਇਓ ਚਾਚਿਓ ਗੁੱਸਾ ਨਾ ਕਰੋ, ਅਸੀਂ ਤੀਆਂ ਨੂੰ ਵਿਦਾ ਕਰ ਆਏ, ਤਾਇਓ ਚਾਚਿਓ ਗੁੱਸਾ ਨਾ ਕਰੋ, ਅਸੀਂ ਤੀਆਂ ਨੂੰ ਵਿਦਾ ਕਰ ਆਏ। ਮਿਹਰਬੰਦੀ ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ, ਸਤਿ ਸ਼੍ਰੀ ਅਕਾਲ
1: ਜੀ। ਅਤੇ ਮੇਰੇ ਅਮਰਜੀਤ ਮਾਨ ਵੱਲੋਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ।

0: ਇਸ ਦੇ ਨਾਲ ਮੈਨੂੰ ਇਰਬਨਦੀਪ ਨੂੰ ਪ੍ਰੋਗਰਾਮ ਘਰ ਪਰਿਵਾਰ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।
1: ਪ੍ਰੋਗਰਾਮ ਘਰ ਪਰਿਵਾਰ।

ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਸਟੂਡੀਓ ਦੀ ਘੜੀ ਤੇ ਸਮਾਂ 1:09 ਤੇ 20 ਸਕਿੰਟ ਠੀਕ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ ਖਬਰਾਂ ਲਈ ਕਲੋ ਕੁਝ ਪਲ ਇੰਤਜ਼ਾਰ।

0: कलश नू रस्मी तौर ते प्राप्त किया जाएगा ते पूरे पंजाब विच गुरु रविदास मंदिरां नू सत्कार नाल सौंपिया जाएगा। श्री गुरु रविदास महाराज समर्था यात्रा 5 अक्टूबर तो 5 नवंबर तक गुरु रविदास जी दे बराबरी समाजिक सद्भावना ते राष्ट्रीय एकता दे संदेश नू लै के डेरा सचखंड बल्ला जलंधर तो सीर गोवर्धनपुर वाराणसी तक जाएगी। ਪੰਜਾਬ ਭਰ ਦੇ ਹਜ਼ਾਰਾਂ ਸਫਾਈ ਸੇਵਕਾਂ ਤੇ ਸਿਵਰਮੈਨਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਭਗਵੰਤ ਮਾਨ ਸਰਕਾਰ ਨੇ ਬੀਤੇ ਕੱਲ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਕੰਮ ਕਰਨ ਵਾਲੇ ਸਫਾਈ ਸੇਵਕਾਂ ਤੇ ਸਿਵਰਮੈਨਾਂ ਲਈ ਇੱਕ ਵਿਆਪਕ ਭਲਾਈ ਪੈਕੇਜ ਦਾ ਐਲਾਨ ਕੀਤਾ ਹੈ। ਸਰਕਾਰ ਨੇ 3 ਸਾਲ ਦੀ ਨਿਰੰਤਰ ਸੇਵਾ ਵਾਲੇ ਆਊਟਸੋਰਸ ਕੀਤੇ ਸਫਾਈ ਸੇਵਕਾਂ ਨੂੰ ਸਿੱਧੇ ਠੇਕੇ ਅਧੀਨ ਲਿਆਉਣ, 2021 ਵਿੱਚ ਕੰਮ ਕਰਨ ਵਾਲੇ 5 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਠੇਕੇ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਨਿਯਮਿਤ ਕਰਨ ਅਤੇ 1 ਅਗਸਤ 2026 ਤੋਂ ਠੇਕੇ ਤੇ ਕੰਮ ਕਰਨ ਵਾਲੇ ਸਫਾਈ ਕਰਮਚਾਰੀਆਂ ਦੇ ਮਾਸਿਕ ਮਿਹਨਤਾਰੇ ਨੂੰ 20,520 ਰੁਪਏ ਕਰਨ ਦਾ ਫੈਸਲਾ ਕੀਤਾ ਹੈ। ਪੰਜਾਬ ਭਵਨ ਵਿਖੇ ਹੋਈ ਪ੍ਰੈਸ ਕਾਨਫਰੰਸ ਵਿੱਚ ਫੈਸਲਿਆਂ ਦਾ ਐਲਾਨ ਕਰਦੇ ਹੋਏ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿੱਚ ਆਊਟਸੋਰਸਿੰਗ ਤੇ ਕੰਮ ਕਰ ਰਹੇ ਸਫਾਈ ਸੇਵਕਾਂ ਤੇ ਸਿਵਰਮੈਨਾਂ ਨੂੰ ਤੁਰੰਤ ਸਿੱਧੇ ਠੇਕੇ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਵਿੱਚ ਬਦਲਣ ਦੀ ਪ੍ਰਵਾਨਗੀ ਦੇ ਦਿੱਤੀ ਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਕੱਲ ਸੂਬੇ ਵਿੱਚ ਸਖ਼ਤ ਮਿਹਨਤ ਨਾਲ ਪ੍ਰਾਪਤ ਕੀਤੀ ਸ਼ਾਂਤੀ, ਭਾਈਚਾਰਕ ਸਾਂਝ ਅਤੇ ਸਦਭਾਵਨਾ ਨੂੰ ਬਣਾਈ ਰੱਖਣ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ। ਪਟਿਆਲਾ ਵਿੱਚ ਏਕ ਸ਼ਾਮ ਸ਼ਿਵਕਿਨਾ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਅਣਥੱਕ ਮਿਹਨਤ ਕਰ ਰਹੀ ਏ। ਇਸੇ ਲੜੀ ਵਿੱਚ ਰੂਪਨਗਰ ਦੇ ਸਰਕਾਰੀ ਕਾਲਜ ਵਿਖੇ ਅੱਜ 29 ਜੁਲਾਈ ਨੂੰ ਸ਼ਾਮ 6 ਵਜੇ ਸ਼ਾਮ ਭਗਵਾਨ ਸ਼ਿਵ ਕੇ ਨਾਮ ਸਮਾਗਮ ਕਰਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰੂਪਨਗਰ ਦੇ ਡਿਪਟੀ ਕਮਿਸ਼ਨਰ ਆਦਿਤਿਆ ਡੇਚਵਾਲ ਨੇ ਦੱਸਿਆ ਕਿ ਇਸ ਭਗਤੀਮਈ ਸਮਾਗਮ ਲਈ ਸ਼ਰਧਾਲੂਆਂ ਨੂੰ ਅਧਿਆਤਮਿਕ ਸ਼ਾਂਤੀ, ਸੱਭਿਆਚਾਰਕ ਵਿਰਸੇ ਤੇ ਭਗਤੀ ਨਾਲ ਜੋੜਨ ਦਾ ਇੱਕ ਵਿਸ਼ੇਸ਼ ਉਪਰਾਲਾ ਏ। ਗਲਾਸਗੋ ਵਿੱਚ ਚੱਲ ਰਹੀਆਂ 2026 ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੇ ਗੁਲਬੀਰ ਸਿੰਘ ਨੇ ਮਰਦਾਂ ਦੀ 10,000 ਮੀਟਰ ਦੌੜ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ ਹੈ। ਹਰਜਿੰਦਰ ਕੌਰ ਨੇ ਔਰਤਾਂ ਦੇ 69 ਕਿਲੋਗ੍ਰਾਮ ਵੇਟ ਲਿਫਟਿੰਗ ਮੁਕਾਬਲੇ ਵਿੱਚ ਕੁੱਲ 227 ਕਿਲੋਗ੍ਰਾਮ ਭਾਰ ਚੁੱਕ ਕੇ ਚਾਂਦੀ ਦਾ ਤਮਗਾ ਹਾਸਲ ਕੀਤਾ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ xnla@airin ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ ਬਾਅਦ 1:40 ਤੇ। ਨਮਸਕਾਰ।
1: ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਤੇ। ਸਟੂਡੀਓ ਦੀ ਘੜੀ ਤੇ ਸਮਾਂ 1:15:20। ਠੀਕ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਬਾਣੀ ਜਲੰਧਰ ਤੋਂ।

0: ਓ ਸੇਠ ਜੀ, ਅੱਜ ਕੱਲ ਕੰਮ ਚਲਾਉਣੇ ਕਿਹੜਾ ਸੌਖੇ ਨੇ?
1: ਓ ਭਾਈ, ਸਹੀ ਕਿਹਾ ਗਿਆਨ ਸਿਆ, ਅੱਜ ਕੱਲ ਦੇ ਦੌਰ ਚ ਬਿਜ਼ਨਸ ਕਰਨੇ ਕੋਈ ਖਾਲਾ ਜੀ ਦਾ ਬੜਾ ਨੀ ਹੈਗਾ। ਮਾਲ ਵੀ ਪਾ ਲੋ, ਨਵੀਆਂ ਸਕੀਮਾਂ ਵੀ ਲਿਆਓ, ਖੁੱਲੇ ਖੁੱਲੇ ਆਫਰ ਦਿਓ, ਗੱਫੇ ਵੰਡੋ, ਤੇ ਕੰਮ ਫੇਰ ਵੀ ਨੀ ਚੱਲਦਾ ਤੇ ਸਮਝ ਨੀ ਆਉਂਦੀ ਵੀ ਇਹ ਕੰਮ ਲੋਕਾਂ ਤੱਕ ਪਹੁੰਚਾਇਆ ਕਿਵੇਂ ਜਾਵੇ।
2: ਤੁਸੀਂ ਦੋਵੇਂ ਪਰੇਸ਼ਾਨ ਕਿਉਂ? ਆਕਾਸ਼ਵਾਣੀ FM ਬਠਿੰਡਾ ਹੈ ਨਾ ਸਾਰੇ ਮਸਲਿਆਂ ਦਾ ਹੱਲ।
0: ਨਾ ਕੰਮ ਚਲਾਉਣ ਲਈ ਤੇਰਾ ਆਕਾਸ਼ਵਾਣੀ FM ਬਠਿੰਡਾ ਕੀ ਮਦਦ ਕਰੇਗਾ?
2: ਲੈ ਕੱਲਾ ਬਠਿੰਡਾ ਹੀ ਨੀ, ਬਠਿੰਡਾ ਦੇ ਨੇੜੇ ਤੇੜੇ ਲਗਭਗ 70 ਕਿਲੋਮੀਟਰ ਦੇ ਦਾਇਰੇ ਵਿੱਚ ਜਾਵੇਗੀ ਤੁਹਾਡੀ ਆਵਾਜ਼। ਆਪਣਾ ਬਿਜ਼ਨਸ ਚਲਾਉਣਾ ਹੋਵੇ ਜਾਂ ਕੋਈ ਨਵੀਂ ਸਕੀਮ ਲੈ ਕੇ ਆਏ ਹੋਵੋ ਤਾਂ ਲੋਕਾਂ ਤੱਕ ਪਹੁੰਚਾਉਣ ਲਈ ਆਕਾਸ਼ਵਾਣੀ FM ਬਠਿੰਡਾ ਦਾ ਲਓ ਸਹਾਰਾ।
1: ਪਰ ਬੀਬਾ ਜੀ, ਉਹ ਕਿਵੇਂ?
2: ਇਹ ਤਾਂ ਬਿਲਕੁਲ ਸੌਖਾ ਹੈ ਲਾਲਾ ਜੀ। 78-379-63-306 ਨੰਬਰ ਕਰੋ ਡਾਇਲ ਤੇ ਆਕਾਸ਼ਵਾਣੀ FM ਬਠਿੰਡਾ ਦੀ ਕਮਰਸ਼ੀਅਲ ਟੀਮ ਦੱਸੇਗੀ ਤੁਹਾਨੂੰ ਅਗਲਾ ਰਸਤਾ। ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ, 78-379-63-306। ਵਧੇਰੇ ਜਾਣਕਾਰੀ ਲਈ ਤੁਸੀਂ ਈਮੇਲ ਵੀ ਕਰ ਸਕਦੇ ਹੋ airfm.bti@gmail.com।
3: ਕੁਝ ਜੋੜੀਆਂ ਸਿਰਫ ਇਕੱਠੇ ਤੁਰਦੀਆਂ ਨਹੀਂ, ਸਗੋਂ ਆਪਣੀ ਕਾਮਯਾਬੀ ਅਤੇ ਆਪਸੀ ਸਮਝ ਨਾਲ ਹੋਰਨਾਂ ਲਈ ਵੀ ਪ੍ਰੇਰਣਾ ਬਣ ਜਾਂਦੀਆਂ ਨੇ। ਤੇ ਇਸ ਵਾਰ ਮਿਲੋ ਇੱਕ ਅਜਿਹੀ ਖਾਸ ਜੋੜੀ ਨਾਲ ਜਿਨ੍ਹਾਂ ਨੇ ਆਪਣੇ ਆਪਣੇ ਖੇਤਰਾਂ ਵਿੱਚ ਮੱਲਾਂ ਵੀ ਮਾਰੀਆਂ ਨੇ ਅਤੇ ਪਰਿਵਾਰਕ ਜੀਵਨ ਵਿੱਚ ਵੀ

0: ਸਟੂਡੀਓ ਦੀ ਘੜੀ ਤੇ ਸਮਾਂ 1:30 ਤੇ 18 ਸਕਿੰਟ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। ਮੈਂ ਪ੍ਰੋਗਰਾਮ ਦੀ ਮੇਜ਼ਬਾਨ ਇਰਬਨਦੀਪ ਕੌਰ 0664-2240-331 ਨੰਬਰ ਡਾਇਲ ਕਰਕੇ ਇੱਕ ਸਰੋਤਾ ਜੁੜ ਚੁੱਕੇ ਹੈ ਸਾਡੇ ਨਾਲ। ਚਲੋ ਗੱਲਬਾਤ ਕਰਦੇ ਉਹਨਾਂ ਨਾਲ। ਹੈਲੋ,
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਤੇ ਕੌਣ ਬੋਲ ਰਹੇ ਹੋ?
1: ਦਰਸ਼ਨ ਸਿੰਘ ਜੀ।
0: ਅੱਛਾ ਜੀ, ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਚ।
1: ਧੰਨਵਾਦ ਜੀ।
0: ਤੇ ਤੁਸੀਂ ਕਿਹੜਾ ਗੀਤ ਸੁਣਨਾ ਹੈ?
1: ਦਿਲ ਵਿੱਚੋਂ।
0: ਠੀਕ ਹੈ ਜੀ, ਪੇਸ਼ ਹੈ
1: ਤੁਹਾਡਾ। ਬਿੱਟੀ ਤੋਂ ਬੋਲਦੇ ਆ ਜੀ।
0: ਠੀਕ ਹੈ ਜੀ, ਠੀਕ ਹੈ।
1: ਇੱਕ ਨਾਲ ਆ ਰਹੀ ਹੈ ਜੀ।
0: ਹਾਂਜੀ,
1: ਮੈਂ ਤੇਰਾ ਨਾਮ ਲੈਣਾ ਜੀ।
0: ਨਹੀਂ ਜੀ, ਲਓ ਜੀ ਲਓ।
1: ਤੁਹਾਡਾ ਡਾਕਟਰ ਸੁਖਵਿੰਦਰ ਸਿੰਘ ਬੇਦੀ।
0: ਠੀਕ ਹੈ ਜੀ, ਠੀਕ ਹੈ, ਠੀਕ ਹੈ ਜੀ। ਤੁਹਾਡੇ ਪਸੰਦੀਦਾ ਗੀਤ ਪੇਸ਼ ਕਰਦੇ ਆ ਜੀ। ਸਤਿ ਸ਼੍ਰੀ ਅਕਾਲ ਜੀ।

ਵੀ ਵੱਧ ਕੀਮਤੀ ਰੂਹ ਦੇ ਨੇੜੇ ਵਸਦੇ ਆਕਾਸ਼ਵਾਣੀ ਦੇ ਸੂਝਵਾਨ ਅਦਬੀ ਸਤਿਕਾਰ ਤੇ ਸਰੋਤਿਓ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਆਪ ਜੀ ਦਾ ਫੇਵਰੇਟ ਪ੍ਰੋਗਰਾਮ ਲੈ ਕੇ ਹਾਜ਼ਰ ਹੈ, ਅੱਖਰ ਬੋਲਦੇ ਨੇ।

0: ਸਾਡੇ ਸਟੂਡੀਓ ਦਾ ਨੰਬਰ ਡਾਇਲ ਕਰਕੇ ਇੱਕ ਸਰੋਤਾ ਸਾਡੇ ਨਾਲ ਜੁੜ ਚੁੱਕਿਆ ਹੈ।
1: ਹੈਲੋ,
2: ਹੈਲੋ ਮੈਡਮ ਜੀ, ਨਮਸਕਾਰ ਜੀ।
1: ਹਾਂਜੀ, ਕਿੱਥੋਂ ਤੇ ਕੌਣ ਬੋਲ ਰਹੇ ਹੋ ਜੀ?
2: ਹਾਂਜੀ ਮੈਡਮ ਜੀ, ਮੈਂ ਪੌਲ ਬੋਲਦਾ ਜਲੰਧਰ ਪੰਜਾਬ ਤੋਂ ਜੀ।
1: ਠੀਕ ਹੈ ਜੀ, ਕਿਹੜਾ ਗੀਤ ਸੁਣਨਾ ਚਾਹੋਗੇ ਤੁਸੀਂ?
2: ਗੀਤ ਮੈਡਮ ਸੁਣਾ ਦਿਓ, ਭਤੀਜਾ ਫਿਲਮ ਦਾ ਮੌਸਮ ਹੈ ਆਸ਼ਿਕਾਨਾ।
1: ਹਾਂਜੀ ਜਰੂਰ, ਤੁਹਾਡੀ ਪਸੰਦ ਦਾ ਗੀਤ ਸੁਣਾਉਣੇ ਆ ਤੇ ਸਵਾਗਤ ਹੈ ਤੁਹਾਡਾ ਸਾਨੂੰ ਕਾਲ ਕਰਨ ਲਈ ਜੀ।
2: ਮਿਹਰਬਾਨੀ, ਸ਼ੁਕਰੀਆ ਤੁਹਾਡਾ। ਮੇਰਾ 4-5 ਮਹੀਨੇ ਬਾਅਦ ਕਾਲ ਲੱਗਿਆ, ਬੀਜੀ ਬਹੁਤ ਆਉਂਦੀ ਹੈ ਲਾਈਨ, ਇਸ ਕਰਕੇ ਟਰਾਈ ਤਾਂ ਕਰਦਾ।
1: ਚਲੋ ਜੀ, ਮਿਲ ਗਿਆ ਮਿਲ ਗਿਆ ਤੇ ਸੁਣੋ ਤੁਸੀਂ ਆਪਦਾ ਪਸੰਦੀਦਾ ਸੌਂਗ ਤੇ ਮਾਣੋ ਉਹਦਾ ਆਨੰਦ।

0: 0142-43-331 ਡਾਇਲ ਕਰਕੇ ਇੱਕ ਸਰੋਤਾ ਸਾਡੇ ਨਾਲ ਜੁੜ ਚੁੱਕਿਆ ਹੈ। ਚਲੋ ਗੱਲਬਾਤ ਕਰਦੇ ਉਹਨਾਂ ਨਾਲ।
1: ਹੈਲੋ,
2: ਹੈਲੋ ਮੈਡਮ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਤੇ ਕੌਣ ਬੋਲਦੇ ਹੋ ਜੀ?
2: ਮੈਂ ਮੇਜਰ ਸਿੰਘ ਬੋਲਦਾ ਜੀ, ਪਿੰਡ ਗਲਾਰਗੰਜ ਜੀ ਤੋਂ।
1: ਕਿਹੜਾ ਗੀਤ ਸੁਣਨਾ ਚਾਹੋਗੇ ਜੀ?
2: ਅੱਜ ਮੈਂ ਤੁਹਾਨੂੰ 10 ਨੰਬਰੀ ਸਾਹਿਬ ਤੋਂ ਸੁਣਾ ਰਹੀ ਜੀ, 1 ਨੰਬਰੀ।
1: ਠੀਕ ਹੈ ਜੀ, ਜ਼ਰੂਰ ਸੁਣੋ ਜੀ, ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਨੂੰ ਕਾਲ ਕਰਨ ਲਈ ਜੀ।
2: ਧੰਨਵਾਦ ਜੀ।

0: ਇੱਕ ਸਰੋਤਾ ਹੋਰ ਸਾਡੇ ਨਾਲ ਜੁੜ ਚੁੱਕੇ ਨੇ, ਸੁਣਦੇ ਉਹਨਾਂ ਨਾਲ ਗੱਲਬਾਤ। ਹੈਲੋ,
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕਿੱਥੋਂ ਤੇ ਕੌਣ ਬੋਲ ਰਹੇ ਹੋ?
1: ਬਲਜੀਤ ਸਿੰਘ, ਪਿੰਡ ਬਾਜੀਤ ਸਿੰਘ ਭੋਮਾ।
0: ਹਾਂਜੀ, ਤੇ ਕਿਹੜਾ ਗੀਤ ਸੁਣਨਾ ਚਾਹੋਗੇ ਜੀ? ਸੁਣਾਉਣੇ ਜੀ ਤੁਹਾਡੇ ਪਸੰਦੀਦਾ ਗੀਤ।
1: ਧੰਨਵਾਦ ਜੀ,
0: ਧੰਨਵਾਦ ਜੀ ਤੁਹਾਡਾ ਵੀ ਫੋਨ ਕਰਨ ਲਈ ਜੀ।

ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਸ ਤੇ ਸਟੂਡੀਓ ਦੀ ਘੜੀ ਤੇ ਸਮਾਂ 1:59:13 ਠੀਕ 2 ਵਜੇ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ। ਆਕਾਸ਼ਵਾਣੀ ਦਿੱਲੀ ਤੋਂ ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਰਬਨਦੀਪ ਕੌਰ। ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ। ਅਤੇ ਅੱਜ ਦਾ ਪ੍ਰੋਗਰਾਮ ਹੋਏਗਾ ਸਾਡੇ ਸਰੋਤਿਆਂ ਵੱਲੋਂ ਭੇਜੇ ਗਏ ਖਤ ਅਤੇ ਵਟਸਐਪ ਸੁਨੇਹਿਆਂ ਦੇ ਤਹਿਤ। ਸਰੋਤੇ ਸੁਣ ਸਕਣਗੇ ਇਸ ਦੇ ਤਹਿਤ ਫਿਲਮੀ ਪੰਜਾਬੀ ਫਿਲਮੀ ਅਤੇ ਗੈਰ ਫਿਲਮੀ ਪੰਜਾਬੀ ਗੀਤ ਅਤੇ ਸੁਣਦਿਆਂ ਇੱਕ ਖੂਬਸੂਰਤ ਜਾ ਗੀਤ।

ਹੱਥਾਂ ਤੋਂ ਵੀ ਵੱਧ ਕੀਮਤੀ ਰੂਹ ਦੇ ਨੇੜੇ ਵਸਦੇ ਆਕਾਸ਼ਵਾਣੀ ਦੇ ਸੂਝਵਾਨ ਨੇ ਅਦਬੀ ਸਤਿਕਾਰ ਤੇ ਸਰੋਤਿਓ। ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਆਪ ਜੀ ਦਾ ਫੇਵਰੇਟ ਪ੍ਰੋਗਰਾਮ ਲੈ ਕੇ ਹਾਜ਼ਰ ਹੈ, ਅੱਖਰ ਬੋਲਦੇ ਨੇ।

ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਸਤਪਾਲ ਬਰਾੜ ਸਾਹਿਬ ਜੀ।

ਸੁਣਦੇ ਹਾਂ ਗੀਤ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀਆਂ ਆਵਾਜ਼ਾਂ ਵਿੱਚ। ਇਸ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ। ਪਹਿਲਾ ਖਾਸ ਸਾਡੇ ਕੋਲ ਹੈ ਕਨਵਰ ਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਪੁੱਚੋ ਕੈਂਚੀਆਂ ਬਠਿੰਡਾ ਤੋਂ। ਤੇ ਖਤ ਲਿਖਣ ਵਾਲੇ ਸਰੋਤਾ ਸਾਡੇ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦੁਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ, ਅਭਿਜੋਤ। ਤੇ ਇੱਕ ਸਾਨੂੰ ਵਟਸਐਪ ਸੁਨੇਹਾ ਭੇਜਿਆ, ਪਿੰਡ ਸਨੋਹਾ ਨੇੜੇ ਮੌੜ ਮੰਡੀ ਜਗਰਾਜ ਸਿੰਘ ਕਣਕ ਵਾਲੀਆ, ਗੰਗਾ ਰਾਮ ਪੁੱਚੋ ਮੰਡੀ ਬੂਟਾ ਸਿੰਘ ਰਾਜਾ, ਸੁਖਦੇਵ ਬਾਬੇਕਾ, ਅਮਰੀਕ ਕਪੂਰ, ਕੁਲਵੰਤ ਸੇਖੂ ਬੂਟਾ, ਜਗਤੂ ਕਾ ਜਥੇਦਾਰ ਜਸਵੰਤ ਸਿੰਘ, ਗੁਰਤੇਜ ਸਿੰਘ ਕਮਾਲੂ, ਨਾਜਰ ਜਮੇਰੀਕਾ। ਤੇ ਇੱਕ ਸਾਨੂੰ ਹੋਰ ਵਟਸਐਪ ਸੁਨੇਹਾ ਆਇਆ ਹੈ ਜ਼ਿਲ੍ਹਾ ਮੁਕਤਸਰ ਤੋਂ। ਲਿਖਣ ਵਾਲੇ ਆ ਨਛੱਤਰ ਸਿੰਘ, ਤੇਜਾ ਸਵਾਮੀ, ਬਾਬੂ ਸਿੰਘ ਗਿੱਦੜਵੇਹ ਤੋਂ, ਪ੍ਰਗਟ ਸਿੰਘ ਪਿੰਡ ਢਿੱਲਵਾਂ ਤੋਂ, ਜੈਲਾ ਸਿੰਘ ਪਿੰਡ ਗਦਰਾਣੇ ਤੋਂ, ਗੁਰਮੀਤ ਸਿੰਘ ਪਿੰਡ ਲੋਪੋ ਗੈਰੀ। ਇਹਨਾਂ ਨੇ ਸਾਥੋਂ ਗੀਤ ਸੁਣਿਆ ਮੁਹੰਮਦ ਸਿੰਘ ਦੀ ਆਵਾਜ਼ ਵਿੱਚ। ਅਤੇ ਇੱਕ ਹੋਰ ਸਰੋਤਾ ਦਾ ਸਾਡੇ ਕੋਲ ਖੱਤ ਪਹੁੰਚਿਆ, ਸਰਬਜੋਤ ਸਿੰਘ ਅਭਿਤਾ ਸਿੰਘ ਬੁਰਜ ਸਿੱਧਵਾਂ ਤੋਂ, ਨਜ਼ਦੀਕ ਮਲੋਟ ਤੋਂ। ਅਤੇ ਖੱਤ ਲਿਖਣ ਵਾਲੇ ਹੈ ਅਭਿਤਾ ਸਿੰਘ ਸਿੱਧੂ, ਜੰਗੀਰ ਸਿੰਘ ਭੁੱਲਰ ਡਾਬਾ ਵਾਲੀ ਢਾਬਾਂ ਤੋਂ, ਰੁਲਦੂ ਸਿੰਘ ਪਿੰਡ ਕਰਮਗੜ੍ਹ ਢਾਣੀ ਤੋਂ, ਮਲੋਟ ਪਿੰਡ ਤੋਂ, ਜਗਤਾਰ ਸਿੰਘ, ਪਰਮਜੀਤ ਕੌਰ ਗਿੱਲ, ਅਮਨਦੀਪ ਗਿੱਲ, ਗੈਵੀ ਗਿੱਲ ਅਤੇ ਗੁਆਂਢੀ। ਇਹਨਾਂ ਦੀ ਪਸੰਦੀ 'ਤੇ ਸੁਣਦਿਆਂ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਆਵਾਜ਼ ਵਿੱਚ ਇਹ ਗੀਤ।

ਜੋੜੀਆਂ ਸਿਰਫ ਇਕੱਠੇ ਤੁਰਦੀਆਂ ਨਹੀਂ ਸਗੋਂ ਆਪਣੀ ਕਾਮਯਾਬੀ ਅਤੇ ਆਪਸੀ ਸਮਝ ਨਾਲ ਹੋਰਨਾਂ ਲਈ ਵੀ ਪ੍ਰੇਰਣਾ ਬਣ ਜਾਂਦੀਆਂ ਨੇ। ਤੇ ਇਸ ਵਾਰ ਮਿਲੋ ਇੱਕ ਅਜਿਹੀ ਖਾਸ ਜੋੜੀ ਨਾਲ ਜਿਨ੍ਹਾਂ ਨੇ ਆਪਣੇ ਆਪਣੇ ਖੇਤਰਾਂ ਵਿੱਚ ਮੱਲਾਂ ਵੀ ਮਾਰੀਆਂ ਨੇ ਅਤੇ ਪਰਿਵਾਰਕ ਜੀਵਨ ਵਿੱਚ ਵੀ ਇੱਕ ਸੋਹਣਾ ਸੰਤੁਲਨ ਕਾਇਮ ਕੀਤਾ ਹੋਇਆ ਹੈ। ਜੀ, ਮੇਰੀ ਮੁਰਾਦ ਹੈ ਐਡਵੋਕੇਟ ਲਕਿੰਦਰਦੀਪ ਸਿੰਘ ਪਾਈਕਾ ਅਤੇ ਉਹਨਾਂ ਦੇ ਬੈਟਰ ਹਾਫ ਡਾਕਟਰ ਇੰਦਰਜੋਤ ਕੌਰ ਸਿੱਧੂ ਤੋਂ।

ਹੁਣੇ ਸਾਡੇ ਕੋਲ ਇੱਕ ਗੀਤੀ ਹੋਰ ਫਰਮਾਇਸ਼ ਪਹੁੰਚੀ ਹੈ, ਹਰਜੀਤ ਹਰਮਨ ਦੀ ਗੀਤੀ, ਫਰਮਾਇਸ਼ ਕਰਨ ਵਾਲੇ ਸਰੋਤਾ ਹੈ ਪਿੰਡ ਤੇਜਾ ਸਿੰਘ। ਪਿੰਡਾਂ ਤੇਜਾ ਸਿੰਘ ਵਾਲੇ ਤੋਂ ਹਰਵੰਤ ਸਿੰਘ ਸੱਧੂ, ਲਾਡੀ ਸਿੰਘ ਧਾਲੀਵਾਲ ਸ਼ਮਾਣਾ ਪਟਿਆਲੇ ਤੋਂ, ਅਤੇ ਇਹ ਗੀਤ ਸਾਨੂੰ ਸੁਣਨਾ ਚਾਹਿਆ ਪਰਮਜੀਤ ਕੌਰ ਬਠਿੰਡੇ ਤੋਂ। ਪਿੰਡ ਢੱਡੇ ਤੋਂ ਗਿਆਨ ਸਿੰਘ ਢਿੱਲੋਂ, ਅਮਰਜੀਤ ਸਿੰਘ ਯੂਕੇ ਤੋਂ, ਬਲਵਿੰਦਰ ਕੌਰ ਯੂਕੇ ਤੋਂ, ਜਸਗੁਣ ਕੌਰ ਯੂਕੇ ਤੋਂ, ਉਪਕਾਰ ਸਿੰਘ ਸੱਧੂ, ਜਸਕਰਨ ਸਿੰਘ ਭਾਗੂ, ਹਰਵੰਤ ਸਿੰਘ ਢੱਡੇ ਤੋਂ, ਸੁਣਦੇ ਹਾਂ ਇਹਨਾਂ ਦੀ ਫਰਮਾਇਸ਼ 'ਤੇ ਗੀਤ।

ਚੂੜੀ ਦੀ ਘੜੀ ਤੇ ਸਮਾਂ 1:59:19 2:59 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸਖੀ ਸਟੂਡੀਓ ਦੀ ਘੜੀ ਤੇ ਸਮਾਂ 2:59 ਹੋ ਚੁੱਕਾ ਹੈ। ਤੁਸੀਂ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ, 4 ਵਜੇ ਸੁਣੋਗੇ ਵਿਵਿਧ ਭਾਰਤੀ ਤੋਂ ਪ੍ਰੋਗਰਾਮ, 5 ਵਜੇ ਤੱਕ ਜਾਰੀ ਰਹਿਣਗੇ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਤੁਸੀਂ ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ ਸ਼ਾਮ ਦੇ 5:20। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ।

ਕਿਸਾਨ ਵੀਰੋ, ਸਾਡੇ ਪਿੰਡ ਸਾਡੇ ਖੇਤ ਵਿੱਚ ਤੁਹਾਡਾ ਸਵਾਗਤ ਹੈ। ਅੱਜ ਇਸ ਪ੍ਰੋਗਰਾਮ ਵਿੱਚ ਸਿਲਸਿਲਾ ਹੋਵੇਗਾ ਖੁੰਡ ਚਰਚਾ, ਅਤੇ ਭਾਗ ਲੈਣ ਵਾਲੇ ਕਲਾਕਾਰ ਹੋਣਗੇ ਕੁਲਵਿੰਦਰ ਸਿੰਘ ਚਾਨੀ ਅੰਗਦ ਦੇ ਰੋਲ ਵਿੱਚ, ਸਤਪਾਲ ਬਰਾੜ ਨੂੰ ਸੁਣੋਗੇ ਤੁਸੀਂ ਪੂਰਾ ਦੇ ਰੋਲ ਵਿੱਚ, ਅਤੇ ਕੁਲਵਿੰਦਰ ਸਿੰਘ ਔਲਖ ਹੋਣਗੇ ਫੀਲਾ ਦੇ ਕਿਰਦਾਰ ਵਿੱਚ। ਆਲੇਖ ਹੈ ਜੀ ਕੁਲਵਿੰਦਰ ਸਿੰਘ ਔਲਖ ਦਾ, ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਨੇ ਬਲਜੀਤ ਸ਼ਰਮਾ।

0: ਉਹ ਬੱਲੇ ਬੱਲੇ ਬੱਲੇ ਪੂਰਿਆ, ਓਏ ਅੱਜ ਤਾਂ ਵੇਲੇ ਨਾਲ ਹੀ ਆ ਕੇ ਬਹਿ ਗਿਆ ਖੁੰਡ ਤੇ, ਲੱਗਦਾ ਕਿਸੇ ਤਕੜੀ ਮਾਰ ਦੇ ਵਿੱਚ ਹੈ।
1: ਓਏ ਅਰਕਾ ਦੀ ਮਾਰ, ਉਹ ਮੈਂ ਤਾਂ ਕਹਿੰਦਾ ਮਾਰੋ ਮਾਰ ਹੋਈ ਪਈ ਹੈ, ਆ ਗਰਮੀ ਨੇ ਕੀਤੀ ਪਈ ਹੈ ਨਾ ਮਾਰੋ ਮਾਰ।
0: ਓ ਯਾਰ ਗੱਲ ਤਾਂ ਤੇਰੀ ਸਹੀ ਹੈ, ਗਰਮੀ ਨੇ ਤਾਂ ਨਾ ਪੂਰੇ ਚਿਪ ਕੱਢੇ ਪਏ ਆ। ਇੱਕ ਕੰਮ ਕਰੀਏ ਯਾਰ, ਆ ਖੁੰਡ ਤੇ ਲਿਆ ਕੇ ਨਾ ਕੋਈ ਠੰਡੇ ਪਾਣੀ ਦਾ ਘੜਾ ਰੱਖੀਏ, ਉਹ ਪਤੰਦਰੋ ਆਉਂਦੇ ਆਉਂਦੇ ਪਾਣੀ ਦੀ ਘੁੱਟ ਤਾਂ ਭਰ ਲਿਆ ਕਰਾਂਗੇ।
1: ਓਏ ਘੜਾ ਤਾਂ ਰੱਖ ਦੇ, ਆ ਪਰ ਗਲਾਸ ਸੰਗਲੀ ਨਾ ਬੰਨਣਾ ਪਊ।
0: ਲੈ ਉਹ ਆਉਂਦਾ ਭਤੀਜ, ਉਹ ਇਹਦੇ ਤੋਂ ਕਰਾਉਣੇ ਆ ਕੋਈ ਪਾਣੀ ਵਾਲਾ ਹੱਲ।
2: ਚਿਬ ਤਾਂ ਤੁਸੀਂ ਵੀ ਕੱਢ ਛੱਡਿਆ ਤਾਇਆ ਗੱਲਾਂ ਵਾਲੇ, ਅੱਜ ਤਾਂ ਟਾਈਮ ਨਾਲ ਹੀ ਆਏ ਬੈਠੇ ਹੋ। ਸਤਿ ਸ੍ਰੀ ਅਕਾਲ ਦੋਵਾਂ ਨੂੰ।
0: ਉਹ ਸਤਿ ਸ੍ਰੀ ਅਕਾਲ ਭਤੀਜ, ਸਤਿ ਸ੍ਰੀ ਅਕਾਲ।
1: ਉਹ ਸਤਿ ਸ੍ਰੀ ਅਕਾਲ ਬਾਈ ਮੇਰੇ ਵੱਲੋਂ ਵੀ।
0: ਲੈ ਓ ਯਾਰ ਭਤੀਜ, ਓਏ ਅਸੀਂ ਤਾਂ ਪਾਣੀ ਦੀ ਗੱਲ ਕਰਦੇ ਆ, ਪਰ ਤੂੰ ਕਿਵੇਂ ਆਹ ਦਰੰਗ ਵਾਲਿਆਂ ਵਾਂਗੂ ਵਿੰਗਾ ਜਾ ਮੂੰਹ ਕਰਕੇ ਸਤਿ ਸ੍ਰੀ ਅਕਾਲ ਬੁਲਾਈ ਹੈ? ਓਏ ਸੁੱਖ ਤਾਂ ਹੈ।
1: ਓਏ ਆਹੋ ਫੀਲਿਆ, ਮੈਨੂੰ ਵੀ ਐਂ ਲੱਗਿਆ ਜਿਵੇਂ ਸ਼ਰਾਬੀ ਜਾ ਹੋਇਆ ਫਿਰਦਾ ਹੁੰਦਾ।
2: ਉਹ ਤਾਂ ਨਾ ਯਾਰ ਤਾਇਆ, ਆ ਜਿਵੇਂ ਤੁਸੀਂ ਗੱਲਾਂ ਕਰੀ ਜਾਂਦੇ ਸੀ ਵੀ ਗਰਮੀ ਬਹੁਤ ਹੈ, ਤਾਂ ਗਰਮੀ ਨਾਲ ਮੇਰੇ ਵੀ ਮੂੰਹ 'ਚ ਛਾਲੇ ਹੋਏ ਪਏ ਆ, ਉਹ ਤਾਂ ਕਰਕੇ ਤੁਹਾਨੂੰ ਲੱਗਦਾ ਹੋਣਾ ਹੈ ਵੀ ਜਦੋਂ ਮੈਂ ਬੋਲਦਾ ਹੈ ਤੇ ਮੂੰਹ ਮੇਰਾ ਵਿੰਗਾ ਜਿਹਾ ਹੋ ਗਿਆ, ਆ ਜਿਵੇਂ ਮੈਂ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾਉਣਾ ਹੈ ਉਹ ਥੋੜਾ ਜਿਹਾ ਐਂ ਹੋ ਗਿਆ ਮੂੰਹ, ਜਿਵੇਂ ਮੈਂ ਕਿਹਾ ਸੀ ਵੀ ਸਤਿ ਸ੍ਰੀ ਅਕਾਲ ਤਾਇਆ।
0: ਓਏ ਭਤੀਜ, ਓਏ ਉਹ ਤਾਂ ਤੇਰੀ ਗੱਲ ਠੀਕ ਹੈ ਹੈਂ ਵੀ ਤੂੰ ਵਿੰਗਾ ਜਿਹਾ ਮੂੰਹ ਕਰਕੇ ਬੋਲਦਾ ਸੀ, ਪਰ ਗੱਲ ਤੂੰ ਇਉਂ ਦੱਸ ਵੀ ਜਦੋਂ ਆਹ ਪਰਸੋਂ ਤੁਸੀਂ ਕਰਤਾਰੇ ਕੀ ਗਲੀ ਚੋਂ ਟੱਪੇ ਆ ਯਾਰ, ਆ ਤੂੰ ਤੇ ਤੇਰੇ ਨਾਲ ਵਾਲਾ ਪੜਾ, ਓ ਯਾਰ ਤਾਤਾ ਜੀ ਕੀ ਕਰਦੇ ਆਉਂਦੇ ਸੀ?
1: ਅੱਛਾ ਅੱਛਾ, ਉਹ ਤਾਂ ਹੀ ਟੇਢਾ ਜਿਹਾ ਮੂੰਹ ਕਰਕੇ ਤੋਤਲਾ ਜਿਹਾ ਬੋਲਦਾ ਸੀ।
0: ਓ ਯਾਰ ਭੂਰਿਆ, ਉਹ ਟੇਢਾ ਸਿੱਧਾ ਜਿਵੇਂ ਮਰਜ਼ੀ ਬੋਲਦਾ ਸੀ ਹੈਂ, ਪਰ ਤੂੰ ਜਿਹੜਾ ਆਹ ਵਾਰੀ ਵਾਰੀ ਟੇਢਾ ਜਿਹਾ ਹੋਈ ਜਾਂਦਾ ਨਾ, ਓਏ ਤੇਰੇ ਲੱਛਣ ਮੈਨੂੰ ਸਿੱਧੇ ਨੀ ਲੱਗਦੇ, ਮੈਂ ਤੈਨੂੰ ਦੱਸਾਂ ਓਏ ਕਿਤੇ ਹੋਰ ਹੀ ਨਾ ਪਤੰਦਰਾ ਟੇਢਾ ਜਿਹਾ ਹੁੰਦਾ, ਖੁੰਡ ਤੇ ਸਿੱਧਾ ਪ੍ਰਸਾਰਣ ਚਲਾ ਦੀ। ਓਏ ਉੱਤੋਂ ਇੰਨੀ ਗਰਮੀ ਹੈ ਕਿਤੇ ਹੋਰ ਮਾਰ ਕੇ ਰੱਖ ਦੇ।
1: ਓਏ ਤੇਰੇ ਕੋਲ ਤਾਂ ਯਾਰ ਪੁੱਠੀਆਂ ਹੀ ਗੱਲਾਂ, ਉਹ ਮੈਂ ਬੈਠਾ ਬੈਠਾ ਅੰਬ ਗਿਆ ਸੀ, ਉਹ ਮੈਂ ਕਿਹਾ ਥੋੜਾ ਜਿਹਾ ਪਾਸਾ ਲੈ ਲਈਏ, ਹਿਲ ਜੁਲ ਕਰਦੇ ਰਹਿਣੇ ਚਾਹੀਦਾ ਗਰਮੀ ਚ।
0: ਓਏ ਪਾਸੇ ਪੂਸੇ ਦਾ ਤਾਂ ਨੀ ਮੈਨੂੰ ਪਤਾ ਭਾਈ ਸਾਹਿਬ, ਆ ਪਹਿਲਾਂ ਵੀ ਨਾ ਤੂੰ ਕਈ ਵਾਰੀ ਆਈ ਕਰਦਾ ਹੁੰਦਾ ਮੂੰਹ ਜਾਂ ਪਾਸੇ ਕਰਕੇ ਤੇ ਪਾਸਾ ਜਾਂ ਚੱਕ ਕੇ ਕਾਰਵਾਈ ਪਾ ਦੇਣਾ ਹੁੰਦਾ। ਓਏ ਮੁੜ ਕੇ ਆਸਾ ਪਾਸਾ ਵੇਖ ਕੇ ਜੇ ਨਾ ਲੱਛਣ ਜੇ ਕਰਨ ਲੱਗ ਜੂ, ਅਗੇ ਫਲਾਨਿਆ ਤੈਨੂੰ ਮੁਸ਼ਕ ਜਾ ਨੀ ਆਉਂਦਾ ਕਿ ਮੈਨੂੰ ਆਈ ਜਾਂਦਾ? ਓਏ ਮੁੱਕਰਨ ਵਾਲੀ ਗੱਲ ਪਤੰਦਰਾ, ਤੂੰ ਮਿੰਟ ਚ ਸਿਰੇ ਲਾ ਦੇਣਾ ਹੁੰਦਾ।
1: ਓਏ ਉਹੀ ਮਰੀ ਜਾਂਦਾ ਭਕਾਈ, ਓਏ ਤਾਂ ਛੱਪੜ ਚੋਂ ਆਉਂਦਾ ਹੁੰਦਾ।
2: ਓਏ ਚਲੋ ਛੱਡੋ ਯਾਰ ਤਾਇਆ, ਕਿਉਂ ਉਲਝੀ ਜਾਂਦੇ ਹੋ, ਨਾਲੇ ਅੱਜ ਨੰਬਰਦਾਰ ਬਾਬਾ ਜੀ ਨੀ ਦਿੰਦੇ।
1: ਓਏ ਨੰਬਰਦਾਰ ਤਾਂ ਸ਼ੇਰਾ ਅਵਾਨ ਪਧਰਾ ਕਰੀ ਜਾਂਦਾ ਟਿੱਬੀ ਵਾਲਾ, ਉੱਥੇ ਆ ਦੋ ਤਿੰਨ ਦਿਨਾਂ ਦਾ ਪੱਕੀ ਡਿਊਟੀ ਲੱਗੀ ਆ ਬਈ ਉਹਦੀ।
0: ਓਏ ਭੂਰੇ ਨੂੰ ਤਾਂ ਨਾ, ਓਏ ਪਤੰਦਰ ਨੂੰ ਯਾਰ ਹੋਰ ਹੀ ਸੁਭਾਅ ਪੈ ਗਿਆ ਯਾਰ ਭਤੀਜ ਹੈਂ, ਆ ਜਦੋਂ ਦਾ ਪਿੱਛੇ ਜੇ ਬਿਮਾਰ ਹੋਇਆ ਨਾ ਇਹ, ਆ ਸ਼ਹਿਰੋਂ ਲਾਜ ਜਾ ਕੀ ਕਰਾਇਆ ਆ, ਹੁਣ ਜੇ ਮਾੜੀ ਜੀ ਛਿੱਕ ਵੀ ਆ ਜੂ ਨਾ ਅਖੇ ਯਾਰ ਮੇਰਾ ਇੱਥੇ ਲੋਡ ਨੀ ਆਉਂਦਾ ਹੈਂ, ਆ ਡਾਕਟਰਾਂ ਤੋਂ ਗੱਲ ਬਣਨੀ ਨੀ ਲੱਗਣੀ ਨੀ ਗੱਲ ਸਿਰੇ ਵੀ ਮੈਂ ਤਾਂ ਸ਼ਹਿਰੋਂ ਇਲਾਜ ਕਰਾਊ, ਲੈ ਇਹੋ ਜਿਹੀ ਤਾਂ ਗੱਲਾਂ ਕਰਦਾ ਯਾਰ।
2: ਉਹ ਚੱਲ ਯਾਰ ਤਾਇਆ, ਜਿਹਦੀ ਜਿੱਥੇ ਗੱਲ ਸਿਰੇ ਲੱਗੇ ਵਧੀਆ ਕਿ ਨਹੀਂ।
1: ਉਹ ਯਾਰ ਇਹਦੀ ਛੱਡ ਸ਼ੇਰਾ, ਤੂੰ ਆਪਦੀ ਗੱਲ ਸਿਰੇ ਲਾ।
0: ਉਹ ਚੱਲ ਯਾਰ।

0: ਦੀ ਉਹ ਇਹਦਾ ਤਾਂ ਇਹੀ ਹਾਲ ਰਹਿਣਾ ਹੈ। ਉਹੀ ਪਾਲੀ ਹੋਣੀ ਹੈ ਇਹਨੇ ਯਾਰੀ ਉੱਥੇ ਕਿਸੇ ਡਾਕਟਰ ਨਾਲ, ਹੈ ਆਹ ਕਰਾਈ ਜਾਂਦਾ ਹੋਣਾ ਫ੍ਰੀ ਦੇ ਵਿੱਚ ਇਲਾਜ, ਹੈ ਆਹ ਪਿੰਡ ਵਾਲੇ ਡਾਕਟਰ ਦੇ ਪੈਸੇ ਵਾਹਵਾ ਜੋ ਦੇਣੇ ਹੈ। ਯਾਰ ਤੂੰ ਛੱਡ ਤੇ ਆਹ ਗੱਲ ਦੱਸ ਜਿਹੜੀ ਮੈਂ ਤੈਨੂੰ ਪੁੱਛੀ ਆ ਪਹਿਲਾਂ, ਵੀ ਆਹ ਕਰਤਾਰ ਸਿਉਂ ਕੀ ਗਲੀ ਦੇ ਵਿੱਚ ਯਾਰ ਧਾਤਾ ਧਾਤਾ ਕੀ ਕਰਦੇ ਆਉਂਦੇ ਸੀ, ਹੈ ਕਿ ਕੋਈ ਡਰਾਮਾ ਡਰੂਮਾ ਕੀਤਾ ਸੀ ਯਾਰ ਉਸ ਦਿਨ, ਉਹ ਮੇਰੇ ਤੋਂ ਨਾ ਉਹਦੇ ਖੁੰਡ ਤੇ ਆਇਆ ਨੀ ਗਿਆ।
1: ਉਹ ਧਾਤਾ ਧਾਤਾ ਕਾਹਨੂੰ ਕਰਦੇ ਸੀ ਯਾਰ ਤਾਇਆ, ਉਹ ਤਾਂ ਅਸੀਂ ਧਾਤਾਂ ਦੇ ਚੂਰੇ ਦੀ ਗੱਲ ਕਰਦੇ ਸੀ।
2: ਧਾਤਾਂ ਦਾ ਚੂਰਾ ਇਹ ਕੀ ਹੁੰਦਾ ਸ਼ਰਾ?
0: ਓਏ ਹੋਊਗੀ ਕੋਈ ਮੁੰਡੇ ਖੁੰਡਿਆਂ ਦੇ ਖਾਣ ਵਾਲੀ ਚੀਜ਼, ਹੈ ਤੂੰ ਕਿਉਂ ਅੰਤਰੇ ਲੈਂਦਾ ਯਾਰ ਭੂਰਿਆ?
1: ਉਹ ਮੁੰਡੇ ਖੁੰਡਿਆਂ ਦੇ ਖਾਣ ਲਈ ਨਹੀਂ ਹੁੰਦੀ ਤਾਇਆ, ਇਹ ਤਾਂ ਪਸ਼ੂਆਂ ਚ ਤੱਤਾਂ ਦੀ ਘਾਟ ਪੂਰੀ ਕਰਨ ਵਾਲਾ ਚੂਰਾ ਹੁੰਦਾ।
2: ਓ ਲੈ ਗੱਲ ਸੁਣ ਲਾ ਫੀਲਿਆ, ਓ ਮੁੰਡੇ ਅੱਜ ਕੱਲ ਪਸ਼ੂਆਂ ਵਾਲਾ ਚਾਰਾ ਵੀ ਖਾਣ ਲੱਗ ਗਏ।
0: ਓ ਤੂੰ ਕਮਾਲ ਕੀ ਬਾਤ ਸਿਰੇ ਲਗਾਉਣਾ ਯਾਰ ਭੂਰਿਆ, ਓ ਜਦੋਂ ਅੱਜ ਕੱਲ ਦੇ ਗੱਭਰੂ ਅਵਲੀਆਂ ਸਵਲੀਆਂ ਚੀਜ਼ਾਂ ਨਸ਼ੇ ਬਣਾ ਕੇ ਖਾ ਸਕਦੇ ਆ, ਤਾਂ ਤਾਕਤ ਵਾਸਤੇ ਪਸ਼ੂਆਂ ਵਾਲਾ ਚੂਰਾ ਵੀ ਖਾਈ ਸਕਦੇ ਆ। ਓਏ ਨਾਲੇ ਇਹਦਾ ਇੱਕ ਹੋਰ ਵੀ ਫਾਇਦਾ ਭਾਈ ਸਾਹਿਬ।
2: ਫਾਇਦਾ ਉਹ ਕੀ ਬਈ?
0: ਓਏ ਖੇਚਲ ਬਚ ਜਾਂਦੀ ਹੈ ਭਾਈ ਸਾਹਿਬ।
1: ਖੇਚਲ? ਖੇਚਲ ਕਾਹਦੀ ਤਾਇਆ?
0: ਵੇਖੋ ਬਈ, ਪਹਿਲਾਂ ਤੁਸੀਂ ਚੂਰਾ ਲਿਆਓਗੇ, ਫੇਰ ਤੂੜੀ ਚਰ ਲਾਓਗੇ ਤੇ ਫੇਰ ਪਸ਼ੂਆਂ ਨੂੰ ਖਵਾਓਗੇ, ਹੈ ਕਾਹਦੀ ਖਾਤਰ? ਓਏ ਦੁੱਧ ਦੀ ਖਾਤਰ। ਤੇ ਇੰਨਾ ਕੁਛ ਕਰਨ ਦੇ ਨਾਲੋਂ ਸਿੱਧਾ ਆਪ ਹੀ ਚੂਰਾ ਖਾ ਲੇ। ਓਏ ਨਾਲੇ ਹੋਰਾਂ ਅੱਗੇ ਪਾਡੀਆਂ ਮਾਰੇ ਵੀ ਤੁਸੀਂ ਖਾਧੀਆਂ ਹੋਣੀਆਂ ਮਾੜੀਆਂ ਮੋਟੀਆਂ ਚੂਰੀਆਂ, ਉਹ ਯਾਰਾਂ ਨੇ ਤਾਂ ਚੂਰਾ ਖਾਧਾ ਚੂਰਾ।
2: ਓ ਚੱਲ ਯਾਰ, ਉਹ ਜਵਲੀਆਂ ਬਹੁਤ ਹੋ ਗਈਆਂ, ਹੁਣ ਕੰਮ ਦੀ ਗੱਲ ਕਰੀਏ ਕੋਈ।
0: ਉਹ ਕਰੋ ਕਰੋ, ਲਗਾਓ ਬਾਤ ਸਿਰੇ। ਚੱਲ ਵੀ ਆ ਚੂਰੇ ਚਾਰੇ ਦਾ ਨਾ ਬਾਅਦ ਚ ਹੀ ਦੱਸੀ ਯਾਰ ਭਤੀਜ, ਐਂ ਦੱਸ ਵੀ ਗਰਮੀਆਂ ਦੇ ਵਿੱਚ ਨਾ ਆ ਪਸ਼ੂ ਯਾਰ ਦੁੱਧ ਕਿਉਂ ਘੱਟ ਜਾਂਦੇ ਆ ਯਾਰ, ਹੈਂ? ਓਏ ਸਾਡੇ ਦਾ ਪਤੰਦਰਾ ਅੱਧੇ ਹੀ ਰਹਿ ਗਏ, ਓਏ ਸਰਦਾ ਹੀ ਨੀ ਹੁਣ, ਹੈਂ?
1: ਇਹਦਾ ਮੁੱਖ ਕਾਰਨ ਤਾਂ ਗਰਮੀ ਹੁੰਦਾ ਤਾਇਆ।
2: ਓਏ ਸ਼ੇਰਾ, ਓਏ ਗਰਮੀ ਹੁੰਦੀ ਹੈ ਤਾਂ ਸਾਨੂੰ ਵੀ ਪਤਾ, ਪਰ ਗਰਮੀ ਚ ਪਸ਼ੂ ਦੁੱਧ ਕਿਉਂ ਘਟਾ ਜਾਂਦੇ ਆ ਇਹ ਦੱਸ।
0: ਓਏ ਦੱਸੀ ਤਾਂ ਜਾਂਦਾ ਸੀ ਯਾਰ ਭੂਰਿਆ ਭਤੀਜ, ਤੂੰ ਮੁੰਡੇ ਦੀ ਗੱਲ ਪੂਰੀ ਸੁਣ ਲਿਆ ਕਰ ਪਹਿਲਾਂ, ਹੈਂ? ਦੱਸ ਯਾਰ ਭਤੀਜ ਅੱਗੇ ਲਾ ਗੱਲ ਸਿਰੇ, ਕੀ ਕਹਿੰਦਾ ਸੀ?
1: ਹਾਂ ਤਾਇਆ, ਉਹੀ ਦੱਸੀ ਤਾਂ ਜਾਂਦਾ ਵੀ ਗਰਮੀ ਚ ਦੁੱਧ ਇਸ ਕਰਕੇ ਘੱਟ ਜਾਂਦਾ ਵੀ ਇੱਕ ਤਾਂ ਗਰਮੀ ਕਾਰਨ ਪਸ਼ੂਆਂ ਦੀ ਖੁਰਾਕ ਵੈਸੇ ਹੀ ਘੱਟ ਜਾਂਦੀ ਹੈ, ਦੂਜਾ ਜਿਹੜੀ ਖੁਰਾਕ ਪਸ਼ੂ ਖਾਂਦੇ ਆ ਉਹ ਓਨੇ ਵਧੀਆ ਤਰੀਕੇ ਨਾਲ ਪਚਦੀ ਨੀ, ਜਿਹਦੇ ਕਰਕੇ ਪਸ਼ੂ ਦਾ ਦੁੱਧ ਉਤਪਾਦਨ ਘੱਟ ਜਾਂਦਾ।
2: ਇਹ ਤਾਂ ਗੱਲ ਤੇਰੀ ਖੈਰ ਸਹੀ ਆ ਸ਼ੇਰਾ, ਉਹ ਗਰਮੀ ਮੇਰੇ ਸਹੁਰਿਆਂ ਦੀ ਕਰਦੀ ਤਾਂ ਬਾਹਲੀ ਭੈੜੀ ਹੈ।
0: ਓਏ ਬਾਕੀ ਕਈ ਵਾਰੀ ਨਾ ਉਈ ਆ ਰੁੱਤ ਦੇ ਵਿੱਚ ਨਾ ਨੱਕ ਜਾ ਮਾਰਨ ਲੱਗ ਜਾਂਦੇ ਆ ਪਸ਼ੂ, ਓਏ ਆਦਤ ਹੀ ਪਾਈ ਜਾਂਦੀ ਹੈ ਨੀਰੇ ਚਾਰੇ ਨੂੰ ਨਾ ਬੇਪਸੰਦ ਜਾ ਕਰਨ ਦੀ, ਹੈ?
1: ਜਦੋਂ ਆਪਾਂ ਪਸ਼ੂਆਂ ਦੀ ਖੁਰਾਕ ਤਬਦੀਲ ਕਰਦੇ ਆ ਤਾਂ ਫਿਰ ਕੇਰਾਂ ਕੇਰਾਂ ਤਾਂ ਕਰਦੀ ਹੈ ਤਾਇਆ, ਜਾਂ ਫਿਰ ਉਹ ਜ਼ਿਆਦਾ ਖਾਣ ਲੱਗ ਜਾਂਦੇ ਆ ਤੇ ਜਾਂ ਛੱਡ ਜਾਂਦੇ ਆ।
2: ਓਏ ਐਂ ਤਾਂ ਸ਼ੇਰਾ, ਫਿਰ ਜੇ ਇੱਕੋ ਚੀਜ਼ ਰੋਜ਼ ਖਾਈ ਜਾਈਏ ਤੇ ਆਪਣਾ ਵੀ ਨੱਕ ਮੋੜੀ ਜਾਂਦਾ ਹੈ ਕਿ ਨਹੀਂ?
0: ਓਏ ਨੱਕ ਮੋੜਨ ਵਾਲੀ ਗੱਲ ਹੀ ਆ ਭੂਰਿਆ, ਫਿਰ ਕਈ ਪਸ਼ੂ ਤਾਂ ਨਾ ਐਂ ਲੱਛਣ ਜੇ ਕਰਨ ਲੱਗ ਜਾਂਦੇ ਆ। ਆ ਸਾਡੇ ਇੱਕ ਬੈੜ ਹੁੰਦੀ ਸੀ ਮੇਰੇ ਪਤੰਦਰ ਦੀ, ਆ ਜਦੋਂ ਉਹਦਾ ਢਿੱਡ ਭਰਿਆ ਹੁੰਦਾ ਸੀ ਨਾ ਤੇ ਜਾਂ ਫਿਰ ਚਿੱਤ ਨਾ ਕਰਦਾ ਖਾਣ ਨੂੰ, ਫੇਰ ਪਤਾ ਉਹ ਕੀ ਕਰਦੀ ਸੀ?
2: ਕੀ ਕਰਦੀ ਸੀ ਬਈ?
0: ਆ ਇੱਕ ਬੁਰਕ ਜਾ ਭਰ ਲੂ ਤੇ ਮੁੜ ਕੇ ਮਾਰੂ ਬੂਥ, ਕਦੇ ਤੂੜੀ ਇੱਧਰ ਖਿਲਾਰ ਦੂ ਤੇ ਕਦੇ ਉੱਧਰ, ਉਹ ਐਂ ਖਿਲਾਰ ਖਿਲਾਰ ਕੇ ਸਾਰੀ ਖੁਰਨੀ ਵਿਹਲੀ ਕਰ ਦੂ।
1: ਤਾਂ ਹੀ ਤਾਂ ਕਹਿੰਦੇ ਹੁੰਦੇ ਆ ਤਾਇਆ ਵੀ ਪਸ਼ੂਆਂ ਨੂੰ ਜਵਾਕਾਂ ਵਾਂਗੂ ਪਾਲਣਾ ਪੈਂਦਾ।
2: ਊ ਤਾਂ ਬਈ ਸ਼ੇਰਾ, ਹਰੇ ਚਾਰੇ ਦਾ ਵੱਧ ਲਾਲਚ ਹੁੰਦਾ ਪਸ਼ੂਆਂ ਨੂੰ।
0: ਓਏ ਹੁੰਦਾ ਤਾਂ ਹੈ ਯਾਰ ਭੂਰਿਆ, ਪਰ ਗੱਲ ਇਹ ਹੈ ਵੀ ਨਵੀਂ ਰੁੱਤ ਦੇ ਪੱਠੇ ਵਾਢੀ ਹੋਣ ਨੂੰ ਟਾਈਮ ਤਾਂ ਲੈਂਦੇ ਹੀ ਹੈ ਕਿ ਨਹੀਂ?
1: ਇਸੇ ਕਰਕੇ ਤਾਂ ਕਹਿੰਦੇ ਹੁੰਦੇ ਆ ਤਾਇਆ ਵੀ ਜਿਹੜੇ ਆਹ ਇੱਕ ਦੋ ਮਹੀਨੇ ਜ਼ਿਆਦਾ ਦਿੱਕਤ ਆਉਂਦੀ ਹੈ, ਇਸੇ ਕਰਕੇ ਤਾਂ ਕਹਿੰਦੇ ਹੁੰਦੇ ਆ ਤਾਇਆ ਵੀ ਆਹ ਇੱਕ ਦੋ ਮਹੀਨੇ ਜ਼ਿਆਦਾ ਦਿੱਕਤ ਜੀ ਆਉਂਦੀ ਹੈ, ਤੇ ਇਹਦੇ ਲਈ ਫਿਰ ਸਾਨੂੰ ਇਹ ਕਰਨਾ ਚਾਹੀਦਾ ਕਿ ਇਹਨਾਂ ਮਹੀਨਿਆਂ ਲਈ ਚਾਰੇ ਦਾ ਅਗੇਤਾ ਪ੍ਰਬੰਧ ਕਰ ਲੈਣਾ ਚਾਹੀਦਾ ਪਸ਼ੂਆਂ ਵਾਸਤੇ।
2: ਅਗੇਤਾ ਪ੍ਰਬੰਧ ਉਹ ਕਿਵੇਂ ਬਈ ਸ਼ੇਰਾ?
0: ਆਹੋ ਯਾਰ ਭਤੀਜ, ਕਰੀਏ ਕੀ, ਹੈਂ? ਅਗੇਤਾ ਪ੍ਰਬੰਧ ਕਰਨ ਨੂੰ ਉਹ ਇਹ ਵੀ ਮਾੜੀ ਜੀ ਗੱਲ ਸਿਰੇ ਲਾ।
1: ਇਹ ਤਾਂ ਆਪਾਂ ਇਹੀ ਕਰਨਾ ਤਾਇਆ ਵੀ ਜਦੋਂ ਸਾਨੂੰ ਪਤਾ

0: ਲੱਗ ਗਿਆ ਵੀ ਸਾਡੇ ਕੋਲ ਇੰਨੇ ਕੁ ਸਮੇਂ ਦਾ ਨੀਰਾ ਚਾਰਾ ਰਹਿ ਗਿਆ।
1: ਅੱਛਾ ਠੀਕ ਹੈ।
0: ਉਹਦੇ ਹਿਸਾਬ ਨਾਲ ਫਿਰ ਸਾਨੂੰ ਅਗਲੀ ਰੁੱਤ ਦਾ ਅਗੇਤਾ ਹੋਣ ਵਾਲਾ ਚਾਰਾ ਬੀਜ ਲੈਣਾ ਚਾਹੀਦਾ ਤਾਂ ਜੋ ਜਦੋਂ ਤੱਕ ਪਿਛਲੀ ਰੁੱਤ ਦਾ ਚਾਰਾ ਸਾਡੇ ਕੋਲ ਮੁੱਕੇ ਤੇ ਅਗਲਾ ਸਾਡੇ ਕੋਲ ਤਿਆਰ ਹੋਵੇ।
2: ਸੈਟਲਮੈਂਟ ਤਾਂ ਖੈਰ ਹੋ ਹੀ ਸਕਦੀ ਆ ਵਧੀਆ, ਐਂ ਵੀ ਆ ਜਿਵੇਂ ਤੂੰ ਆਣਾ, ਪਰ ਯਾਰ ਭਤੀਜ ਜੇ ਕਈ ਵਾਰੀ ਵਾਹਣ ਹੀ ਨਾ ਵਿਹਲਾ ਹੋਵੇ ਹੈ ਜਾਂ ਫਿਰ ਆ ਬੀਜਣ ਬੂਜਣ ਨੂੰ ਕੋਈ ਹੋਰ ਦਿੱਕਤ ਆ ਜੇ, ਮਤਲਬ ਬੀਜਿਆ ਹੀ ਨਾ ਜਾਵੇ ਯਾਰ, ਉਹ ਫੇਰ ਕਿਵੇਂ ਗੱਲ ਲਾਵੇ ਯਾਰ ਮੇਰੇ ਵਰਗਾ ਸਿਰੇ।
3: ਉਹ ਫੇਰ ਕੀ ਹੈ ਯਾਰ, ਉਹ ਫੇਰ ਆਹ ਦਾਣਾ ਲੇਟੀ ਵਾਲਾ ਖਿੱਚ ਦੇ ਮੀਟਰ ਕਿ ਨਹੀਂ ਸ਼ਰਾ।
0: ਉਹ ਕੱਲੇ ਦਾਣੇ ਲੇਟੀ ਨਾਲ ਨੀ ਨਾ ਗੱਡੀ ਚੱਲਦੀ ਤਾਇਆ,
2: ਤੇ ਫਿਰ ਹੋਰ ਕੀ ਪਾਵੇ ਯਾਰ ਭਤੀਜ ਹੈ। ਉਹ ਗੱਲ ਸਿਰੇ ਲਾ ਮਾੜੀ ਮੋਟੀ, ਫੇਰ ਹੀ ਪਤਾ ਲੱਗੂ।
3: ਆਹੋ ਆਹੋ ਅੱਗੇ ਤਾਂ ਦੱਸ, ਫੇਰ ਹੀ ਪਤਾ ਲੱਗੂ।
0: ਖੁਰਾਕ ਆਪਾਂ ਇਹੋ ਜਿਹੀ ਪਾਉਣੀ ਆ ਤਾਇਆ ਵੀ ਜਿਹੜੀ ਦੁੱਧ ਵਾਸਤੇ ਤੇ ਪਸ਼ੂਆਂ ਦੀ ਸਿਹਤ ਵਾਸਤੇ ਜ਼ਰੂਰੀ ਤੱਤਾਂ ਨੂੰ ਪੂਰਾ ਕਰੇ, ਨਾ ਕਿ ਸਿਰਫ ਢਿੱਡ ਭਰਨ ਵਾਸਤੇ ਜ਼ਰੂਰੀ ਹੋਵੇ, ਜਿਵੇਂ ਕਿ ਆਹ ਮਿਨਰਲ ਮਿਕਸਚਰ ਹੋ ਗਿਆ।
2: ਲੈ ਓਏ ਹੁਣ ਆਹ ਪਿਚਕਰ ਪੁਚਕਰ ਕੀ ਹੁੰਦਾ ਯਾਰ ਭਤੀਜ, ਓਏ ਸਾਡੇ ਤਾਂ ਨੀ ਖਾਣੇ ਪੈਣ ਵਾਲੀ ਗੱਲ ਸਿਰੇ ਲੱਗੀ ਮੈਂ ਤੈਨੂੰ ਦੱਸਾਂ।
3: ਹੋ ਯਾਰ ਇੱਕ ਤਾਂ ਨਾ ਆ ਤੁਸੀਂ ਨਾ ਬੜੇ ਬੱਲੇ ਜੇ ਲੈਨੇ ਹੋ, ਉਹ ਜਿਹੜੀ ਸਾਡੇ ਪਿਓ ਦਾਦਿਆਂ ਨੇ ਨਹੀਂ ਸੁਣੀ, ਸਾਨੂੰ ਕੀ ਪਤਾ ਕੀ ਹੁੰਦਾ ਹੈ।
0: ਉਹ ਯਾਰ ਤਾਇਆ ਪਿਓ ਦਾਦੇ ਕਿੱਥੋਂ ਸੁਣ ਲੈਂਦੇ, ਇਹਨਾਂ ਦੀ ਤਾਂ ਵਰਤੋਂ ਹੀ ਹੁਣ ਹੋਣ ਲੱਗੀ ਹੈ। ਨਾਲੇ ਤਾਇਆ ਮਿਨਰਲ ਮਿਕਸਚਰ ਦਾ ਮਤਲਬ ਹੁੰਦਾ ਹੈ ਧਾਤਾਂ ਦਾ ਚੂਰਾ, ਆ ਜਿਹੜੀ ਤੂੰ ਧਾਤਾ ਧਾਤਾ ਕਰੀ ਜਾਂਦਾ ਸੀ, ਇਹ ਕਈ ਚੀਜ਼ਾਂ ਨੂੰ ਮਿਲਾ ਕੇ ਤਿਆਰ ਹੁੰਦਾ। ਆ ਝੰਡੇ ਚਾਚੇ ਕੀ ਮੱਝ ਵੀ ਦੁੱਧ ਘੱਟ ਗਈ ਸੀ, ਉਹਨੇ ਵੀ ਫਿਰ ਇਹੀ ਲਿਆ ਕੇ ਪਾਇਆ ਸੀ ਸ਼ਹਿਰੋਂ।
2: ਅੱਛਾ ਅੱਛਾ, ਤਾਂ ਆਹੀ ਜਿਹੜੀ ਤੁਸੀਂ ਧਾਤਾ ਧਾਤਾ ਜੀ ਕਰਦੇ ਸੀ ਉਹੀ ਹੈ।
0: ਹਾਂ ਹਾਂ ਉਹੀ।
3: ਪਰ ਸ਼ੇਰਾ ਉਹ ਇੱਕ ਗੱਲ ਪੱਲੇ ਪਾਈ ਮੇਰੇ ਯਾਰ, ਉਹ ਬਈਆ ਜਿਹੜੀਆਂ ਮੱਝਾਂ ਗਰਮੈਸ਼ ਵੱਧ ਮੰਨਦੀਆਂ, ਇਹ ਦੁੱਧ ਵੀ ਜਮਾਂ ਸਕਾ ਜਾਂਦੀਆਂ, ਇਹ ਕੀ ਚੱਕਰ ਆ ਭਾਈ, ਇਹ ਦੱਸ ਕਰਾਂ।
0: ਚੱਕਰ ਆ ਤਾਇਆ ਸਾਰਾ ਕਾਲੇ ਰੰਗ ਦਾ।
2: ਲੈ ਉਹ ਇਹ ਤਾਂ ਕਹਿੰਦੇ ਹੁੰਦੇ ਸੀ ਵੀ ਉਹ ਗੋਰੇ

0: ਇੱਥੇ ਵੱਜੇ ਧੁੱਪ ਦੇ ਤੇ ਹੁਣ ਕਾਲਾ ਰੰਗ ਵੀ ਗੱਲ ਸਿਰੇ ਲਾਉਣ ਲੱਗ ਪਿਆ।
1: ਜੇ ਯਾਰ ਤਾਇਆ ਤੁਹਾਨੂੰ ਸਿੱਧੇ ਜੇ ਸ਼ਬਦਾਂ ਚ ਦੱਸਾਂ ਤਾਂ ਕਾਰਨ ਇਹ ਹੈ ਵੀ ਕਾਲਾ ਰੰਗ ਗਰਮੀ ਜ਼ਿਆਦਾ ਸੋਕਦਾ ਜਿਹਦੇ ਕਰਕੇ ਮੱਝਾਂ ਤੇ ਗਰਮੀ ਦਾ ਜ਼ਿਆਦਾ ਅਸਰ ਹੁੰਦਾ। ਦੂਜਾ ਮੱਝਾਂ ਦੀ ਚਮੜੀ ਵੀ ਮੋਟੀ ਹੁੰਦੀ ਹੈ, ਇਹਦੇ ਕਰਕੇ ਵੀ ਇਹ ਗਾਵਾਂ ਦੇ ਮੁਕਾਬਲੇ ਜ਼ਿਆਦਾ ਗਰਮੀ ਮੰਨਦੀਆਂ।
2: ਉਹ ਚਲੋ ਉਹ ਤਾਂ ਠੀਕ ਹੈ, ਪਰ ਇਹਦਾ ਹੱਲ ਕੀ ਹੈ ਫਿਰ ਸ਼ੇਰਾ?
1: ਹੱਲ ਤਾਂ ਇਹੀ ਹੈ ਤਾਇਆ ਵੀ ਪਸ਼ੂ ਬੰਨਣ ਵਾਲੀ ਥਾਂ ਠੰਡੀ ਹੋਵੇ, ਉਹਦੀ ਛੱਤ ਵਗੈਰਾ ਇਹੋ ਜਿਹੀ ਹੋਵੇ ਜਿਹੜੀ ਤਪੇ ਨਾ, ਤੇ ਉੱਥੇ ਪੱਖਿਆਂ ਵਗੈਰਾ ਦਾ ਵੀ ਪ੍ਰਬੰਧ ਹੋਣਾ ਚਾਹੀਦਾ।
2: ਇਹ ਤਾਂ ਠੀਕ ਹੈ, ਤੇ ਹੋਰ ਫਿਰ ਕੋਈ ਗੱਲ?
1: ਹੋਰ ਤਾਂ ਜਿਹੜੀ ਗੱਲ ਆਪਾਂ ਪਹਿਲਾਂ ਕਰਕੇ ਹਟਿਆ ਤਾਇਆ, ਖੁਰਾਕ ਦੀ, ਵੀ ਖੁਰਾਕ ਵਧੀਆ ਹੋਵੇ ਤੇ ਸਮੇਂ ਸਿਰ ਪੈਂਦੀ ਹੋਵੇ। ਬਾਕੀ ਕੋਸ਼ਿਸ਼ ਕਰੀਏ ਕਿ ਪਸ਼ੂਆਂ ਨੂੰ ਹਫ਼ਤੇ 'ਚ ਘੱਟੋ ਘੱਟ 3-4 ਦਿਨ ਜ਼ਰੂਰ ਨਵਾਇਆ ਜਾਵੇ ਤਾਂ ਕਿ ਉਹ ਠੰਡੇ ਰਹਿਣ।
0: ਉਹ ਯਾਰ ਭੂਰਿਆ, ਮੇਰੇ ਆ ਗਈ ਗੱਲ ਹਿਸਾਬ 'ਚ ਵੀ ਸਿੱਧੀ ਜੀ ਗੱਲ ਹੈ, ਆਪਾਂ ਪਸ਼ੂਆਂ ਨੂੰ ਰੱਖਣਾ ਹੈ ਠੰਡਾ, ਭਾਵੇਂ ਉਹ ਪੱਖਾ ਲਾ ਕੇ ਰੱਖੀਏ, ਭਾਵੇਂ ਅੰਨ ਮਾਨ ਮੂਕੇ ਜੇ, ਤੇ ਭਾਵੇਂ ਆਹ ਧਾਤਾ ਧਾਤਾ ਕਰਾ ਕੇ। ਲੈ ਫਿਰ ਓਏ ਹੁਣ ਆਪਾਂ ਆ ਰੇਡੀਓ ਦੀ ਵੀ ਕਰਾ ਦਈਏ ਫਿਰ ਧਾਤਾ ਧਾਤਾ।

ਕਿਸਾਨ ਵੀਰੋ, ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਸਿਲਸਿਲਾ ਖੁੰਡ ਚਰਚਾ, ਤੇ ਭਾਗ ਲੈਣ ਵਾਲੇ ਕਲਾਕਾਰ ਸਨ ਕੁਲਵਿੰਦਰ ਸਿੰਘ ਚਾਨੀ, ਸਤਪਾਲ ਬਰਾੜ ਅਤੇ ਕੁਲਵਿੰਦਰ ਸਿੰਘ ਔਲਖ। ਤੇ ਹੁਣ ਆਓ ਸੁਣਦੇ ਹਾਂ ਇੱਕ ਗੀਤ।

ਕਿਸਾਨ ਵੀਰੋ, ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਇੱਕ ਗੀਤ ਦਾ। ਅਤੇ ਕਿਸਾਨ ਵੀਰੋ, ਜਿਵੇਂ ਕਿ ਬਰਸਾਤਾਂ ਦਾ ਮੌਸਮ ਚੱਲ ਰਿਹਾ ਅਤੇ ਪੌਦੇ ਬਹੁਤ ਜਲਦੀ ਸ਼ਿਕਾਰ ਹੋ ਜਾਂਦੇ ਨੇ ਬਿਮਾਰੀਆਂ ਦੇ, ਅਤੇ ਅੱਜ ਆਪਾਂ ਗੱਲ ਕਰਾਂਗੇ ਬਰਸਾਤਾਂ ਦੌਰਾਨ ਅੰਗੂਰਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਅਤੇ ਉਹਨਾਂ ਤੋਂ ਬਚਾਓ ਬਾਰੇ। ਬਰਸਾਤ ਦੇ ਮੌਸਮ ਦੌਰਾਨ ਵੱਧ ਨਮੀ ਅਤੇ ਅਨੁਕੂਲ ਤਾਪਮਾਨ ਕਾਰਨ ਅੰਗੂਰਾਂ ਵਿੱਚ ਕਈ ਬਿਮਾਰੀਆਂ ਦਾ ਹਮਲਾ ਹੁੰਦਾ ਹੈ, ਜਿਵੇਂ ਕਿ ਟਾਹਣੀਆਂ ਸੁੱਕਣ ਅਤੇ ਪੱਤਿਆਂ ਦੇ ਧੱਬਿਆਂ ਦਾ ਰੋਗ। ਇਸ ਬਿਮਾਰੀ ਦੇ ਹਮਲੇ ਨਾਲ ਪੱਤਿਆਂ, ਟਾਹਣੀਆਂ ਅਤੇ ਅੰਗੂਰਾਂ ਦੇ ਗੁੱਛਿਆਂ ਉੱਤੇ ਲਾਲ, ਭੂਰੇ ਤੋਂ ਕਾਲੇ ਰੰਗ ਦੇ ਗੋਲ ਧੱਬੇ ਬਣ ਜਾਂਦੇ ਹਨ। ਟਾਹਣੀਆਂ ਉੱਤੇ ਅੰਦਰ ਨੂੰ ਧੱਸੇ ਹੋਏ ਗੂੜੇ ਭੂਰੇ ਰੰਗ ਦੇ ਨਿਸ਼ਾਨ ਪੈ ਜਾਂਦੇ ਹਨ, ਜਿਸ ਕਾਰਨ ਟਾਹਣੀਆਂ ਕਰੂੰਬਲਾਂ ਤੋਂ ਪਿੱਛੇ ਵੱਲ ਸੁੱਕਣ ਲੱਗ ਪੈਂਦੀਆਂ ਹਨ। ਪੱਤਿਆਂ ਦੇ ਧੱਬਿਆਂ ਦਾ ਵਿਚਕਾਰਲਾ ਹਿੱਸਾ ਸੁੱਕ ਕੇ ਝੜ ਜਾਂਦਾ ਹੈ, ਜਿਸ ਨਾਲ ਪੱਤਿਆਂ ਵਿੱਚ ਛੇਦ, ਜਿਨ੍ਹਾਂ ਨੂੰ ਕਿ ਸ਼ਾਰਟ ਹੋਲ ਕਹਿੰਦੇ ਨੇ, ਉਹ ਵੀ ਬਣ ਜਾਂਦੇ ਹਨ। ਰੋਗੀ ਟਾਹਣੀਆਂ ਉੱਤੇ ਬਣਨ ਵਾਲੇ ਉੱਲੀ ਦੇ ਕਣ ਬਿਮਾਰੀ ਨੂੰ ਤੇਜ਼ੀ ਨਾਲ ਫੈਲਾਉਂਦੇ ਹਨ, ਅਤੇ ਇਸ ਦੇ ਨਾਲ ਹੀ ਜਿਹੜਾ ਦੂਸਰਾ ਰੋਗ ਹੋ ਜਾਂਦਾ ਹੈ ਉਹ ਹੈ ਪੱਤਿਆਂ ਦੇ ਉੱਤੇ ਪੀਲੇ ਧੱਬਿਆਂ ਦਾ ਰੋਗ। ਇਸ ਬਿਮਾਰੀ ਨਾਲ ਪੱਤਿਆਂ ਦੇ ਉੱਪਰੀ ਹਿੱਸੇ ਉੱਤੇ ਹਲਕੇ ਪੀਲੇ ਤੇਲ ਵਰਗੇ ਧੱਬੇ ਦਿਖਾਈ ਦਿੰਦੇ ਹਨ। ਪੱਤਿਆਂ ਦੇ ਹੇਠਲੇ ਪਾਸੇ ਚਿੱਟੇ ਰੰਗ ਦੀ ਉੱਲੀ ਦੀ ਪਰਤ ਨਜ਼ਰ ਆਉਂਦੀ ਹੈ। ਬਿਮਾਰੀ ਵਾਲੇ ਪੱਤਿਆਂ ਉੱਪਰ ਛੋਟੇ ਛੋਟੇ

ਧੱਬੇ ਬਣ ਜਾਂਦੇ ਹਨ। ਬਾਅਦ ਵਿੱਚ ਧੱਬੇ ਭੂਰੇ ਅਤੇ ਸੁੱਕੇ ਹੋ ਜਾਂਦੇ ਹਨ। ਪੱਤੇ ਸਮੇਂ ਤੋਂ ਪਹਿਲਾਂ ਝੜ ਜਾਂਦੇ ਹਨ। ਜੇ ਮੌਸਮ ਵਿੱਚ ਲਗਾਤਾਰ ਨਮੀ ਰਹੇ ਤਾਂ ਬਿਮਾਰੀ ਬਹੁਤ ਤੇਜ਼ੀ ਨਾਲ ਫੈਲ ਕੇ ਪੂਰੀ ਵੇਲ ਨੂੰ ਉੱਲੀ ਨਾਲ ਢੱਕ ਦਿੰਦੀ ਹੈ। ਅਤੇ ਆਪਾਂ ਇਹਨਾਂ ਬਿਮਾਰੀਆਂ ਤੋਂ ਰੋਕਥਾਮ ਕਿਵੇਂ ਕਰ ਸਕਦੇ ਹਾਂ? ਬਾਗ ਵਿੱਚ ਸਾਫ਼ ਸਫਾਈ ਰੱਖੋ, ਰੋਗੀ ਟਾਹਣੀਆਂ ਅਤੇ ਪੱਤੇ ਇਕੱਠੇ ਕਰਕੇ ਨਸ਼ਟ ਕਰੋ। ਬਾਗ ਵਿੱਚ ਪਾਣੀ ਖੜ੍ਹਾ ਨਾ ਹੋਣ ਦਿਓ। ਜੁਲਾਈ, ਅਗਸਤ ਅਤੇ ਸਤੰਬਰ ਮਹੀਨਿਆਂ ਵਿੱਚ ਹਰ ਮਹੀਨੇ ਦੇ ਅੱਧ ਵਿਚਕਾਰ ਸਕੋਰ 25 EC 500 ml ਪ੍ਰਤੀ ਏਕੜ ਨਾਲ ਛਿੜਕਾ ਕਰੋ। ਅਤੇ ਕਿਸਾਨ ਵੀਰੋ, ਜਿਹੜੇ ਆਪਾਂ ਬਗੀਚੇ ਦੇ ਵਿੱਚ ਫੁੱਲ ਬੂਟੇ ਲਗਾਉਂਦੇ ਹਾਂ, ਫਲਾਂ ਦੇ ਬੂਟੇ ਲਗਾਉਂਦੇ ਹਾਂ, ਉਹਨਾਂ ਦੀ ਕਾਂਟ ਛਾਂਟ ਕਿਵੇਂ ਕਰੀਏ? ਇਸ ਬਾਰੇ ਆਪਾਂ ਇਹ ਗੱਲ ਕਰ ਸਕਦੇ ਹਾਂ ਕਿ ਜਦੋਂ ਆਪਾਂ ਇਹਨਾਂ ਦੀ ਕਾਂਟ ਛਾਂਟ ਕਰਦੇ ਹਾਂ ਤਾਂ ਪੌਦਿਆਂ ਦੇ ਵਿੱਚ ਵਾਧਾ ਵੀ ਚੰਗਾ ਹੁੰਦਾ ਹੈ। ਨਿਯਮਿਤ ਰੂਪ ਨਾਲ ਕਾਂਟ ਛਾਂਟ ਕਰਨ ਨਾਲ ਇਹਨਾਂ ਨੂੰ ਧੁੱਪ ਅਤੇ ਹਵਾ ਸਹੀ ਮਿਲਦੀ

0: ਤਾਂ ਪੌਦਿਆਂ ਦੇ ਵਿੱਚ ਵਾਧਾ ਵੀ ਚੰਗਾ ਹੁੰਦਾ ਹੈ। ਨਿਯਮਿਤ ਰੂਪ ਨਾਲ ਕਾਂਡ ਛਾਂਡ ਕਰਨ ਨਾਲ ਇਹਨਾਂ ਨੂੰ ਧੁੱਪ ਅਤੇ ਹਵਾ ਸਹੀ ਮਿਲਦੀ ਹੈ, ਜਿਸ ਨਾਲ ਉਹਨਾਂ ਦੀ ਮਜ਼ਬੂਤੀ ਵੱਧਦੀ ਹੈ। ਵੱਡੇ ਫਲ ਬੂਟਿਆਂ ਦੀ ਬਿਮਾਰੀ ਅਤੇ ਖਰਾਬ ਟਾਹਣੀਆਂ ਨੂੰ ਹਟਾਉਣ ਲਈ ਉਹਨਾਂ ਦੀ ਕਾਂਡ ਛਾਂਡ ਕਰਨੀ ਪੈਂਦੀ ਹੈ। ਫਲਦਾਰ ਬੂਟਿਆਂ ਨੂੰ ਉਹਨਾਂ ਦੇ ਫਲਾਂ ਦੀ ਗੁਣਵੱਤਾ ਅਤੇ ਚੰਗਾ ਰੰਗ ਪਾਉਣ ਲਈ ਵੀ ਕਾਂਡ ਛਾਂਡ ਕੀਤੀ ਜਾਂਦੀ ਹੈ। ਸਦਾਬਹਾਰ ਬੂਟਿਆਂ ਦੀ ਕਾਂਡ ਛਾਂਡ ਸਾਲ ਦੇ ਕਿਸੇ ਮਹੀਨੇ ਵਿੱਚ ਵੀ ਕਰ ਸਕਦੇ ਹੋ, ਪਰ ਫਲ ਦੇਣ ਵਾਲੇ ਬੂਟਿਆਂ ਦੀ ਕਾਂਡ ਛਾਂਡ ਤਦੇ ਕਰਨੀ ਚਾਹੀਦੀ ਹੈ ਜਦੋਂ ਉਹਨਾਂ ਦੀਆਂ ਪੱਤੀਆਂ ਡਿੱਗ ਜਾਂਦੀਆਂ ਹਨ। ਬੂਟਿਆਂ ਦੀ ਕਟਾਈ ਕਰਦੇ ਸਮੇਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਤੁਸੀਂ। ਸਹੀ ਸਮਾਂ, ਬੂਟਿਆਂ ਅਤੇ ਵੱਡੇ ਦਰਖਤਾਂ ਦੀ ਕਟਾਈ ਕਰਦੇ ਸਮੇਂ ਇੱਕ ਪੁਰਾਣਾ ਪੋਲੀਥੀਨ ਜਾਂ ਕੱਪੜਾ ਵਿਛਾ ਲਓ ਤਾਂ ਕਿ ਉਹਨਾਂ ਦੀ ਕਟਾਈ ਨੂੰ ਆਰਾਮ ਨਾਲ ਸਮੇਟਿਆ ਜਾ ਸਕੇ ਅਤੇ ਬਾਗ ਵਿੱਚ ਖਲਾਰਾ ਵੀ ਨਾ ਪਵੇ। ਅਤੇ ਟਾਹਣੀਆਂ ਦੀ ਛਿੱਲ ਲਾਉਣਾ, ਲੰਬੀਆਂ ਟਾਹਣੀਆਂ ਨੂੰ ਇੱਕ ਹੀ ਝਟਕੇ ਨਾਲ ਨਾ ਕੱਟ ਕੇ ਹੌਲੀ ਹੌਲੀ ਆਰੀ ਨਾਲ ਕੱਟੋ। ਕਿਸੇ ਟਾਹਣੀ ਦੇ ਆਖਰੀ ਹਿੱਸੇ ਨੂੰ ਤਣੇ ਤੋਂ ਵੱਖ ਕਰਨ ਲਈ ਉਸਨੂੰ ਉੱਪਰ ਤੋਂ ਕੱਟੋ। ਇਸ ਤੋਂ ਬਾਅਦ ਉਸੇ ਤਣੇ ਤੋਂ ਕੱਟੇ ਹਿੱਸੇ ਨੂੰ ਕਿਸੇ ਧਾਰਦਾਰ ਚਾਕੂ ਨਾਲ ਸਮਤਲ ਕਰੋ। ਅਤੇ ਜਿਹੜੇ ਫੁੱਲਦਾਰ ਜਾਂ ਫਲਦਾਰ ਬੂਟੇ ਨੇ ਉਹਨਾਂ ਦੀਆਂ ਕਲੀਆਂ ਨੂੰ ਨੁਕਸਾਨ ਨਾ ਪਹੁੰਚਾਓ। ਬੂਟੇ ਅਤੇ ਵੱਡੇ ਦਰਖਤਾਂ ਦੀ ਕਟਾਈ ਕਰਦੇ ਸਮੇਂ ਉਹਨਾਂ ਦੀਆਂ ਕਲੀਆਂ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਇਹ ਖਰਾਬ ਵੀ ਹੋ ਸਕਦੀਆਂ ਨੇ, ਜੇਕਰ ਇਹ ਖਰਾਬ ਹੋ ਜਾਣ ਤਾਂ ਦਰਖਤ 'ਤੇ ਹੀ ਲੱਗੀ ਰਹਿੰਦੀ ਹੈ ਤਾਂ ਇਹਨਾਂ ਵਿੱਚ ਕੀੜੇ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਹਰ ਪੌਦੇ ਦੀ ਕਟਾਈ ਆਪਾਂ ਨੂੰ ਕਰਨੀ ਚਾਹੀਦੀ ਹੈ ਅਤੇ 12 ਮਹੀਨੇ ਹਰੇ ਰਹਿਣ ਵਾਲੇ ਪੌਦਿਆਂ ਦੀ ਦਰਖਤਾਂ ਦੀ ਵੀ ਕਟਾਈ ਕਰਦੇ ਸਮੇਂ ਜ਼ਿਆਦਾ ਸਾਵਧਾਨੀ ਵਰਤਣੀ ਚਾਹੀਦੀ ਹੈ। ਅਤੇ ਸਰਦੀਆਂ ਅਤੇ ਬਸੰਤ ਦੇ ਮੌਸਮ ਵਿੱਚ ਖਿੜਨ ਵਾਲੇ ਫੁੱਲਾਂ ਦੇ ਪੌਦਿਆਂ ਨੂੰ ਅਪ੍ਰੈਲ ਜਾਂ ਮਈ ਦੇ ਵਿੱਚ ਕਾਂਟ ਛਾਂਟ ਕਰਨਾ ਚਾਹੀਦਾ ਹੈ।
1: ਕਿਸਾਨ ਵੀਰੋ, ਹੁਣੇ ਤੁਸੀਂ ਬਾਰਿਸ਼ਾਂ ਦੇ ਮੌਸਮ ਵਿੱਚ ਬੂਟਿਆਂ ਦੀ ਕਾਂਟ ਛਾਂਟ ਇਸ ਸੰਬੰਧੀ ਰਮਾ ਸ਼ਰਮਾ ਪਾਸੋਂ ਜਾਣਕਾਰੀ ਲੈ ਰਹੇ ਸੀ। ਆਓ ਗੱਲਬਾਤ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਮੌਸਮ ਦੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਪੰਜਾਬ ਅਨੁਸਾਰ ਆਉਣ ਵਾਲੇ 4-5 ਦਿਨਾਂ ਵਿੱਚ ਬੱਦਲਵਾਈ ਬਣੇ ਰਹਿਣ ਅਤੇ ਜ਼ਿਆਦਾਤਰ ਥਾਵਾਂ 'ਤੇ ਹਲਕੀ ਅਤੇ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਘੱਟ ਤੋਂ ਘੱਟ ਤਾਪਮਾਨ 24 ਡਿਗਰੀ ਤੋਂ ਲੈ ਕੇ 26 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਤੋਂ ਲੈ ਕੇ 36 ਡਿਗਰੀ ਸੈਲਸੀਅਸ ਤੱਕ ਰਹਿਣ ਦਾ ਅਨੁਮਾਨ ਹੈ। ਹਵਾ ਵਿੱਚ ਨਮੀ ਦੀ ਮਾਤਰਾ 45 ਤੋਂ 90 % ਅਤੇ ਹਵਾ ਦੀ ਗਤੀ 6 ਤੋਂ ਲੈ ਕੇ 17 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ। ਮੌਸਮ ਵਿਗਿਆਨੀਆਂ ਅਨੁਸਾਰ ਇਸ ਤਰ੍ਹਾਂ ਚੇਤਾਵਨੀ ਦਿੱਤੀ ਗਈ ਹੈ। ਮੌਸਮ ਕੀੜੇ ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਲਈ ਅਨੁਕੂਲ ਹੈ। ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਸਮੇਂ ਹਮਲੇ ਤੋਂ ਸੁਚੇਤ ਰਹਿਣ, ਖੇਤਾਂ ਵਿੱਚ ਵਾਧੂ ਪਾਣੀ ਕੱਢਣ ਲਈ ਨਿਕਾਸੀ ਦਾ ਉਚਿਤ ਪ੍ਰਬੰਧ ਕੀਤਾ ਜਾਵੇ। ਕਿਸਾਨ ਵੀਰੋ, ਇਸ ਦੇ ਨਾਲ ਹੀ ਆਪਣੇ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਕਿਸਾਨ ਵਾਣੀ ਖਤਮ ਕਰਨ ਦੀ ਆਗਿਆ ਦਿਓ। ਇਸ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸਨ ਜਨਾਬ ਬਲਜੀਤ ਸ਼ਰਮਾ। ਰੱਬ ਖੈਰ ਕਰੇ, ਫਿਰ ਮਿਲਾਂਗੇ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਅਤੇ ਇਸ ਅਧੀਨ ਤੁਸੀਂ ਸਿਲਸਿਲਾ ਖੁੰਡ ਚਰਚਾ ਵੀ ਸੁਣਿਆ। ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਗੱਲਾਂ 'ਚੋਂ ਗੱਲ। ਅਤੇ ਅੱਜ ਸਿਲਸਿਲਾ ਹੋਵੇਗਾ ਅੱਖਰ ਬੋਲਦੇ ਨੇ, ਅਤੇ ਵਿਸ਼ਾ ਹੈ ਯਾਦ ਕਰਦਿਆਂ। ਪ੍ਰੋਗਰਾਮ ਦੇ ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਹਨ ਬਲਜੀਤ ਸ਼ਰਮਾ, ਅਤੇ ਸੰਪਾਦਨ ਹੈ ਸਤਪਾਲ ਸਿੰਘ ਜੀ ਦਾ।

ਸਾਹਾਂ ਤੋਂ ਵੀ ਵੱਧ ਕੀਮਤੀ। ਰੂਹ ਦੇ ਨੇੜੇ ਵਸਦੇ ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰਿਤ ਸਰੋਤਿਓ ਅੱਖਰੇ ਬੋਲਦੇ ਨੇ।

ਹਾਂਜੀ ਸਰੋਤਿਓ, ਸਵਾਗਤ ਹੈ ਜੀ ਪ੍ਰੋਗਰਾਮ ਤੁਹਾਡਾ ਗੱਲਾਂ 'ਚੋਂ ਗੱਲ ਦਾ, ਗੱਲਾਂ 'ਚੋਂ ਗੱਲ ਵਿੱਚ। ਅਤੇ ਮੈਂ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਰਮਾ ਸ਼ਰਮਾ। ਅਤੇ ਅੱਜ ਇਸ ਵਿੱਚ ਸਿਲਸਿਲਾ ਹੋਵੇਗਾ ਅੱਖਰ ਬੋਲਦੇ ਨੇ, ਅਤੇ ਵਿਸ਼ਾ ਹੈ ਯਾਦ ਕਰਦਿਆਂ। ਪ੍ਰੋਗਰਾਮ ਦੇ ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਹਨ ਬਲਜੀਤ ਸ਼ਰਮਾ।

ਅਕਸਰ ਜਦੋਂ ਹਨੇਰੇ ਸੰਘਣੇ ਹੋ ਜਾਂਦੇ ਨੇ ਤਾਂ ਵਿਛੜਨ ਦੀਆਂ ਪੀੜਾਂ ਢਾਣੀਆਂ ਬੰਨ ਕੇ ਆਣ ਪਹੁੰਚਦੀਆਂ ਨੇ ਅਤੇ ਕਿਉਂਕਿ ਇਹ ਪੀੜਾਂ ਤੇਰੀ ਸੁਗਾਤ ਨੇ ਸੋ ਇਹ ਵਿਛੋੜਾ ਹੰਢਾਉਣਾ ਅਤੇ ਬਿਰਹਾ ਮਾਨਣ ਦਾ ਮੌਸਮ ਬਣ ਜਾਂਦੀਆਂ ਨੇ। ਸਬੱਬ ਕੋਈ ਹੋਵੇ, ਦਿਲ ਤੇਰਾ ਧੰਨਵਾਦ ਕਰਨੋਂ ਨਹੀਂ ਰੁਕਦਾ। ਦਿਲ ਕਹਿੰਦਾ ਏ, ਕਿਸੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਆ ਅੱਜ ਚੱਲੀਏ ਇੱਕ ਪੁਰਾਣੀ ਯਾਤਰਾ ਤੇ ਉਹਨਾਂ ਗਲੀਆਂ ਮੁਹੱਲਿਆਂ ਅਤੇ ਬਾਗਾਂ ਬਗੀਚਿਆਂ ਵਿੱਚ ਜਿੱਥੇ ਅਸੀਂ ਜਵਾਨ ਹੋਏ ਸਾਂ ਤੇ ਸਾਡੇ ਨਾਲ ਹੀ ਸਾਰਾ ਜਹਾਨ ਜਵਾਨ ਹੋ ਗਿਆ ਸੀ। ਸਾਡੀ ਮੁਹੱਬਤ ਤਰੇਲ ਵਾਂਗ ਸੁੱਚੀ ਸੀ। ਉਦੋਂ ਵੀ ਅਸੀਂ ਇੱਕ ਯਾਤਰਾ ਤੇ ਨਿਕਲੇ ਸਾਂ ਜਿਸ ਦਾ ਨਾ ਕੋਈ ਆਰੰਭ ਸੀ ਤੇ ਨਾ ਹੀ ਅੰਤ। ਇਹ ਦਰਦ ਦੀ ਯਾਤਰਾ ਸੀ ਜਿਸ ਵਿੱਚ ਸਾਨੂੰ ਹੌਂਕੇ ਲੈਣ ਦੀ ਜਾਚ ਆਈ ਸੀ। ਉਸ ਵੇਲੇ ਤੂੰ ਪਿਆਰ ਦੇ ਰਸੀਲੇ ਰਸ ਅਤੇ ਹਰਿਆਵਲ ਦੀ ਖੁਸ਼ਬੂ ਨਾਲ ਭਰੀ ਹੋਈ ਸੀ ਤੇ ਹਰ ਚੀਜ਼ ਸਾਡੀ ਪਹੁੰਚ ਵਿੱਚ ਲੱਗਦੀ ਸੀ।

ਤੋਂ ਚੰਨ ਵਰਗੀ ਨਹੀਂ ਸੀ, ਚੰਨ ਤੇਰੇ ਵਰਗਾ ਸੀ ਅਤੇ ਮੈਂ ਸਮਝਦਾ ਸਾਂ ਰੱਬ ਮੇਰੇ ਗਵਾਂਢ ਵਿੱਚ ਰਹਿੰਦਾ ਏ। ਪਰ ਜਵਾਨੀ ਵਿੱਚ ਸਾਡੇ ਤੋਂ ਇੱਕ ਗਲਤ ਕਦਮ ਚੁੱਕਿਆ ਗਿਆ ਸੀ, ਫਿਰ ਅਸੀਂ ਉਮਰ ਭਰ ਠੀਕ ਰਸਤਾ ਲੱਭਦੇ ਰਹੇ ਪਰ ਲੱਭ ਨਾ ਸਕੇ, ਕਿਉਂਕਿ ਸਾਰੇ ਰਾਸਤੇ ਗਵਾਚ ਗਏ ਸਨ ਅਤੇ ਮਜਬੂਰੀਆਂ ਵਿਚਕਾਰ ਆ ਕੇ ਬਹਿ ਗਈਆਂ ਸਨ। ਅਸੀਂ ਮਿਲਣ ਦੇ ਚਾਵਾਂ ਵਿੱਚ ਵਿਛੜ ਗਏ ਸਾਂ ਤੇ ਵਸਣ ਦੀਆਂ ਤਿਆਰੀਆਂ ਵਿੱਚ ਉੱਜੜ ਗਏ ਸਾਂ।

ਰੂਹ ਦੇ ਵਿਹੜੇ ਦਾ ਚੰਨ ਕਿਸੇ ਬੱਦਲ ਦੇ ਓਲੇ ਕੈਦ ਹੋ ਗਿਆ ਸੀ। ਉਦੋਂ ਤੋਂ ਸੱਜਣ ਦੀ ਯਾਦ ਅੱਗੇ ਅੱਗੇ ਅਤੇ ਪਿੱਛੇ ਪਿੱਛੇ ਜਿੰਦ ਨਿਮਾਣੀ ਤੁਰਦੀ ਰਹੀ ਹੈ। ਅਸੀਂ ਕੋਸ਼ਿਸ਼ ਤਾਂ ਕੀਤੀ ਕਿ ਖੁਸ਼ਬੂ ਦੇ ਧਾਗਿਆਂ ਨੂੰ ਮੁੜ ਗੰਢ ਮਾਰ ਲਈਏ, ਪਰ ਵਿਛੜਿਆਂ ਨੂੰ ਕੌਣ ਮਿਲਾਉਂਦਾ ਏ? ਵਿਛੜੇ ਹੋਏ ਕਿਸੇ ਮੁੱਲ ਨਹੀਂ ਮਿਲਦੇ। ਜੇ ਸੰਭਵ ਹੁੰਦਾ ਤਾਂ ਮੁੱਲ ਤਾਰਨ ਵਾਸਤੇ ਅਸੀਂ ਆਪ ਵਿਕ ਜਾਣਾ ਸੀ। ਤੇਰੇ ਜਾਣ ਨਾਲ ਜਿਹੜੀ ਧੂੜ ਉੱਡੀ ਸੀ ਉਹ ਮੇਰੀਆਂ ਅੱਖਾਂ ਦਾ ਸੁਰਮਾ ਬਣ ਗਈ ਸੀ ਅਤੇ ਝੋਲੀ ਆਪਣੀ ਵਿੱਚ ਤੇਰੀਆਂ ਯਾਦਾਂ ਮੈਂ ਸਾਂਭ ਲਈਆਂ ਸਨ। ਤੇਰੀਆਂ ਇਹ ਯਾਦਾਂ ਰੁੱਖਾਂ ਦੀ ਚੁੱਪ ਵਿੱਚੋਂ, ਵਗਦੀ ਪੌਣ ਵਿੱਚੋਂ, ਪੰਛੀਆਂ ਦੇ ਗੀਤਾਂ ਵਿੱਚੋਂ ਅਤੇ ਵਗਦੇ ਪਾਣੀਆਂ ਵਿੱਚੋਂ ਨਵੇਂ ਨਵੇਂ ਰੂਪ ਧਾਰ ਕੇ ਜ਼ਿੰਦਗੀ ਦੇ ਹਰ ਮੋੜ ਤੇ ਅੱਜ ਵੀ ਮਿਲਦੀਆਂ ਨੇ। ਤੂੰ

ਵਕਤ ਦੀ ਵਿੱਥ ਨਾਲ ਜਦੋਂ ਉਦਾਸੀ ਦੀ ਰੌਣਕ ਵਾਲੇ ਉਹਨਾਂ ਦਿਨਾਂ ਨੂੰ ਯਾਦ ਕਰਦਾ ਹਾਂ ਤਾਂ ਸੋਚਦਾ ਹਾਂ, ਘਾਟੇ ਤਾਂ ਬੜੇ ਪਏ ਪਰ ਤੇਰੀ ਯਾਦ ਕੋਲ ਹੋਣ ਕਾਰਨ ਦਿਵਾਲਾ ਨਹੀਂ ਨਿਕਲਿਆ। ਤੈਨੂੰ ਯਾਦ ਕਰਨ ਅਤੇ ਅੜੀਕਣ ਵਿੱਚੋਂ ਮੈਨੂੰ ਆਨੰਦ ਮਿਲਦਾ ਏ। ਰਸਤੇ ਵਾਲੇ ਵੇਖੀ ਜਾਣਾ ਚੰਗਾ ਲੱਗਦਾ ਏ, ਕਿਉਂਕਿ ਇੱਕ ਵਿਸ਼ਵਾਸ ਜਿਹਾ ਏ ਕਿ ਜੇ ਉਡੀਕਦਾ ਰਿਹਾ ਤਾਂ ਤੂੰ ਜ਼ਰੂਰ ਆਵੇਂਗੀ, ਕਿਉਂਕਿ ਹਵਾਵਾਂ ਵਿੱਚ ਤੇਰੇ ਆਉਣ ਦਾ ਇਕਰਾਰ ਹੈ। ਤੇਰੀ ਯਾਦ ਵਿੱਚ ਮੇਰੀਆਂ ਬੰਦ ਅੱਖਾਂ ਸੁਪਨੇ ਵਿੱਚ ਵੇਖੀ ਤੇਰੀ ਮੁਸਕਰਾਹਟ ਨਾਲ ਹੀ ਖੁੱਲ ਜਾਣਗੀਆਂ। ਤੇਰੀ ਯਾਦ ਗੁੱਝੀਆਂ ਰਮਜ਼ਾਂ ਨਾਲ ਸਮਝਾਉਂਦੀ ਹੈ, ਹਾਰੀ ਦਾ ਨਹੀਂ ਹੁੰਦਾ, ਉਦਾਸ ਨਾ ਹੋ, ਆਸ ਰੱਖ, ਚੰਗੇ ਅਤੇ ਚਮਕੀਲੇ ਦਿਨ ਅੜਿਆ ਫੇਰ ਆਉਣਗੇ ਜਿਵੇਂ ਪਹਿਲਾਂ ਆਏ ਸਨ।

ਜਦੋਂ ਤੂੰ ਸੁਪਨੇ ਵਿੱਚ ਆਈ ਸੀ ਤਾਂ ਮਨ ਵਿੱਚ ਆਇਆ ਨਿਸ਼ਾਨੀ ਕੋਲ ਰੱਖਣ ਲਈ, ਤੇਰੇ ਗਲ ਵਿੱਚ ਪਈ ਮੋਤੀਆਂ ਦੀ ਗਾਨੀ ਮੰਗ ਲਵਾਂ। ਪਰ ਫਿਰ ਤੇਰਾ ਕਿਹਾ ਯਾਦ ਆਇਆ ਕਿ ਪਿਆਰਿਆਂ ਦੀ ਸਭ ਤੋਂ ਵੱਡੀ ਪ੍ਰੇਮ ਨਿਸ਼ਾਨੀ ਉਹਨਾਂ ਦੀ ਸੁੱਚੀ ਯਾਦ ਹੁੰਦੀ ਹੈ। ਇੱਕ ਵਾਰੀ ਤੂੰ ਕਿਹਾ ਸੀ ਕਿ ਮੇਰੇ ਜੀਵਨ ਯੁੱਧ ਵਿੱਚ ਹੁਣ ਜਿੱਤ ਹੀ ਜਿੱਤ ਹੈ, ਹੁਣ ਤੇਰੀ ਯਾਦ ਮੇਰੀ ਸਭ ਤੋਂ ਵੱਡੀ ਤਾਕਤ ਹੋਵੇਗੀ, ਜਿਹੜੀ ਸ਼ੁੱਧ ਪਵਿੱਤਰ ਲਾਟ ਵਾਂਗ ਚਮਕੇਗੀ। ਹੁਣ ਮੈਨੂੰ ਡੁੱਬਣ ਦੀ ਵੀ ਕੋਈ ਪਰਵਾਹ ਨਹੀਂ, ਕਿਉਂਕਿ ਕਿਧਰੇ ਨਾ ਕਿਧਰੇ ਕਿਨਾਰੇ ਤੇ ਤੂੰ ਹੋਵੇਂਗਾ। ਅਸੀਂ ਇੱਕ ਦੂਜੇ ਦਾ ਕਿਨਾਰਾ ਹਾਂ, ਵਿਚਕਾਰ ਯਾਦਾਂ ਦਾ ਪੁੱਲ ਹੈ। ਯਾਦਾਂ ਤਾਂ ਹੀ ਉਸਰਦੀਆਂ ਨੇ ਜੇ ਸੰਬੰਧਿਤ ਵਿਅਕਤੀ ਯਾਦ ਰਹਿਣ ਯੋਗ ਹੋਵੇ। ਜੇ ਕੋਈ ਕਿਸੇ ਵੀ ਪੱਖੋਂ ਸਾਡੇ ਜੀਵਨ ਉੱਤੇ ਡੂੰਘਾ ਪ੍ਰਭਾਵ ਪਾਉਂਦਾ ਏ ਤਾਂ ਉਹ ਆਪਣੇ ਪ੍ਰਭਾਵ ਸਦਕਾ ਯਾਦ ਰਹਿੰਦਾ ਏ। ਕੋਈ ਕਿਤਨਾ ਚਿਰ ਯਾਦ ਰਹਿੰਦਾ ਏ ਇਸ ਗੱਲ ਤੇ ਨਿਰਭਰ ਕਰਦਾ ਏ ਕਿ ਉਸ ਦਾ ਸਾਡੇ ਉੱਤੇ ਪ੍ਰਭਾਵ ਕਿਤਨਾ ਡੂੰਘਾ ਅਤੇ ਵਿਸ਼ਾਲ ਹੈ।

ਇੱਕ ਉਦਾਹਰਣ ਸਰੋਤਿਓ ਆਪ ਜੀ ਦੇ ਸਾਹਮਣੇ ਰੱਖਣ ਲੱਗਾ। ਵਿਦਿਆਰਥੀਆਂ ਨੂੰ ਉਹ ਅਧਿਆਪਕ ਜੀਵਨ ਭਰ ਯਾਦ ਰਹਿੰਦੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਪੱਥਰਾਂ ਤੋਂ ਹੀਰੇ ਬਣਾਇਆ ਹੁੰਦਾ ਏ। ਪ੍ਰੇਮੀ ਪ੍ਰੇਮਿਕਾ ਇਸ ਲਈ ਯਾਦ ਰਹਿੰਦੇ ਨੇ ਕਿਉਂਕਿ ਉਹਨਾਂ ਨੇ ਸਾਡੇ ਲਈ ਅਨੁਭਵ ਅਤੇ ਸੋਚ ਦੇ ਨਵੇਂ ਨਵੇਕਲੇ ਪਾਸਾਰ ਸਿਰਜੇ ਹੁੰਦੇ ਨੇ। ਪਿਆਰ ਦਾ ਅਨੁਭਵ ਇਸ ਲਈ ਸਭ ਤੋਂ ਵੱਧ ਯਾਦ ਰਹਿੰਦਾ ਏ ਕਿਉਂਕਿ ਇਸ ਨੇ ਸਾਡੇ ਸਮੁੱਚ ਨੂੰ ਨਵੇਂ ਰੰਗ ਵਿੱਚ ਰੰਗਿਆ ਹੁੰਦਾ ਏ। ਅੱਖਾਂ ਉਸ ਦੇ ਦਰਸ਼ਨ ਦੀਦਾਰਿਆਂ ਨਾਲ ਨਿਹਾਲ ਹੋਈਆਂ ਹੁੰਦੀਆਂ ਨੇ। ਕੰਨਾਂ ਨੇ ਉਸ ਦੀ ਆਵਾਜ਼ ਦੇ ਰਾਗ ਨੂੰ ਅਤੇ ਬੋਲਾਂ ਦੀ ਬਾਣੀ ਦੇ ਰਸ ਨੂੰ ਮਾਣਿਆ ਹੁੰਦਾ ਏ। ਨੱਕ ਨੇ ਅੰਗਾਂ ਦੀ ਰੌਣਕ ਵਿੱਚੋਂ ਉੱਠਦੀਆਂ ਸੁਗੰਧੀਆਂ ਨੂੰ ਜੀਵਿਆ ਹੁੰਦਾ ਏ ਅਤੇ ਛੋਲੀ ਸਾਰੇ ਲਈ ਤਾਂਘਿਆ ਹੁੰਦਾ ਏ। ਦੂਜੀ ਧਿਰ ਰਾਹੀਂ ਅਸੀਂ ਆਪਣੇ ਅਨੁਭਵ ਨੂੰ ਮਾਣਦੇ ਹਾਂ ਅਤੇ ਇਹ ਮਾਣੀਆਂ ਹੋਈਆਂ ਘੜੀਆਂ ਕੀਮਤੀ ਯਾਦਾਂ ਬਣ ਜਾਂਦੀਆਂ ਨੇ। ਇਸ ਸ਼ਿੱਦਤ ਕਾਰਨ ਹੀ ਅਸੀਂ ਸਧਾਰਨ ਤੋਂ ਵਿਸ਼ੇਸ਼ ਬਣ ਜਾਂਦੇ ਹਾਂ। ਉਡੀਕ ਅਤੇ ਯਾਦ ਇਸ ਅਨੁਭਵ ਨੂੰ ਹੋਰ ਗੂੜਾ ਕਰਨ ਦੀ ਤਾਂਘ ਵਿੱਚੋਂ ਉਪਜਦੀ ਹੈ।

ਦੋਸਤੋ ਤੁਸੀਂ ਸੁਣ ਰਹੇ ਹੋ 101.1 ਮੈਗਾਹਰਟਸ ਆਕਾਸ਼ਵਾਣੀ FM ਬਠਿੰਡਾ ਤੇ ਚੱਲ ਰਿਹਾ ਏ ਤੁਹਾਡਾ ਪਸੰਦੀਦਾ ਪ੍ਰੋਗਰਾਮ ਅੱਖਰ ਬੋਲਦੇ ਨੇ ਤੇ ਤੁਸੀਂ ਸੁਣ ਰਹੇ ਹੋ ਵਿਸ਼ਾ ਯਾਦ ਕਰਦਿਆਂ। ਪਿਆਰ ਦੀ ਸ਼ਿੱਦਤ ਕਾਰਨ ਇੱਛਾਵਾਂ ਤਾਂਘਾਂ ਬਣ ਜਾਂਦੀਆਂ ਨੇ ਅਤੇ ਦੋਵੇਂ ਧਿਰਾਂ ਸੋਚਦੀਆਂ ਨੇ ਜਿਤਨਾ ਪਿਆਰ ਕੀਤਾ ਜਾਣਾ ਚਾਹੀਦਾ ਏ ਉਤਨਾ ਕੀਤਾ ਨਹੀਂ, ਹੋਰ ਕਰਨ ਦੀ ਲੋੜ ਹੈ। ਇਹੀ ਹਾਲ ਕਲਾਕਾਰਾਂ ਅਤੇ ਕਵੀਆਂ ਦਾ ਹੁੰਦਾ ਏ। ਉਹ ਮਹਿਸੂਸ ਕਰਦੇ ਨੇ ਕਿ ਹੋਰ ਮਿਹਨਤ ਦੀ, ਨਿਖਾਰ ਅਤੇ ਡੂੰਘਾਈ ਦੀ ਲੋੜ ਹੈ। ਪ੍ਰੇਮੀ ਵੀ ਆਪਣੇ ਆਪ ਨੂੰ ਕਲਾਕਾਰ ਅਤੇ ਕਵੀ ਸਮਝਦੇ ਨੇ। ਪਿਆਰ ਦੀ ਸ਼ਿੱਦਤ ਵਿੱਚੋਂ ਮਿਹਨਤ ਦੀ

ਮਤ ਜਾਗਦੀ ਹੈ ਅਤੇ ਸਭ ਵਿਰੋਧਾਂ ਨੂੰ ਸਹਿਣ ਅਤੇ ਮਾਫ ਕਰਨ ਦੀ ਬਿਰਤੀ ਉਪਜਦੀ ਹੈ। ਇਸੇ ਕਰਕੇ ਪ੍ਰੇਮ ਦੇ ਰੋਸਿਆਂ ਅਤੇ ਝਗੜਿਆਂ ਨਾਲ ਡੂੰਘੇ ਰਿਸ਼ਤੇ ਜ਼ਖਮੀ ਨਹੀਂ ਹੁੰਦੇ। ਆਪਣੀ ਪ੍ਰੇਮਿਕਾ ਬਾਰੇ ਸਾਡੀ ਰਾਏ ਉਸ ਦੇ ਰਿਸ਼ਤੇਦਾਰਾਂ ਦੇ ਆਧਾਰ ਤੇ ਨਹੀਂ, ਉਸ ਦੀ ਆਪਣੀ ਹਸਤੀ ਦੇ ਆਧਾਰ ਤੇ ਉਸਰਦੀ ਹੈ। ਪਿਆਰ ਜਿੰਨਾ ਵਧੇਰੇ ਸੁਹਿਰਦ ਹੁੰਦਾ ਏ, ਓਨਾ ਵਧੇਰੇ ਹੰਢਣਸਾਰ ਹੁੰਦਾ ਏ। ਮਮਟੀਆਂ ਦੱਸਦੀਆਂ ਨੇ ਕਿ ਨੀਹਾਂ ਕਿੰਨੀਆਂ ਡੂੰਘੀਆਂ ਨੇ ਅਤੇ ਕਿੰਨੀ ਜੱਦੋ ਜਹਿਦ ਨਾਲ ਉਸਰੀਆਂ ਨੇ, ਅਤੇ ਨੀਹਾਂ ਤੋਂ ਪਤਾ ਲੱਗਦਾ ਏ ਕਿ ਇਹ ਕਿੰਨਾ ਬੋਝ ਚੁੱਕ ਸਕਦੀਆਂ ਨੇ। ਜੱਦੋ ਜਹਿਦ ਤੋਂ ਬਿਨਾਂ ਕੀਤੇ ਪਿਆਰ ਦੀਆਂ ਯਾਦਾਂ ਨਹੀਂ ਬਣਦੀਆਂ। ਪਿਆਰ ਕਰਦਿਆਂ ਅਸੀਂ ਇੱਕ ਦੂਜੇ ਨੂੰ ਉਹ ਭੇਤ ਅਤੇ ਸ਼ਕਤੀ ਦਿੰਨੇ ਆ ਜਿਸ ਨਾਲ ਜੇ ਉਹ ਚਾਹੇ ਤਾਂ ਸਾਨੂੰ ਬਰਬਾਦ ਕਰ ਸਕਦਾ ਏ। ਪਰ ਪਿਆਰ ਇਸ ਭਰੋਸੇ ਅਤੇ ਸਿਦਕ ਨਾਲ ਕੀਤਾ ਜਾਂਦਾ ਏ ਕਿ ਜੇ ਸੰਸਾਰ ਵਿੱਚ ਮੇਰੀ ਕੋਈ ਧਿਰ ਹੈ ਤਾਂ ਉਹ ਹੀ ਹੈ। ਇਹ ਸਾਂਝ ਇਤਨੀ ਪੀੜੀ ਹੋ ਜਾਂਦੀ ਹੈ ਕਿ ਇੰਜ ਲੱਗਦਾ ਏ ਕਿ ਉਸ ਦੇ ਅਥਰੂ ਮੇਰੀਆਂ ਅੱਖਾਂ ਵਿੱਚੋਂ ਟਪਕੇ ਨੇ ਤੇ ਉਸਦੇ ਬੁੱਲਾਂ ਨਾਲ ਮੈਂ ਹੀ ਮੁਸਕਰਾਇਆ ਹਾਂ।

ਹਰੇਕ ਰਿਸ਼ਤੇ ਦਾ ਮਹੱਤਵ ਵਿਸ਼ਵਾਸ ਦੇ ਘੱਟ ਵੱਧ ਹੋਣ ਦੇ ਅਨੁਪਾਤ ਵਿੱਚ ਹੁੰਦਾ ਏ। ਕੀਮਤੀ ਚੀਜ਼ਾਂ ਦਾ ਮੁੱਲ ਉਹਨਾਂ ਦੀ ਘਾਟ ਕਾਰਨ ਹੁੰਦਾ ਏ, ਕਿਉਂਕਿ ਪਿਆਰ ਵਿੱਚ ਮਿਲਾਪ ਦੀ ਸਦਾ ਥੁੜ ਰਹਿੰਦੀ ਹੈ, ਸੋ ਮਿਲਾਪ ਦੀ ਤਾਂਗ ਕਦੇ ਸ਼ਾਂਤ ਨਹੀਂ ਹੁੰਦੀ। ਜੇ ਵਿਆਹ ਹੋ ਜਾਵੇ ਜਾਂ ਥੁੜ ਮੁੱਕ ਜਾਵੇ ਤਾਂ ਥੁੜ ਮੁੱਕਣ ਨਾਲ ਮਿਲਣ ਵਾਲੀ ਤਸੱਲੀ ਵੀ ਮੁੱਕ ਜਾਂਦੀ ਹੈ। ਜਿਸ ਨੇ ਵਾਪਸ ਜਾਣਾ ਹੀ ਨਾ ਹੋਵੇ ਉਸ ਦੀ ਪਰਵਾਹ ਨਹੀਂ ਕੀਤੀ ਜਾਂਦੀ। ਉਡੀਕ ਉਹਨਾਂ ਦੀ ਕੀਤੀ ਜਾਂਦੀ ਹੈ ਜਿਹੜੇ ਸਾਡੀਆਂ ਨਜ਼ਰਾਂ ਵਿੱਚ ਕੀਮਤੀ ਅਤੇ ਦੁਰਲੱਭ ਹੁੰਦੇ ਨੇ। ਉਡੀਕਣਾ ਬੜਾ ਥਕਾਊ ਕਾਰਜ ਹੈ, ਪਰ ਉਪਜਾਊ ਇਹ ਉਦੋਂ ਬਣਦਾ ਏ ਜਦੋਂ ਉਡੀਕਣ ਯੋਗ ਦੀ ਉਡੀਕ ਕੀਤੀ ਜਾਵੇ। ਉਡੀਕ ਵਿੱਚੋਂ ਕਲਪਨਾ, ਕਲਪਨਾ ਵਿੱਚੋਂ ਕਲਾ, ਕਲਾ ਵਿੱਚੋਂ ਸੋਹਜ, ਸੋਹਜ ਵਿੱਚੋਂ ਸਲੀਕਾ, ਸਲੀਕੇ ਵਿੱਚੋਂ ਸੁੰਦਰਤਾ ਦਾ ਇੱਕ ਸਿਲਸਿਲਾ ਚੱਲਦਾ ਰਹਿੰਦਾ ਏ। ਕਿੱਥੇ ਮਿਲਣਾ ਏ, ਕਿਵੇਂ ਮਿਲਣਾ ਏ, ਕਦੋਂ ਮਿਲਣਾ ਏ, ਮਿਲਣਾ ਵੀ ਹੈ ਕਿ ਨਹੀਂ, ਇਹ ਹਰ ਕਿਸੇ ਦੀ ਆਪਣੀ ਪਿਆਰ ਕਹਾਣੀ ਦੇ ਪੱਖ ਹੁੰਦੇ ਨੇ। ਆਪਣੀ ਪਿਆਰ ਕਹਾਣੀ ਇਸ ਲਈ ਚੰਗੀ ਲੱਗਦੀ ਹੈ ਕਿਉਂਕਿ ਅਸੀਂ ਆਪ ਇਸ ਦੇ ਕੇਂਦਰ ਵਿੱਚ ਹੁੰਨੇ ਆ। ਪ੍ਰੇਮੀ ਉਦਾਸ ਭਾਵੇਂ ਹੋਣ ਪਰ ਨਿਰਾਸ਼ ਨਹੀਂ ਹੁੰਦੇ। ਯਾਦਾਂ ਉਹਨਾਂ ਪਿਆਰਾਂ ਦੀਆਂ ਹੀ ਹੁੰਦੀਆਂ ਨੇ ਜਿਹੜੇ ਪ੍ਰਵਾਨ ਚੜ੍ਹਨੇ ਚਾਹੀਦੇ ਸਨ ਪਰ ਚੜ੍ਹੇ ਨਹੀਂ ਹੁੰਦੇ। ਸਮੁੱਚੇ ਸੰਸਾਰ ਵਿੱਚ ਸਾਰੀਆਂ ਪ੍ਰਸਿੱਧ ਪ੍ਰੇਮ ਕਹਾਣੀਆਂ ਅਸਫਲ ਪ੍ਰੇਮ ਦੀਆਂ ਕਹਾਣੀਆਂ ਨੇ। ਅਮੈਰੀਕਨ ਕਵਿਤਰੀ ਐਮਿਲੀ ਡਿਕਨਸਨ ਨੂੰ ਕੋਈ ਇੱਕ ਵਾਰ ਮਿਲਿਆ ਸੀ, ਪਰ ਵਿਛੋੜੇ ਦਾ ਇੱਕ ਸਦੀਵੀ ਕਾਵਿਕ ਦਰਦ ਦੇ ਗਿਆ ਸੀ। ਡਿਕਨਸਨ ਨੇ ਉਸਦੀ ਯਾਦ ਵਿੱਚ ਸੈਂਕੜੇ ਕਵਿਤਾਵਾਂ ਲਿਖੀਆਂ, ਪਰ ਜਿਉਂਦੇ ਜੀ ਛੁਪਵਾਈ ਇੱਕ ਵੀ ਨਾ, ਸਾਂਭਦੀ ਰਹੀ। ਗਰੀਬੀ ਕਾਰਨ ਉਸ ਪੁਰਸ਼ ਵਿੱਚ ਪਿਆਰ ਪ੍ਰਗਟਾਉਣ ਦੀ ਦਲੇਰੀ ਨਾ ਉਪਜੀ, ਪਰ ਕਵਿਤਰੀ ਦੀਆਂ ਅੱਖਾਂ ਉਸ ਨੂੰ ਉਡੀਕਦੀਆਂ ਰਹੀਆਂ। ਅੰਤ ਵਿੱਚ ਉਸ ਦੀ ਇੱਕੋ ਇੱਕ ਟੇਕ ਕਵਿਤਾ ਰਹਿ ਗਈ ਸੀ। ਉਸਨੇ ਜ਼ਿੰਦਗੀ ਭਰ ਉਡੀਕਿਆ, ਜਿਉਂ ਜਿਉਂ ਤਾਂਗ ਵਧਦੀ ਗਈ ਤਿਉਂ ਤਿਉਂ ਉਸ ਦੀ ਕਵਿਤਾ ਸੂਖਮ ਹੁੰਦੀ ਗਈ। ਉਸਨੇ ਲਿਖਿਆ, ਤੈਨੂੰ ਪਿਆਰ ਕਰਨਾ ਮੇਰੇ ਨਸੀਬਾਂ ਵਿੱਚ ਸੀ, ਪਰ ਤੇਰਾ ਮਿਲਣਾ ਮੇਰੀ ਕਿਸਮਤ ਤੋਂ ਬਾਹਰ ਸੀ। ਮੈਂ ਚਾਨਣ ਤੋਂ ਵਿਛੜੀ ਹੋਈ ਦੀਵੇ ਦੀ

ਲਾਟ ਹਾਂ, ਅੱਧਾ ਦਿਨ ਤੈਨੂੰ ਉਡੀਕਦਿਆਂ ਅਤੇ ਸਾਰੀ ਸ਼ਾਮ ਤੈਨੂੰ ਯਾਦ ਕਰਦਿਆਂ ਲੰਘਦੀ ਹੈ, ਅਜੇ ਤੱਕ ਤੇਰੇ ਖਤਾਂ ਵਿੱਚੋਂ ਤੇਰੀ ਖੁਸ਼ਬੂ ਨਹੀਂ ਗਈ।

ਜੇ ਤੇਰੀ ਯਾਦ ਨਾ ਆਵੇ ਤਾਂ ਰੰਗ ਵੀ ਨੂਰ ਵੀ ਹਵਾ ਵੀ ਮੈਂ ਵੀ ਉਦਾਸ ਰਹਿੰਦੇ ਹਾਂ। ਮੇਰੀਆਂ ਸੋਚਾਂ ਅਤੇ ਮੇਰੇ ਅਮਲਾਂ ਉੱਪਰ, ਮੇਰੀ ਨੀਂਦ ਅਤੇ ਸੁਪਨਿਆਂ ਉੱਤੇ ਤੂੰ ਰਾਜ ਕੀਤਾ ਏ। ਮੈਂ ਤੈਨੂੰ ਹਰ ਰਸਤੇ ਤੇ ਉਡੀਕਿਆ ਏ, ਤੇਰਾ ਮੁੜ ਆਉਣਾ ਪਤਝੜ ਵਿੱਚ ਬਹਾਰ ਹੋਵੇਗੀ। ਤੇਰੀ ਆਵਾਜ਼ ਸੁਣਨੀ ਸੁਨਸਾਨ ਵਿੱਚ ਪੰਛੀਆਂ ਦੇ ਟਹਿਕਣ ਵਾਂਗ ਹੋਵੇਗੀ। ਜੇ ਮੇਰੇ ਕੋਲ ਤੇਰੀ ਯਾਦ ਵਿੱਚ ਕਵਿਤਾ ਲਿਖਣ ਦੀ ਧਰਵਾਸ ਨਾ ਹੁੰਦੀ ਤਾਂ ਮੈਂ ਆਪਣੀਆਂ ਭਾਵਨਾਵਾਂ ਦੇ ਸੇਕ ਨਾਲ ਹੀ ਸੜ ਜਾਣਾ ਸੀ। ਐਮਲੀ ਡਿਕਨਸਨ। ਆਪਣੀਆਂ ਸੂਖਮ ਪਿਆਰ ਕਵਿਤਾਵਾਂ ਕਾਰਨ ਅਮਰੀਕਾ ਦੀ ਇੱਕ ਸਨਮਾਨਿਤ ਕਵਿਤਰੀ ਹੈ। ਅਸੀਂ ਯਾਦਾਂ ਸਿਰਜਦੇ ਹਾਂ ਜਿਹੜੀਆਂ ਮਗਰੋਂ ਸਾਡਾ ਸਰਮਾਇਆ ਬਣਦੀਆਂ ਨੇ। ਪ੍ਰੇਮੀ ਸਮਝਦੇ ਨੇ ਜਿਹੜਾ ਵਕਤ ਇੱਕ ਦੂਜੇ ਦੀ ਹਾਜ਼ਰੀ ਵਿੱਚ ਨਹੀਂ ਲੰਘਦਾ ਉਹ ਵਿਅਰਥ ਜਾ ਰਿਹਾ ਹੈ। ਪਿਆਰ। ਬਹੁਤ ਬੋਲਣ ਵਾਲਿਆਂ ਨੂੰ ਚੁੱਪ ਅਤੇ ਚੁੱਪ ਰਹਿਣ ਵਾਲਿਆਂ ਨੂੰ ਬੋਲਣ ਲਾ ਦਿੰਦਾ ਏ।

ਤਾਂ ਇਸ ਇਸਤਰੀ ਦਾ ਆਪਣੇ ਪ੍ਰੇਮੀ ਉੱਤੇ ਪ੍ਰਭਾਵ ਬੜਾ ਤੀਖਣ ਹੁੰਦਾ ਹੈ, ਜਾਂ ਉਸ ਵਿੱਚ ਕੁਝ ਅਜਿਹੇ ਗੁਣ ਹੁੰਦੇ ਨੇ ਜਿਹੜੇ ਸੁੰਦਰਤਾ ਨਾਲੋਂ ਵੀ ਵਧੇਰੇ ਸ਼ਕਤੀਸ਼ਾਲੀ ਹੁੰਦੇ ਨੇ। ਇਹ ਯਥਾਰਥ ਉੱਤੇ ਕਲਪਨਾ ਦੀ ਜਿੱਤ ਦਾ ਪ੍ਰਮਾਣ ਹੈ। ਯਾਦਾਂ ਇਸ ਲਈ ਚੰਗੀਆਂ ਲੱਗਦੀਆਂ ਨੇ ਕਿਉਂਕਿ ਵਰਤਮਾਨ ਯਥਾਰਥ ਆਧਾਰਿਤ ਹੋਣ ਕਾਰਨ ਕਰੂਪ ਲੱਗਦਾ ਏ। ਜੇ ਯਾਦਾਂ ਨਿੱਘੀਆਂ ਹੋਣ ਤਾਂ ਇਕਾਂਤ ਚੰਗਾ ਲੱਗਦਾ ਏ। ਯਾਦਾਂ ਲਈ ਇਕੱਲ ਦੇ ਨਾਲ ਵੇਲ ਦੀ ਵੀ ਲੋੜ ਪੈਂਦੀ ਹੈ। ਯਾਦਾਂ ਦਾ ਕਰਤੱਵ ਹੈ ਮਨੁੱਖ ਦੇ ਅਨੁਭਵਾਂ ਅਤੇ ਅਹਿਸਾਸਾਂ ਨੂੰ ਅਮੀਰ ਅਤੇ ਵਿਸ਼ਾਲ ਕਰਨਾ। ਨਿੱਘੀਆਂ ਯਾਦਾਂ ਕਾਰਨ ਅਸੀਂ ਵਧੇਰੇ ਨਿਪੁੰਨ ਅਤੇ ਉਦਾਰ ਹੀ ਨਹੀਂ ਹੁੰਦੇ, ਸਗੋਂ ਵਧੇਰੇ ਪ੍ਰਵਾਨ ਵੀ ਹੁੰਨੇ ਆ। ਯਾਦਾਂ ਅਤੇ ਚਿੰਤਨ ਦਾ ਵੀ ਸੰਬੰਧ ਹੈ। ਯਾਦਾਂ ਦਾ ਮੋਹ ਸਾਨੂੰ ਚਿੰਤਨ ਲਈ ਪ੍ਰੇਰਦਾ ਏ, ਭਾਵੇਂ ਅਸੀਂ ਬਹੁਤ ਅਮੀਰ ਨਾ ਹੋਈਏ, ਪਰ ਯਾਦਾਂ ਦੀ ਅਮੀਰੀ ਕਾਰਨ ਆਪਣੇ ਆਪ ਨੂੰ ਅਸੀਂ ਗਰੀਬ ਕਦੇ ਵੀ ਨਹੀਂ ਸਮਝਦੇ। ਯਾਦਾਂ ਕਾਰਨ ਸਾਡੇ ਵਿੱਚ ਧੰਨਵਾਦੀ ਬਿਰਤੀ ਉਪਜਦੀ ਹੈ ਅਤੇ ਅਸੀਂ ਆਪਣੇ ਵੇਲਿਆਂ ਨੂੰ ਯਾਦ ਕਰਕੇ ਅਗਲੀ ਪੀੜ੍ਹੀ ਤੱਕ ਕੁਤਾਹੀਆਂ ਨੂੰ ਖਿੜੇ ਮੱਥੇ ਅਣਡਿੱਠੇ ਕਰ ਦਿੰਨੇ ਆ।

ਉਂਜ ਤਾਂ ਪਿਆਰ ਹੀ ਪਿਆਰ ਕਰਨ ਵਾਲਿਆਂ ਨੂੰ ਸੁੰਦਰ ਬਣਾ ਦਿੰਦਾ ਹੈ, ਪਰ ਜੇ ਕੋਈ ਕਿਸੇ ਸਧਾਰਨ ਇਸਤਰੀ ਨੂੰ ਪਿਆਰ ਕਰਦਾ ਏ ਤਾਂ ਇਹ ਬੜਾ ਭਾਵਕ ਪਿਆਰ ਹੀ ਹੋ ਸਕਦਾ ਏ, ਕਿਉਂਕਿ ਜਾਂ

ਪਿਆਰ ਆਪਣੇ ਅਤੇ ਦੂਜੇ ਦੇ ਅਧੂਰੇਪਣ ਨੂੰ ਪੂਰਨ ਦਾ ਅਮਲ ਹੁੰਦਾ ਹੈ। ਪ੍ਰੇਮੀ ਇੱਕ ਦੂਜੇ ਲਈ ਅਜਨਬੀ ਹੁੰਦੇ ਨੇ, ਦੋਵੇਂ ਆਪਣੇ ਆਪਣੇ ਦੇਸ਼ ਦੀਆਂ ਗੱਲਾਂ ਕਰਦੇ ਇੱਕ ਸਾਂਝਾ ਦੇਸ਼ ਉਸਾਰ ਲੈਂਦੇ ਨੇ। ਐਵੇਂ ਉਹ ਮੈਂ ਅਤੇ ਤੂੰ ਨੂੰ ਤਿਆਗ ਕੇ ਅਸੀਂ ਵਿੱਚ ਪ੍ਰਵੇਸ਼ ਕਰਦੇ ਨੇ। ਪਿਆਰੇ ਦੀ ਹਾਜ਼ਰੀ ਨਾਲ ਪਿਆਰ ਮਜ਼ਬੂਤ ਅਤੇ ਗੈਰ ਹਾਜ਼ਰੀ ਨਾਲ ਇਹ ਤਿੱਖਾ ਹੋ ਜਾਂਦਾ ਹੈ। ਪਿਆਰ ਵਿੱਚ ਇਸਤਰੀ ਦਾ ਰੋਲ ਵਧੇਰੇ ਮਹੱਤਵਪੂਰਨ ਹੁੰਦਾ ਹੈ, ਕਿਉਂਕਿ ਉਸ ਨੇ ਵਧੇਰੇ ਬੰਧਨਾਂ ਨੂੰ ਤੋੜ ਕੇ ਆਪਾ ਪ੍ਰਗਟਾਉਣਾ ਹੁੰਦਾ ਹੈ। ਇਹੀ ਕਾਰਨ ਹੈ ਕਿ ਸਮਾਜ ਜਿਹੜੀਆਂ ਸਜਾਵਾਂ ਇਸਤਰੀ ਨੂੰ ਦਿੰਦਾ ਹੈ ਉਹ ਪੁਰਸ਼ ਨੂੰ ਨਹੀਂ ਦਿੰਦਾ। ਪ੍ਰੇਮੀ ਨੂੰ ਪ੍ਰਭਾਵਿਤ ਤਾਂ ਪ੍ਰੇਮਿਕਾ ਦਾ ਚਿਹਰਾ ਕਰਦਾ ਹੈ, ਪਰ ਜੋ ਯਾਦ ਰਹਿੰਦਾ ਹੈ ਉਹ ਉਸ ਦੀ ਸ਼ਖਸੀਅਤ ਹੁੰਦੀ ਹੈ। ਜਦੋਂ ਪਿਆਰਾ ਗੁਆਚ ਜਾਵੇ ਤਾਂ ਅੱਖਾਂ ਕਮਲੀਆਂ ਜੀਆਂ ਹੋ ਕੇ ਉਸ ਨੂੰ ਲੱਭਦੀਆਂ ਰਹਿੰਦੀਆਂ ਨੇ ਤੇ ਇੰਜ ਲੱਗਦਾ ਏ ਜਿਸ ਤਰ੍ਹਾਂ ਦੂਜੇ ਨੇ ਸਾਡੇ ਸਰੀਰ ਦੀਆਂ ਨਾੜਾਂ ਖਿੱਚ ਲਈਆਂ ਹੋਣ। ਇੱਕ ਪ੍ਰੇਮਿਕਾ ਨੇ ਲਿਖਿਆ, ਰਾਤੀ ਤੇਰਾ ਸੁਪਨਾ ਆਇਆ ਸੀ ਅਤੇ ਪਹਿਲਾਂ ਵਾਂਗ ਹੀ ਰੱਬ ਕਹਿਣ ਲੱਗਾ, ਮੰਗ ਜੋ ਮੰਗਣਾ ਏ। ਮੈਂ ਕਿਹਾ, ਤੂੰ ਜਾਣੀ ਜਾਣਾ, ਤੈਨੂੰ ਪਤਾ ਏ ਮੈਂ ਕੀ ਮੰਗਦੀ ਆ, ਫਿਰ ਬਾਰ ਬਾਰ ਕਿਉਂ ਪੁੱਛਦਾ ਏ। ਰੱਬ ਨੇ ਕਿਹਾ, ਬਾਰ ਬਾਰ ਮੈਂ ਇਸ ਲਈ ਪੁੱਛਦਾ ਹਾਂ ਕਿ ਸ਼ਾਇਦ ਭੋਲੇ ਭੁਲੇਖੇ ਉਸ ਦੀ ਥਾਂ ਤੂੰ ਮੈਨੂੰ ਮੰਗ ਲਵੇਂ। ਪ੍ਰੇਮਿਕਾ ਦਾ ਦੁਨੀਆ ਦੇ ਕਿਸੇ ਵੀ ਰਿਸ਼ਤੇ ਵਿੱਚ ਤਰਜਮਾ ਨਹੀਂ ਹੋ ਸਕਦਾ, ਇਹੀ ਇਸ ਅਨੁਭਵ ਦੀ ਵਿਲੱਖਣਤਾ ਏ। ਜੇ ਪ੍ਰੇਮਿਕਾ ਦਾ ਸਾਥ ਹੋਵੇ ਤਾਂ ਸਾਰੇ ਰਸਤੇ ਆਪਣੇ ਅਤੇ ਸਾਰੀਆਂ ਮੰਜ਼ਲਾਂ ਨੇੜੇ ਲੱਗਣ ਲੱਗ ਪੈਂਦੀਆਂ ਨੇ। ਪਿਆਰ ਵਿੱਚ ਅਸੀਂ ਪਹੁੰਚਣ ਦੀ ਥਾਂ ਚੱਲਣ ਵਿੱਚ ਅਤੇ ਖੁਸ਼ ਹੋਣ ਨਾਲੋਂ ਉਦਾਸ ਹੋਣ ਵਿੱਚ ਵਧੇਰੇ ਆਨੰਦ ਲੈਂਦੇ ਹਾਂ। ਕਈ ਵਾਰੀ ਨਾ ਕੋਈ ਵਾਅਦਾ ਹੁੰਦਾ ਏ, ਨਾ ਹੀ ਮਿਲਣ ਦੀ ਕੋਈ ਉਮੀਦ, ਪਰ ਫਿਰ ਵੀ ਯਾਦਾਂ ਉਸ ਦੀ ਉਡੀਕ ਕਰਨ ਲਈ ਪ੍ਰੇਰਦੀਆਂ ਨੇ। ਉਡੀਕਣ ਦੀ ਆਦਤ ਕਾਰਨ ਅਕਸਰ ਪ੍ਰੇਮੀ ਪ੍ਰੇਮਿਕਾ ਕੋਲ ਬਹਿ ਕੇ ਵੀ ਉਸ ਦੀ ਉਡੀਕ ਕਰੀ ਜਾਂਦਾ ਏ। ਜਦੋਂ ਆਸ ਹੋਵੇ ਉਸ ਦੇ ਸੁਪਨੇ ਵਿੱਚ ਆਉਣ ਦੀ ਤਾਂ ਪ੍ਰੇਮੀ ਨੀਂਦ ਨਾ ਆਉਣ ਦੇ ਬਾਵਜੂਦ ਸੌਣ ਦਾ ਯਤਨ ਕਰਦਾ ਏ। ਇੱਕ ਵਾਰ ਉਹ ਸੁਪਨੇ ਵਿੱਚ ਆ ਗਈ ਸੀ ਅਤੇ ਆ ਕੇ ਬੈਠੀ ਰਹੀ। ਕੁਝ ਚਿਰ ਮਗਰੋਂ ਅੰਗੜਾਈ ਲੈ ਕੇ ਕਹਿਣ ਲੱਗੀ, ਅੱਛਾ ਮੈਂ ਚੱਲਦੀ ਆ।

ਉਹ ਵਿਛੜੀ ਕੁਝ ਇਸ ਤਰ੍ਹਾਂ ਕਿ ਰੁੱਤ ਹੀ ਬਦਲ ਗਈ, ਰਾਹ ਗਵਾਚ ਗਿਆ ਤੇ ਜ਼ਿੰਦਗੀ ਵੀਰਾਨ ਹੋ ਗਈ। ਦੁਸ਼ਮਣਾਂ ਦੀ ਯਾਦ ਨਾਲ ਕਦਮ ਬੋਝਲ ਹੋ ਜਾਂਦੇ ਨੇ, ਪਿਆਰਿਆਂ ਦੀ ਯਾਦ ਨਾਲ ਥਕਾਵਟ ਲੈ ਜਾਂਦੀ ਹੈ। ਪਿਆਰਾ ਪਿਆਰਾ ਲੱਗਦਾ ਏ ਉਹ ਥਾਂ ਜਿੱਥੇ ਆਪਣਾ ਪਿਆਰਾ ਵਸਦਾ ਹੋਵੇ, ਕਿਉਂਕਿ ਉੱਥੇ ਹੀ ਵਸਦਾ ਏ ਸਾਰਾ ਜਹਾਨ। ਉਹ ਸਾਰੇ ਘਰ ਆਪਣੇ ਹੀ ਨੇ ਜਿੱਥੇ ਆਪਣਿਆਂ ਦਾ ਡੇਰਾ ਹੋਵੇ। ਦੂਰੀਆਂ ਕੁਝ ਵੀ ਨਹੀਂ ਹੁੰਦੀਆਂ ਜੇ ਦਿਲ ਨੇੜੇ ਹੋਣ। ਇਸੇ ਕਰਕੇ ਕਹਿੰਦੇ ਆ ਕਿ ਪ੍ਰੇਮੀਆਂ ਦਾ ਵਿਆਹ ਜਿੱਥੇ ਮਰਜ਼ੀ ਹੋ ਜਾਵੇ, ਉਹ ਆਪਣੀ ਮੁਹੱਬਤ ਨੂੰ ਯਾਦ ਰੱਖਦੇ ਨੇ। ਕੁਝ ਦਿਨ ਹੁੰਦੇ ਨੇ ਜਦੋਂ ਯਾਦਾਂ ਦਾ ਝੁਰਮਟ ਸੰਘਣਾ ਹੋ ਜਾਂਦਾ ਏ ਅਤੇ ਸਾਡੇ ਸਾਰੇ ਦਰਦ ਡੁੱਬ ਜਾਂਦੇ ਨੇ ਅਤੇ ਬਿਰਹਾ ਜਾਗ ਪੈਂਦੀ ਹੈ। ਪ੍ਰੇਮੀ ਲਈ ਬਿਰਹਾ ਹੀ ਉਸ ਦੀ ਪ੍ਰਾਰਥਨਾ ਹੈ। ਪਿਆਰੇ ਨੂੰ ਯਾਦ ਕਰਦਿਆਂ ਅਸੀਂ ਆਪਣਾ ਆਪ ਦਾਨ ਕਰ ਦਿੰਨੇ ਆ ਅਤੇ ਇੱਥੋਂ ਸ਼ੁਰੂ ਕਰਦੇ ਆ ਕਿ ਮਨ ਦੀ ਅੰਦਰਲੀ ਯਾਤਰਾ ਜਿਹੜੀ ਆਰੰਭ ਅਤੇ ਅੰਤ ਤੋਂ ਮੁਕਤ ਹੁੰਦੀ ਹੈ। ਯਾਦਾਂ ਵਿੱਚ ਵਿਚਰਦਿਆਂ ਅਸੀਂ ਆਪਣੇ ਪਿਆਰਿਆਂ ਨੂੰ ਇਸ ਤਰ੍ਹਾਂ ਮਿਲਦੇ ਆ ਜਿਵੇਂ ਮਿਲਦਾ ਏ ਸੁੱਕੀਆਂ ਵੇਲਾਂ ਨੂੰ ਪਾਣੀ।

ਦੋਸਤੋ ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ ਹੁਣ ਆਪਣੇ ਦੋਸਤ ਬਲਜੀਤ ਸ਼ਰਮਾ ਤੇ ਮੇਰੇ ਪਿਆਰੇ ਦੋਸਤ ਐਡੀਟਰ ਸਤਪਾਲ ਬਰਾੜ ਜੀ ਨੂੰ ਅੱਜ ਦਾ ਅੱਖਰ ਬੋਲਦੇ ਨੇ ਪ੍ਰੋਗਰਾਮ ਸੰਪੂਰਨ ਕਰਨ ਦੀ ਦਿਓ ਆਗਿਆ ਫੇਰ ਮਿਲਣ ਦੀ ਆਸ ਨਾਲ ਰੱਬ ਰਾਖਾ ਆਮੀਨ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਸੰਪਾਦਨ ਸਤਪਾਲ ਬਰਾੜ

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ, ਅਤੇ ਇਸ ਤਹਿਤ ਤੁਸੀਂ ਅੱਜ ਸਿਲਸਿਲਾ ਸੁਣਿਆ ਅੱਖਰ ਬੋਲਦੇ ਨੇ, ਅਤੇ ਵਿਸ਼ਾ ਸੀ ਯਾਦ ਕਰਦਿਆਂ। ਪ੍ਰੋਗਰਾਮ ਦੇ ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਸਨ ਬਲਜੀਤ ਸ਼ਰਮਾ ਅਤੇ ਸੰਪਾਦਨ ਸੀ ਸਤਪਾਲ ਬਰਾੜ।
1: ਇਹ ਕਹਾਣੀ ਹੈ ਇੱਕ ਫੋਟੋਗ੍ਰਾਫਰ ਅਤੇ ਉਹਦੇ ਅੰਤਰਮਨ ਦੀ। ਬਹੁਤ ਵਧੀਆ, ਵੈਲ ਡਨ। ਬਿਜ਼ਨਸ ਲੋਨ ਅਪਰੂਵ ਹੋਇਆ, ਹੁਣ ਹੋਵੇਗਾ ਵੱਡਾ ਸਟੂਡੀਓ, ਨਵਾਂ ਕੈਮਰਾ, ਨਵੀਆਂ ਲਾਈਟਾਂ, ਲੱਗੇ ਹੱਥ ਨਵੀਂ ਕਾਰ ਵੀ ਲੈ ਲੈ ਉਸੇ ਲੋਨ ਨਾਲ। ਨਾ, ਲੋਨ ਲਏ ਗਏ ਕੰਮ ਲਈ ਹੀ ਵਰਤੋ, ਸਮੇਂ ਤੇ ਕਿਸ਼ਤਾਂ ਦਾ ਭੁਗਤਾਨ ਕਰੋ, ਕ੍ਰੈਡਿਟ ਸਕੋਰ ਵਧਾਓ ਅਤੇ ਅਗਲਾ ਲੋਨ ਆਸਾਨੀ ਨਾਲ ਪ੍ਰਾਪਤ ਕਰੋ। ਕਾਰ ਨਹੀਂ ਤਾਂ ਮੇਰੀ ਫੋਟੋ ਹੀ ਲੈ ਲੈ। ਤੁਸੀਂ ਕੌਣ?
2: RBI ਕਹਿੰਦਾ ਹੈ
1: ਵਿੱਤੀ ਸਮਝਦਾਰੀ ਖੁਸ਼ਹਾਲ ਨਾਰੀ।
3: ਕੁਝ ਜੋੜੀਆਂ ਸਿਰਫ ਇਕੱਠੇ ਤੁਰਦੀਆਂ ਨਹੀਂ, ਸਗੋਂ ਆਪਣੀ ਕਾਮਯਾਬੀ ਅਤੇ ਆਪਸੀ ਸਮਝ ਨਾਲ ਹੋਰਨਾਂ ਲਈ ਵੀ ਪ੍ਰੇਰਣਾ ਬਣ ਜਾਂਦੀਆਂ ਨੇ। ਤੇ ਇਸ ਵਾਰ ਮਿਲੋ ਇੱਕ ਅਜਿਹੀ ਖਾਸ ਜੋੜੀ ਨਾਲ ਜਿਨ੍ਹਾਂ ਨੇ ਆਪਣੇ ਆਪਣੇ ਖੇਤਰਾਂ ਵਿੱਚ ਮੱਲਾਂ ਵੀ ਮਾਰੀਆਂ ਨੇ ਅਤੇ ਪਰਿਵਾਰਕ ਜੀਵਨ ਵਿੱਚ ਵੀ ਇੱਕ ਸੋਹਣਾ ਸੰਤੁਲਨ ਕਾਇਮ ਕੀਤਾ ਹੋਇਆ ਹੈ। ਜੀ, ਮੇਰੀ ਮੁਰਾਦ ਹੈ ਐਡਵੋਕੇਟ ਲਖਿੰਦਰਦੀਪ ਸਿੰਘ ਪਾਈਕਾ ਅਤੇ ਉਹਨਾਂ ਦੇ ਬੈਟਰ ਹਾਫ ਡਾਕਟਰ ਇੰਦਰਜੋਤ ਕੌਰ ਸਿੱਧੂ ਤੋਂ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 6:19 ਤੇ 47 ਸਕਿੰਟ ਤੇ। ਆਓ ਹੁਣ ਸੁਣਦੇ ਹਾਂ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਝ ਪਲਾਂ ਦੇ ਇੰਤਜ਼ਾਰ ਕਰੋ ਸਾਡੇ ਨਾਲ।

0: ਬਿੱਲ 2026 ਪਾਸ ਕਰ ਦਿੱਤਾ ਹੈ। ਇਹ ਬਿੱਲ ਜਨਤਕ ਪ੍ਰੀਖਿਆਵਾਂ ਚ ਅਨੁਚਿਤ ਤਰੀਕਿਆਂ ਦੀ ਰੋਕਥਾਮ ਐਕਟ 2024 ਚ ਸੋਧ ਕਰਦਾ ਹੈ। ਇਸ ਬਿੱਲ ਵਿਚ 10 ਸਾਲ ਤੱਕ ਦੀ ਕੈਦ, 10 ਕਰੋੜ ਰੁਪਏ ਤੱਕ ਦਾ ਜੁਰਮਾਨਾ ਤੇ ਦੋਸ਼ੀ ਅਪਰਾਧੀਆਂ ਦੀ ਜਾਇਦਾਦ ਜ਼ਬਤ ਕਰਨ ਵਰਗੀਆਂ ਸਖ਼ਤ ਸਜ਼ਾਵਾਂ ਦੀ ਵਿਵਸਥਾ ਸ਼ਾਮਲ ਹੈ। ਮਾਮਲਿਆਂ ਦੇ ਤੇਜ਼ੀ ਨਾਲ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਬਿੱਲ ਵਿਚ ਹਰੇਕ ਰਾਜ ਸਰਕਾਰ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਨੂੰ ਰੋਜ਼ਾਨਾ ਸੁਣਵਾਈ ਲਈ ਵਿਸ਼ੇਸ਼ ਫਾਸਟ ਟਰੈਕ ਅਦਾਲਤਾਂ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਇਸ ਵਿਚ ਇਹ ਵੀ ਵਿਵਸਥਾ ਹੈ ਕਿ ਅਪਰਾਧਾਂ ਦੀ ਜਾਂਚ ਪੁਲਿਸ ਥਾਣੇ ਵਿਚ ਜਾਣਕਾਰੀ ਦਰਜ ਹੋਣ ਦੀ ਤਰੀਕ ਤੋਂ 2 ਮਹੀਨਿਆਂ ਦੇ ਅੰਦਰ ਪੂਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਮਾਮਲੇ ਦੀ ਸੁਣਵਾਈ ਚਾਰਜਸ਼ੀਟ ਦਾਖਲ ਹੋਣ ਦੀ ਤਰੀਕ ਤੋਂ 3 ਮਹੀਨਿਆਂ ਦੇ ਅੰਦਰ ਅੰਦਰ ਪੂਰੀ ਹੋਣੀ ਚਾਹੀਦੀ ਹੈ। ਬਿੱਲ ਤੇ ਚਰਚਾ ਦਾ ਜਵਾਬ ਦਿੰਦਿਆਂ ਅਮਲਾ ਜਨਤਕ ਸ਼ਿਕਾਇਤਾਂ ਦੇ ਨਿਆਂ ਰਾਜ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਬਿੱਲ ਵਿਚ ਸੋਧ ਕਾਨੂੰਨ ਨੂੰ ਹੋਰ ਸਖ਼ਤ ਬਣਾਉਣ ਤੇ ਛੇਤੀ ਨਿਆਂ ਦਿਵਾਉਣ ਲਈ ਕੀਤੀ ਗਈ ਹੈ। ਸ੍ਰੀ ਜਤਿੰਦਰ ਸਿੰਘ ਨੇ ਕਿਹਾ,
1: ਸਰਕਾਰ ਕੀ ਪ੍ਰਤੀਬੱਧਤਾ ਕਾ ਆਪ ਇਸੀ ਬਾਤ ਸੇ ਅਨੁਮਾਨ ਲਗਾ ਸਕਤੇ ਹੈ ਕਿ ਇਸੀ ਵਿਧੇਯਕ ਕੇ ਲਾਨੇ ਕੇ ਸਾਥ ਹੀ ਸਾਥ ਹਮਾਰੇ ਲਾਅ ਮਿਨਿਸਟਰ ਕੀ ਓਰ ਸੇ ਵੀ ਇੱਕ ਪ੍ਰਸਤਾਵ ਜਾਰੀ ਕਰ ਦਿਆ ਗਿਆ। ਸਪੈਸ਼ਲ ਫਾਸਟ ਟੈਕ ਕੋਰਟਸ ਹੈ, ਇਨਕੋ ਸਥਾਪਿਤ ਕਰਨੇ ਕਾ ਵੀ ਕ੍ਰਮ ਪ੍ਰਾਰੰਭ ਕੀਆ ਜਾਏ। ਉਸਮੇ ਦਿੱਲੀ, ਮੁੰਬਈ, ਕੋਲਕਾਤਾ, ਮੱਧ ਪ੍ਰਦੇਸ਼, ਬਿਹਾਰ, ਉੱਤਰਾਖੰਡ ਮੇ ਪਹਿਲੇ ਹੀ ਇਨ੍ਹੋਂ ਨੇ ਗਠਿਤ ਕਰ ਦਿਆ ਹੈ ਔਰ ਆਨੇ ਵਾਲੇ ਦਿਨੋਂ ਮੇ ਬਾਕੀ ਸਥਾਨੋਂ ਪਰ।
0: ਬਿੱਲ ਪਾਸ ਹੋਣ ਤੋਂ ਬਾਅਦ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਦਨ ਦੀ ਕਾਰਵਾਈ ਭਲ ਕੇ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। ਰਾਜ ਸਭਾ ਨੇ ਰਾਸ਼ਟਰੀ ਸਨਮਾਨ ਦੀ ਰੱਖਿਆ ਲਈ ਰਾਸ਼ਟਰੀ ਸਨਮਾਨ ਦੇ ਅਪਮਾਨ ਰੋਕਥਾਮ ਸੋਧ ਬਿੱਲ 2026 ਨੂੰ ਵੀ ਪਾਸ ਕਰ ਦਿੱਤਾ ਹੈ। ਇਹ ਬਿੱਲ ਰਾਸ਼ਟਰੀ ਸਨਮਾਨ ਦੇ ਅਪਮਾਨ ਰੋਕਥਾਮ ਐਕਟ 1971 ਵਿਚ ਹੋਰ ਸੋਧ ਕਰੇਗਾ। ਤਜਵੀਜ਼ਸ਼ੁਦਾ ਬਿੱਲ ਵੰਦੇ ਮਾਤਰਮ ਨੂੰ ਰਾਸ਼ਟਰੀ ਗੀਤ ਜਨਗਣ ਮਨ ਵਾਂਗ ਹੀ ਵਿਧਾਨਿਕ ਰੱਖਿਆ ਪ੍ਰਦਾਨ ਕਰੇਗਾ। ਇਹਨਾਂ ਅਪਰਾਧਾਂ ਲਈ 3 ਸਾਲ ਤੱਕ ਦੀ ਕੈਦ, ਜੁਰਮਾਨਾ ਜਾਂ ਦੋਵੇਂ ਸਜ਼ਾ ਯੋਗ ਨੇ। ਬਿੱਲ ਤੇ ਚਰਚਾ ਦਾ ਜਵਾਬ ਦਿੰਦੇ ਹੋਏ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਬਿੱਲ ਵਿਚ ਸੋਧ ਸਿਰਫ਼ ਇਕ ਵਿਧਾਨਕ ਤਬਦੀਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਦੀ ਭਾਵਨਾ, ਰਾਸ਼ਟਰੀ ਚੇਤਨਾ, ਸਭਿਆਚਾਰਕ ਵਿਰਾਸਤ ਤੇ ਆਜ਼ਾਦੀ ਸੰਗਰਾਮ ਦੇ ਆਦਰਸ਼ਾਂ ਪ੍ਰਤੀ ਸਮੂਹਿਕ ਵਚਨਬੱਧਤਾ ਨੂੰ ਦਰਸਾਉਂਦਾ ਏ। ਅੱਜ ਗੁਰੂ ਪੂਰਨਿਮਾ, ਜਿਸ ਨੂੰ ਵਿਆਸ ਪੂਰਨਿਮਾ ਵੀ ਕਿਹਾ ਜਾ ਰਿਹਾ ਹੈ, ਅਧਿਆਤਮਿਕ ਅਤੇ ਵਿਦਿਅਕ ਗੁਰੂਆਂ ਨੂੰ ਸਮਰਪਿਤ ਮਨਾਈ ਜਾ ਰਹੀ ਹੈ। ਇਸ ਮੌਕੇ ਲੋਕ ਆਪਣੇ ਗੁਰੂਆਂ ਨੂੰ ਯਾਦ ਕਰਦੇ ਨੇ ਤੇ ਉਹਨਾਂ ਦਾ ਧੰਨਵਾਦ ਕਰਦੇ ਨੇ। ਭਗਵਾਨ ਬੁੱਧ ਨੇ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਇਸ ਮੌਕੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ। ਭਗਵਾਨ ਬੁੱਧ ਨੇ ਬੋਧ ਗਿਆ ਤੋਂ ਸਾਰਨਾਥ ਦੀ ਯਾਤਰਾ ਕੀਤੀ ਤੇ ਪੂਰਨਮਾਸ਼ੀ ਵਾਲੇ ਦਿਨ ਆਪਣਾ ਉਪਦੇਸ਼ ਦਿੱਤਾ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਸਪੀਕਰ ਓਮ ਬਿਰਲਾ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮੌਕੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ। ਭਾਰਤੀ ਜਨਤਾ ਪਾਰਟੀ ਪੰਜਾਬ ਨੇ ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 650ਵੇਂ ਜਨਮ ਦਿਵਸ ਸਾਲ ਨੂੰ ਮਨਾਉਣ ਲਈ ਅੱਜ ਤੋਂ ਸੂਬਾ ਵਿਆਪੀ ਸਮਰਸਤਾ ਸੰਕਲਪ ਅਭਿਆਨ ਦੀ ਸ਼ੁਰੂਆਤ ਕੀਤੀ ਹੈ। ਇਸ ਦਾ ਉਦੇਸ਼ ਗੁਰੂ ਰਵਿਦਾਸ ਜੀ ਦੇ ਬਰਾਬਰੀ, ਮਾਨ, ਸਮਾਜਿਕ ਸਦਭਾਵਨਾ ਤੇ ਸਮਾਜਿਕ ਨਿਆਂ ਦੇ ਸਦੀਵੀ ਸੰਦੇਸ਼ ਨੂੰ ਸੂਬੇ ਭਰ ਵਿੱਚ ਫੈਲਾਉਣਾ ਹੈ। ਸੂਬਾ ਬੀਜੇਪੀ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਦੇਸ਼ ਵਿਆਪੀ ਮੁਹਿੰਮ, ਜੋ ਅੱਜ ਤੋਂ ਗੁਰੂ ਪੂਰਨਿਮਾ ਦੇ ਸ਼ੁਭ ਮੌਕੇ ਤੇ ਸ਼ੁਰੂ ਹੋਈ ਹੈ, 20 ਫਰਵਰੀ 2027 ਮਾਘ ਪੂਰਨਿਮਾ ਤੱਕ ਜਾਰੀ ਰਹੇਗੀ। ਇਸ ਦੌਰਾਨ ਕਈ ਧਾਰਮਿਕ ਪ੍ਰਵਚਨ, ਸਭਿਆਚਾਰਕ ਪ੍ਰੋਗਰਾਮ ਤੇ ਭਾਈਚਾਰਕ ਲੰਗਰ ਹੋਣਗੇ। ਸ੍ਰੀ ਢਿੱਲੋਂ ਨੇ ਦੱਸਿਆ ਕਿ ਅੱਜ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀਪ ਮਹੋਤਸਵ ਕਰਵਾਇਆ ਜਾ ਰਿਹਾ, ਜਿਸ ਦੌਰਾਨ ਪੰਜਾਬ ਭਰ ਦੇ ਗੁਰੂ ਰਵਿਦਾਸ ਮੰਦਰਾਂ ਵਿੱਚ ਭਜਨ ਦੇ ਨਾਲ ਦੀਵੇ ਜਗਾਏ ਜਾਣਗੇ। ਇਸ ਤੋਂ ਬਾਅਦ ਅੱਜ ਤੋਂ 10 ਸਤੰਬਰ ਤੱਕ ਸ੍ਰੀ ਗੁਰੂ ਰਵਿਦਾਸ ਮਹਾਰਾਜ ਕਲਸ਼ ਵੰਡਨ ਅਭਿਆਨ ਚਲਾਇਆ ਜਾਏਗਾ, ਜਿਸ ਤਹਿਤ ਸੀਰ ਗੋਵਰਧਨਪੁਰ ਵਾਰਾਣਸੀ ਵਿਖੇ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਤੋਂ ਲੈ ਕੇ ਗਏ ਪਵਿੱਤਰ ਕਲਸ਼ ਨੂੰ ਰਸਮੀ ਤੌਰ ਤੇ ਪ੍ਰਾਪਤ ਕੀਤਾ ਜਾਵੇਗਾ ਤੇ ਪੂਰੇ ਪੰਜਾਬ 'ਚ ਰਵਿਦਾਸ ਮੰਦਰਾਂ ਨੂੰ ਸਤਿਕਾਰ ਨਾਲ ਸੌਂਪਿਆ ਜਾਏਗਾ। ਸ੍ਰੀ ਗੁਰੂ ਰਵਿਦਾਸ ਮਹਾਰਾਜ ਸਮਰਸਤਾ ਯਾਤਰਾ 5 ਅਕਤੂਬਰ ਤੋਂ 5 ਨਵੰਬਰ ਤੱਕ ਗੁਰੂ ਰਵਿਦਾਸ ਜੀ ਦੇ ਬਰਾਬਰੀ, ਸਮਾਜਿਕ ਸਦਭਾਵਨਾ ਤੇ ਰਾਸ਼ਟਰੀ ਏਕਤਾ ਦੇ ਸੁਨੇਹੇ ਨੂੰ ਲੈ ਕੇ ਡੇਰਾ ਸੱਚਖੰਡ ਬੰਡਲਾ ਜਲੰਧਰ ਤੋਂ ਸੀਰ ਗੋਵਰਧਨਪੁਰ ਵਾਰਾਣਸੀ ਤੱਕ ਜਾਏਗੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਵੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਹਨਾਂ ਦੇ ਜੀਵਨ, ਫਲਸਫੇ ਤੇ ਮਹਾਨ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸੂਬੇ ਭਰ ਵਿੱਚ ਚਲਾਈ ਜਾ ਰਹੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਤਹਿਤ ਉਹਨਾਂ ਦੇ ਜੀਵਨ, ਵਿਚਾਰਧਾਰਾ ਅਤੇ ਉਪਦੇਸ਼ਾਂ ਤੇ ਆਧਾਰਿਤ ਪ੍ਰੇਰਣਾਦਾਇਕ ਦਸਤਾਵੇਜ਼ੀ ਫਿਲਮ ਵੀ ਦਿਖਾਈ ਜਾ ਰਹੀ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AINU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਪੁਲਿਸ ਵੱਲੋਂ 5 ਲੱਖ ਰੁਪਏ ਤੋਂ ਵੱਧ ਦੇ ਧੋਖਾਧੜੀ ਵਾਲੇ ਲੈਣ ਦੇਣ ਨਾਲ ਸੰਬੰਧਿਤ ਸਾਈਬਰ ਵਿੱਤੀ ਧੋਖਾਧੜੀ ਦੇ ਮਾਮਲਿਆਂ ਲਈ E0 FIR ਪ੍ਰਣਾਲੀ ਸ਼ੁਰੂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ E0 FIR ਸਿਸਟਮ ਜ਼ਰੀਏ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਜਾਂ ਫਿਰ ਨੈਸ਼ਨਲ ਸਾਈਬਰ ਕ੍ਰਾਈਮ ਹੈਲਪਲਾਈਨ 1930 ਰਾਹੀਂ ਦਰਜ ਕੀਤੀਆਂ ਗਈਆਂ ਯੋਗ ਸਾਈਬਰ ਵਿੱਤੀ ਧੋਖਾਧੜੀ ਸ਼ਿਕਾਇਤਾਂ ਨੂੰ ਆਪਣੇ ਆਪ E0 FIR ਵਿੱਚ ਬਦਲਿਆ ਜਾਏਗਾ ਤੇ ਤੁਰੰਤ ਜਾਂਚ ਲਈ ਕ੍ਰਾਈਮ ਤੇ ਕ੍ਰਿਮੀਨਲ ਟਰੈਕਿੰਗ ਨੈਟਵਰਕ ਸਿਸਟਮ ਜ਼ਰੀਏ ਸਬੰਧਿਤ ਜ਼ਿਲ੍ਹਿਆਂ ਜਾਂ ਪੁਲਿਸ ਕਮਿਸ਼ਨਰੇਟ ਤੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੂੰ ਇਲੈਕਟ੍ਰਾਨਿਕ ਰੂਪ ਨਾਲ ਭੇਜਿਆ ਜਾਏਗਾ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਕਿਹਾ

ਦੇ ਹੁਕਮਾਂ ਮੁਤਾਬਕ 1 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀਆਂ ਸਾਈਬਰ ਵਿੱਤੀ ਧੋਖਾਧੜੀ ਨਾਲ ਸੰਬੰਧਿਤ ਸ਼ਿਕਾਇਤਾਂ ਨੂੰ ਰਜਿਸਟ੍ਰੇਸ਼ਨ ਤੇ ਜਾਂਚ ਲਈ ਮੋਹਾਲੀ ਦੇ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਚ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਨਵਾਂ ਸਿਸਟਮ FIRs ਦੀ ਰਜਿਸਟ੍ਰੇਸ਼ਨ ਚ ਹੋਣ ਵਾਲੀ ਦੇਰੀ ਨੂੰ ਖਤਮ ਕਰਨ ਤੇ ਸਾਈਬਰ ਧੋਖਾਧੜੀ ਚ ਵਰਤੇ ਜਾਣ ਵਾਲੇ ਬੈਂਕ ਖਾਤਿਆਂ, ਡਿਜੀਟਲ ਵਾਲਟ ਤੇ ਹੋਰ ਸੁਵਿਧਾਵਾਂ ਨੂੰ ਫਰੀਜ਼ ਕਰਨ, ਇਲੈਕਟ੍ਰਾਨਿਕ ਸਬੂਤ ਇਕੱਤਰ ਕਰਨ, ਵਿੱਤੀ ਸਾਲਸੀਆਂ ਨਾਲ ਤਾਲਮੇਲ ਕਰਨ ਤੇ ਧੋਖਾਧੜੀ ਵਾਲੇ ਪੈਸਿਆਂ ਦੀ

0: ਕਰਨ, ਵਿੱਤੀ ਸਾਲਸੀਆਂ ਨਾਲ ਤਾਲਮੇਲ ਕਰਨ ਤੇ ਧੋਖਾਧੜੀ ਵਾਲੇ ਪੈਸਿਆਂ ਦੀ ਵੱਧ ਤੋਂ ਵੱਧ ਰਿਕਵਰੀ ਲਈ ਤੁਰੰਤ ਜਾਂਚ ਸ਼ੁਰੂ ਕਰਨ ਲਈ ਤਿਆਰ ਕੀਤਾ ਗਿਆ। ਸਾਈਬਰ ਕ੍ਰਾਈਮ ਬਾਰੇ ਵਿਸ਼ੇਸ਼ ਡੀਜੀਪੀ ਵੀ ਨੇਰਚਾ ਨੇ ਕਿਹਾ ਕਿ ਸਿਸਟਮ ਰਾਸ਼ਟਰੀ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦਰਮਿਆਨ ਤਾਲਮੇਲ ਨੂੰ ਮਜ਼ਬੂਤ ਬਣਾਉਂਦਾ ਹੈ, ਜਿਸ ਨਾਲ ਸਾਈਬਰ ਵਿੱਤੀ ਧੋਖਾਧੜੀ ਨਾਲ ਨਜਿੱਠਣ ਲਈ ਤੁਰੰਤ ਤੇ ਵਧੇਰੇ ਪ੍ਰਭਾਵਸ਼ਾਲੀ ਕਾਰਵਾਈ ਯਕੀਨੀ ਬਣਾਈ ਜਾ ਸਕੇਗੀ। ਪੰਜਾਬ ਦੇ ਵਿੱਤ ਮੰਤਰੀ ਤੇ ਨੇ ਮੁਲਾਜ਼ਮਾਂ ਦੇ ਮੁੱਦਿਆਂ ਦੇ ਹੱਲ ਲਈ ਕਾਇਮ ਕੈਬਨਿਟ ਸਬ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਨੇ ਸਿੱਖਿਆ ਵਿਭਾਗ ਦੀਆਂ 7 ਤੇ ਬਿਜਲੀ ਵਿਭਾਗ ਦੀਆਂ 2 ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਸਿੱਖਿਆ ਤੇ ਬਿਜਲੀ ਵਿਭਾਗ ਨੂੰ ਵਿਆਪਕ ਨਿਰਦੇਸ਼ ਜਾਰੀ ਕਰਦਿਆਂ ਹਦਾਇਤ ਕੀਤੀ ਗਈ ਹੈ ਕਿ ਅਧਿਕਾਰੀਆਂ ਦੀ ਗਠਿਤ ਕਮੇਟੀ ਦੀਆਂ ਰਾਹੀਂ ਸੇਵਾਵਾਂ ਸੰਬੰਧੀ ਮਾਮਲਿਆਂ ਤੇ ਵਿੱਤੀ ਕਮੇਟੀ ਰਾਹੀਂ ਵਿੱਤੀ ਮੁੱਦਿਆਂ ਦੀ ਸਮੀਖਿਆ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਜਲਦ ਤੋਂ ਜਲਦ ਠੋਸ ਤੇ ਅਮਲਯੋਗ ਤਜਵੀਜ਼ਾਂ ਪੇਸ਼ ਕੀਤੀਆਂ ਜਾਣ। ਅੱਜ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਬਾਘ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਾ ਉਦੇਸ਼ ਬਾਘਾਂ ਦੀ ਸੰਭਾਲ ਬਾਰੇ ਜਾਗਰੂਕਤਾ ਪੈਦਾ ਕਰਨਾ ਤੇ ਉਹਨਾਂ ਦੇ ਕੁਦਰਤੀ ਨਿਵਾਸ ਸਥਾਨ ਦੀ ਰਾਖੀ ਕਰਨਾ ਤੇ ਜੰਗਲੀ ਬਾਘਾਂ ਦੀ ਘੱਟ ਰਹੀ ਗਿਣਤੀ ਦੀ ਸਮੱਸਿਆ ਤੇ ਧਿਆਨ ਕੇਂਦਰਿਤ ਕਰਨਾ ਹੈ। ਇਸੇ ਤਹਿਤ ਡੇਰਾ ਬਸੀ ਵਿਖੇ ਸਥਿਤ ਮਹਿੰਦਰ ਚੌਧਰੀ ਜੂਲੋਜੀ ਪਾਰਕ ਛੱਤਬੀੜ ਨੇ ਅੱਜ ਅੰਤਰਰਾਸ਼ਟਰੀ ਬਾਘ ਦਿਵਸ 2026 ਮਨਾਇਆ, ਜਿਸ ਦਾ ਉਦੇਸ਼ ਬਾਘਾਂ ਦੀ ਸੰਭਾਲ ਦੀ ਮਹੱਤਤਾ ਨੂੰ ਉਜਾਗਰ ਕਰਨਾ ਸੀ। ਚਿੜੀਆਘਰ ਦੇ ਦਰਸ਼ਕਾਂ, ਸਕੂਲ ਤੇ ਕਾਲਜ ਦੇ ਵਿਦਿਆਰਥੀਆਂ ਤੇ ਵਿਸ਼ੇਸ਼ ਸੱਦੇਦਾਰਾਂ ਦੀ ਭਾਗੀਦਾਰੀ ਨਾਲ ਉਹਨਾਂ ਦੀ ਗਰਜ ਜੰਗਲ ਨੂੰ ਜ਼ਿੰਦਾ ਰੱਖਦੀ ਹੈ ਸਿਰਲੇਖ ਵਾਲਾ ਇੱਕ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ। ਪੰਜਾਬ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸਿੰਘ ਸੰਧੂ, ਮੁੱਖ ਜੰਗਲਾਤ ਸੰਭਾਲਕਰਤਾ ਸਤਿੰਦਰ ਸਿੰਘ ਕੁਮਾਰ ਸਾਗਰ ਤੇ ਛੱਤਬੀੜ ਚਿੜੀਆਘਰ ਦੇ ਫੀਲਡ ਡਾਇਰੈਕਟਰ ਨਲਿਨ ਯਾਦਵ ਵੱਲੋਂ ਬਾਘਾਂ ਦੀ ਸੰਭਾਲ ਬਾਰੇ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ। ਮੌਸਮ ਵਿਭਾਗ ਵੱਲੋਂ ਪੰਜਾਬ ਤੇ ਹਰਿਆਣਾ ਵਿੱਚ ਕਈ ਥਾਵਾਂ ਤੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ 30 ਤੇ 31 ਜੁਲਾਈ ਨੂੰ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਬਾਰੇ ਯੈਲੋ ਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ। ਇਹਨਾਂ ਦੋਵੇਂ ਦਿਨਾਂ ਦੌਰਾਨ ਪਠਾਨਕੋਟ, ਗੁਰਦਾਸਪੁਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ 'ਚ ਵੀ ਭਾਰੀ ਮੀਂਹ ਪੈਣ ਬਾਰੇ ਔਰੇਂਜ ਅਲਰਟ ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ ਜਲੰਧਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਰੂਪਨਗਰ, ਲੁਧਿਆਣਾ, ਸੰਗਰੂਰ, ਮੋਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ ਤੇ ਅੰਮ੍ਰਿਤਸਰ ਵਿੱਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੇ ਮੱਦੇਨਜ਼ਰ ਯੈਲੋ ਅਲਰਟ ਜਾਰੀ ਕੀਤਾ ਹੈ। ਇਸੇ ਦੌਰਾਨ ਪੰਜਾਬ ਤੇ ਹਰਿਆਣਾ 'ਚ ਕਈ ਥਾਵਾਂ ਤੇ ਅੱਜ ਮੀਂਹ ਪਿਆ। ਅੱਜ ਦਰਜ ਕੀਤੇ ਗਏ ਵੱਧ ਤੋਂ ਵੱਧ ਤਾਪਮਾਨ ਮੁਤਾਬਕ ਫਰੀਦਕੋਟ ਵਿੱਚ 38.1 ਡਿਗਰੀ ਸੈਲਸੀਅਸ, ਹਰਿਆਣਾ ਦੇ ਸਿਰਸਾ 'ਚ 38.2 ਤੇ ਚੰਡੀਗੜ੍ਹ 'ਚ 35.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਗਲਾਸਕੋ ਚੱਲ ਰਹੀਆਂ 2026 ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੇ ਗੁਰਵੀਰ ਸਿੰਘ ਨੇ ਮਰਦਾਂ ਦੀ 10,000 ਮੀਟਰ ਦੌੜ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ। ਉਹ ਇਸ ਮੁਕਾਬਲੇ 'ਚ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਅਥਲੀਟ ਬਣ ਗਏ ਨੇ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਲੋਕ ਸਭਾ ਨੇ ਅੱਜ ਜਨਤਕ ਪ੍ਰੀਖਿਆਵਾਂ ਵਿੱਚ ਅਨੁਚਿਤ ਤਰੀਕਿਆਂ ਦੀ ਰੋਕਥਾਮ ਬਾਰੇ ਸੋਧ ਬਿੱਲ 2026 ਪਾਸ ਕਰ ਦਿੱਤਾ ਹੈ। ਅੱਜ ਅਧਿਆਤਮਕ ਤੇ ਵਿਦਿਅਕ ਗੁਰੂਆਂ ਨੂੰ ਸਮਰਪਿਤ ਗੁਰਪੂਰਨਿਮਾ ਮਨਾਈ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਜਨਮ ਦਿਵਸ ਸਾਲ ਨੂੰ ਮਨਾਉਣ ਲਈ ਅੱਜ ਤੋਂ ਸੂਬਾ ਵਿਆਪੀ ਸਮਰਸਤਾ ਸੰਕਲਪ ਅਭਿਆਨ ਦੀ ਸ਼ੁਰੂਆਤ। ਪੰਜਾਬ ਪੁਲਿਸ ਨੇ ਸਾਈਬਰ ਵਿੱਤੀ ਧੋਖਾਧੜੀ ਦੇ ਮਾਮਲਿਆਂ ਵਿੱਚ ਤੁਰੰਤ ਕਾਰਵਾਈ ਲਈ E0 FIR ਪ੍ਰਣਾਲੀ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30। ਨਮਸਕਾਰ।
1: ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 6:30 ਤੇ 36 ਸਕਿੰਟ ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਯੁਵ ਵਾਣੀ।

0: ਜੀ ਸਰੋਤਿਓ, ਮੈਂ ਰਮਾ ਸ਼ਰਮਾ ਲੈ ਕੇ ਹਾਜ਼ਰ ਹਾਂ ਸਾਡੇ ਯੁਵਾ ਸਾਥੀਆਂ ਦਾ ਪ੍ਰੋਗਰਾਮ ਯੁਵਾਣੀ, ਅਤੇ ਅੱਜ ਇਸ ਪ੍ਰੋਗਰਾਮ ਨੂੰ ਪੇਸ਼ ਕਰਨਗੇ ਨੂਰਦੀਪ ਕੌਰ ਅਤੇ ਅਨਮੋਲਪ੍ਰੀਤ ਕੌਰ। ਅਤੇ ਇਸ ਤੋਂ ਪਹਿਲਾਂ ਸੁਣੋ ਕੁਝ ਸੰਦੇਸ਼।
1: ਆ ਸਕਦੀ ਹੈ ਅਜਿਹੇ ਵਕਤ ਵਿੱਚ ਇੱਕ ਸਮਾਰਟ ਡਿਸੀਜਨ ਹਰ ਮੁਸ਼ਕਿਲ ਨੂੰ ਸੌਖੇ ਢੰਗ ਨਾਲ ਪਾਰ ਕਰਨ ਵਿੱਚ ਮਦਦ ਕਰਦਾ ਹੈ।
2: ਸਮਾਰਟ ਡਿਸੀਜਨ ਲੈਣ ਵਾਲਿਆਂ ਦੇ ਲਈ ਮੰਨਾਪੁਰਮ ਫਾਈਨਾਂਸ ਲੈ ਕੇ ਆਇਆ ਹੈ ਈਜ਼ੀ ਈਐਮਆਈ ਗੋਲਡ ਲੋਨ ਸਕੀਮ, ਜਿੱਥੇ ਤੁਸੀਂ ਹਰ ਮਹੀਨੇ ਆਸਾਨ ਈਐਮਆਈ ਰਾਹੀਂ ਇੰਟਰਸਟ ਪੇ ਕਰ ਸਕਦੇ ਹੋ ਤੇ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਨੂੰ ਬਣਾ ਸਕਦੇ ਹੋਰ ਵੀ ਸਮਾਰਟ।
1: ਬਥੇਰੀ ਜਾਣਕਾਰੀ ਲਈ ਆਪਣੀ ਨਜ਼ਦੀਕੀ ਮੰਨਾਪੁਰਮ ਫਾਈਨਾਂਸ ਬ੍ਰਾਂਚ ਤੇ ਵਿਜ਼ਿਟ ਕਰੋ ਜਾਂ ਇਸ ਟੋਲ ਫ੍ਰੀ ਨੰਬਰ ਤੇ ਕਾਲ ਕਰੋ 1800।

0: दिन बहुत ही खास है क्योंकि अज असीं मना रहे हां गुरु पूर्णिमा।
1: बिल्कुल अनमोल, गुरु शब्द सुनते ही मन विच एक वखरा ही सतिकार आ जांदा है क्योंकि जिंदगी विच जो सानू सही रास्ता दिखाउंदा है, चंगे मंदे दी समझ दिवांदा है, ओही असल च साडा गुरु है। गुरु सिर्फ स्कूल जां कॉलेज विच पढ़ाउण वाला अध्यापक ही नहीं, सगों हर ओ व्यक्ति है जो सानू जिंदगी विच कुछ चंगा सिखावे ते साडे मंजिल तक पहुंचे च मदद करे। ते इसे सिलसिले लई आपां अज खास मुलाकात कीती आ प्रोफेसर गुरजीत सिंह जी होरां नाल। सो सुनदे हां उन्हां नाल कीती इह मुलाकात।
2: प्रोफेसर गुरजीत सिंह जी, तुहाडा बहुत बहुत स्वागत है आकाशवाणी दे प्रसारण विच।
3: बहुत बहुत धन्यवाद जी तुहाडा, ਤੁਸੀਂ ਸਾਨੂੰ ਮੌਕਾ ਦਿੱਤਾ, ਸਮਾਂ ਦਿੱਤਾ ਇੱਥੇ ਬੋਲਣ ਦਾ।
2: ਹਾਂਜੀ, ਸਭ ਤੋਂ ਪਹਿਲਾਂ ਤੁਹਾਨੂੰ ਗੁਰੂ ਪੂਰਨਿਮਾ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
3: ਤੁਹਾਨੂੰ ਵੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਅੱਜ ਦੇ ਸ਼ੁਭ ਦਿਹਾੜੇ ਦੀਆਂ।
2: ਸਰ, ਸਾਡੇ ਸਰੋਤਿਆਂ ਨੂੰ ਦੱਸੋ ਕਿ ਗੁਰੂ ਪੂਰਨਿਮਾ ਦਾ ਅਸਲ ਮਹੱਤਵ ਕੀ ਹੈ।
3: ਜਿਹੜਾ ਗੁਰੂ ਪੂਰਨਿਮਾ ਦਾ ਇਤਿਹਾਸ ਗੱਲ ਕਰ ਰਹੇ ਹੋ ਤੁਸੀਂ,
2: ਹਾਂਜੀ,
3: ਉਹਦੇ ਵਿੱਚ ਇਹ ਜਿਹੜੇ ਰਿਸ਼ੀ ਵੇਦ ਵਿਆਸ ਜੀ ਹੈ, ਕਿਹਾ ਜਾਂਦਾ ਵੀ ਉਹਨਾਂ ਦਾ ਜਨਮ ਹੋਇਆ ਸੀਗਾ ਅੱਜ ਦੇ ਦਿਨ, ਜਿਨ੍ਹਾਂ ਨੇ ਵੇਦਾਂ ਦੀ ਰਚਨਾ ਕੀਤੀ, ਮਹਾਭਾਰਤ ਵੀ ਲਿਖਿਆ, ਜਿਨ੍ਹਾਂ ਨੂੰ ਆਦਿ ਗੁਰੂ ਵੀ ਕਿਹਾ ਜਾਂਦਾ, ਜਿਨ੍ਹਾਂ ਨੇ ਸਾਡੇ ਲਈ ਬਹੁਤ ਸੋਹਣੀਆਂ ਚੀਜ਼ਾਂ ਦਿੱਤੀਆਂ,
2: ਹਾਂਜੀ,
3: ਸਾਡੇ ਸੱਭਿਆਚਾਰ ਲਈ, ਸਾਡੀ ਕਮਿਊਨਿਟੀ ਲਈ, ਹਿੰਦੁਸਤਾਨ ਲਈ, ਸਾਰੇ ਲੋਕਾਂ ਲਈ। ਸੋ ਕਿਹਾ ਜਾਂਦਾ ਵੀ ਅਸਾੜ ਮਹੀਨੇ ਦੀ ਪੂਰਨਿਮਾ ਨੂੰ ਉਹਨਾਂ ਦਾ ਜਿਹੜਾ ਜਨਮ ਮਨਾਇਆ ਜਾਂਦਾ, ਤੇ ਉਸੇ ਕਰਕੇ ਜਿਹੜੀ ਗੁਰੂ ਪੂਰਨਿਮਾ ਮਨਾਈ ਜਾਂਦੀ ਹੈ। ਸੋ ਰਿਸ਼ੀ ਵੇਦ ਵਿਆਸ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੀ ਲਾਈਫ ਦੇ ਵਿੱਚ। ਆਪਾਂ ਦੇਖਦੇ ਹਾਂ ਵੀ ਜਿੰਨੇ ਵੀ ਉਹਨਾਂ ਨੇ ਵੇਦ ਰਚੇ ਆ, ਉਹ ਆਪਾਂ ਪੜ੍ਹਦੇ ਹਾਂ, ਉਹਨਾਂ ਵਿੱਚ ਕਿੰਨਾ ਮਹੱਤਵ ਹੈ ਹਿੰਦੂ ਧਰਮ ਦੇ ਵਿੱਚ।
2: ਹਾਂਜੀ, ਉਹਨਾਂ ਤੋਂ ਆਪਾਂ ਕੁਝ ਨਾ ਕੁਝ ਸਿੱਖਦੇ ਹਾਂ।
3: ਇਹ ਹੈ ਜੀ, ਕਿਹਾ ਜਾਂਦਾ ਵੀ ਗੁਰੂ ਬਿਨਾਂ ਗਤ ਨਹੀਂ ਤੇ ਸ਼ਾਹ ਬਿਨਾਂ ਪਤ ਨਹੀਂ, ਆਪਾਂ ਆਮ ਹੀ ਸੁਣਦੇ ਹਾਂ।
2: ਹਾਂਜੀ,
3: ਕੋਈ ਵੀ ਆਪਾਂ ਕੰਮ ਸ਼ੁਰੂ ਕਰਨਾ ਹੈ, ਆਪਾਂ ਕੁਛ ਸਿੱਖਣਾ ਹੈ,
2: ਹਾਂਜੀ,
3: ਤਾਂ ਆਪਾਂ ਨੂੰ ਗੁਰੂ ਜ਼ਰੂਰ ਧਾਰਨਾ ਪੈਂਦਾ। ਹੁਣ ਜਦੋਂ ਗੁਰੂ ਅਮਰਦਾਸ ਜੀ ਹੈ, ਤੁਸੀਂ ਆਪਾਂ ਐਗਜ਼ਾਮਪਲ ਦਿੰਦਾ ਮੈਂ ਤੁਹਾਨੂੰ,
2: ਹਾਂਜੀ,
3: ਕਿਉਂਕਿ ਮੈਂ ਹਿਸਟਰੀ ਐਮ ਏ ਕੀਤੀ ਹੋਈ ਹੈ, ਇਤਿਹਾਸ ਨਾਲ ਮੇਰਾ ਕਾਫੀ ਪਿਆਰ ਹੈ। ਜਦੋਂ ਗੁਰੂ ਅਮਰਦਾਸ ਜੀ ਨੇ ਕਿਸੇ ਨੂੰ ਭੋਜਨ ਛਕਾਇਆ ਤਾਂ ਉਹਨਾਂ ਨੇ ਕਿਹਾ ਵੀ ਤੇਰਾ ਗੁਰੂ ਕੌਣ? ਉਹ ਕਹਿੰਦਾ ਵੀ ਗੁਰੂ ਤਾਂ ਮੈਂ ਹਜੇ ਬਣਾਇਆ ਹੀ ਨਹੀਂ। ਉਹ ਕਹਿੰਦਾ ਵੀ ਅੱਜ ਮੈਂ ਨੀ ਗੁਰੂ ਦੇ ਬੰਦੇ ਹੱਥੋਂ ਨੀ ਗੁਰਾ, ਵੀ ਜਿਹਦਾ ਗੁਰੂ ਨਹੀਂ ਗਾ ਉਹਦੇ ਹੱਥੋਂ ਖਾਣਾ ਖਾ ਲਿਆ, ਮੇਰਾ ਧਰਮ ਭ੍ਰਿਸ਼ਟ ਹੋ ਗਿਆ। ਫਿਰ ਗੁਰੂ ਜੀ ਨੇ ਸੋਚਿਆ ਵੀ ਮੈਨੂੰ ਗੁਰੂ ਧਾਰਨ ਕਰਨਾ ਚਾਹੀਦਾ, ਉਹਨਾਂ ਨੇ ਗੁਰੂ ਧਾਰਨ ਕੀਤਾ, ਗੁਰੂ ਅੰਗਦ ਦੇਵ ਜੀ ਨੂੰ। ਇਸ ਕਰਕੇ ਕੋਈ ਵੀ ਫੀਲਡ ਹੈ, ਆਪਾਂ ਕੁਛ ਸਿੱਖਦੇ ਹਾਂ, ਕਿਸੇ ਵੀ ਚੀਜ਼ ਲਾਈਨ ਦੇ ਵਿੱਚ ਆਪਾਂ ਜਾਂਦੇ ਹਾਂ, ਗੁਰੂ ਦਾ ਬਹੁਤ ਹੋਣਾ ਜ਼ਰੂਰੀ ਹੈ। ਜਿਵੇਂ ਅਕਾਲ ਦਾ ਵੀ ਆਪਾਂ ਗੱਲ ਕਰਦੇ ਹਾਂ, ਉਹ ਲੁਕ ਲੁਕ ਕੇ ਦਰੋਣਾਚਾਰੀਆਂ ਨੂੰ ਦੇਖਦਾ ਹੁੰਦਾ ਸੀ ਨਿਸ਼ਾਨੇ ਲਾਉਂਦਿਆਂ ਨੂੰ,
2: ਹਾਂਜੀ,
3: ਸਗੋਂ ਉਹਨਾਂ ਦੇ ਕੋਲੇ ਵੀ ਨੀ ਉਹ ਗਿਆ ਤੇ ਉਹਨੇ ਆਪਣਾ ਅੰਗੂਠਾ ਵੱਢ ਕੇ ਉਹਨਾਂ ਦੀ ਸ਼ਰਨ ਦੇ ਵਿੱਚ ਰੱਖਤਾ ਵੀ ਆਹ ਅੰਗੂਠਾ ਮੈਂ ਤੁਹਾਨੂੰ ਦਿੰਦਾ ਜੀ। ਸੋ ਇਸ ਕਰਕੇ ਆਪਾਂ ਨੂੰ ਪਤਾ ਲੱਗਦਾ ਵੀ ਗੁਰੂ ਦਾ ਕਿੰਨਾ ਮਹੱਤਵ ਹੈ ਆਪਣੀ ਜ਼ਿੰਦਗੀ ਦੇ ਵਿੱਚ।
2: ਤੇ ਸਰ, ਗੁਰੂ ਤੇ ਵਿਦਿਆਰਥੀ ਦਾ ਰਿਸ਼ਤਾ ਕਿਵੇਂ ਦਾ ਹੁੰਦਾ?
3: ਜਿਹੜਾ ਗੁਰੂ ਤੇ ਵਿਦਿਆਰਥੀ ਦਾ ਰਿਸ਼ਤਾ ਜੀ, ਅਟੁੱਟ ਹੁੰਦਾ। ਜਿਹੜਾ ਚੰਗਾ ਗੁਰੂ ਆ, ਉਹ ਵਿਅਕਤੀ ਨੂੰ ਕਦੇ ਵੀ ਸਾਰੀ ਜ਼ਿੰਦਗੀ ਨਹੀਂ ਭੁੱਲਦਾ। ਜਿਹ ਤੋਂ ਆਪਾਂ ਚੰਗਾ ਸਿੱਖਿਆ, ਚੰਗਾ ਗ੍ਰਹਿਣ ਕੀਤਾ, ਹਮੇਸ਼ਾ ਆਪਣਾ ਮਾਰਗਦਰਸ਼ਕ ਕੀਤਾ, ਉਸ ਵਿਅਕਤੀ ਨੂੰ ਆਪਾਂ ਕਦੇ ਨਹੀਂ ਭੁੱਲ ਸਕਦੇ। ਇਸ ਕਰਕੇ ਮਾਂ ਬਾਪ ਦੇ ਬਰਾਬਰ ਦਾ ਦਰਜਾ ਗੁਰੂ ਨੂੰ ਦਿੱਤਾ ਜਾਂਦਾ।
2: ਹਾਂਜੀ, ਤੁਸੀਂ ਬਿਲਕੁਲ ਸਹੀ ਕਿਹਾ। ਤੇ ਹੁਣ ਤੁਸੀਂ ਗੱਲ ਕੀਤੀ ਸੀ ਇੱਕ ਚੰਗੇ ਗੁਰੂ ਦੀ, ਸਾਡੇ ਸਰੋਤਿਆਂ ਨੂੰ ਇਹ ਵੀ ਦੱਸ ਦੋ ਕਿ ਅੱਜ ਦੇ ਸਮੇਂ ਵਿੱਚ ਇੱਕ ਚੰਗੇ ਗੁਰੂ ਦੀ ਕੀ ਪਹਿਚਾਣ ਹੁੰਦੀ ਹੈ?
3: ਚੰਗੇ ਗੁਰੂ ਦੀ ਪਹਿਚਾਣ ਇਹ ਹੈ ਜੀ, ਜਿਹੜਾ ਸਾਡਾ ਸਹੀ ਤਰੀਕੇ ਨਾਲ ਮਾਰਗਦਰਸ਼ਕ ਕਰਦਾ, ਸਾਨੂੰ ਸਹੀ ਰਾਹ ਤੇ ਲਾਉਂਦਾ, ਸਾਨੂੰ ਹਮੇਸ਼ਾ ਮੋਟੀਵੇਟ ਕਰਦਾ, ਅੱਗੇ ਵਧਣ ਦੀ ਪ੍ਰੇਰਣਾ ਦਿੰਦਾ, ਸਮੇਂ ਸਮੇਂ ਤੇ ਸਾਨੂੰ ਗਾਈਡ ਕਰਦਾ, ਉਹ ਸਾਡਾ ਚੰਗਾ ਗੁਰੂ ਹੈ। ਜੋ ਸਾਡਾ ਜਿਵੇਂ ਆਪਾਂ ਕਹਿੰਦੇ ਰਾਹ ਦਸੇਰਾ,
2: ਹਨਾ,
3: ਸਾਨੂੰ ਸਹੀ ਰਾਹ ਤੇ ਚੱਲਣ ਦਾ ਜਿਹੜਾ ਦਿਸ਼ਾ ਨਿਰਦੇਸ਼ ਦਿੰਦਾ, ਹਮੇਸ਼ਾ ਸਾਡਾ ਸਾਥ ਦਿੰਦਾ, ਸਪੋਰਟ ਕਰਦਾ।
2: ਸਹੀ ਹੈ, ਜੇ ਆਪਾਂ ਨੂੰ ਚੰਗਾ ਸਾਥ ਮਿਲੂ ਤਾਂ ਹੀ ਆਪਾਂ ਅੱਗੇ ਵਧਾਂਗੇ।
3: ਜੀ ਜੀ,
2: ਤੇ ਅੱਜ ਕੱਲ ਜਿਵੇਂ ਆਪਾਂ ਦੇਖਦੇ ਹਾਂ ਡਿਜੀਟਲ ਦੌਰ ਚੱਲਦਾ, ਤੇ ਬੱਚੇ ਇੰਟਰਨੈਟ ਤੇ AI ਤੋਂ ਵੀ ਬਹੁਤ ਕੁਝ ਸਿੱਖਦੇ ਨੇ, ਕੀ ਤੁਹਾਨੂੰ ਲੱਗਦਾ ਕਿ ਇਸ ਨਾਲ ਗੁਰੂ ਦੀ ਭੂਮਿਕਾ ਵਿੱਚ ਕੋਈ ਫਰਕ ਆਇਆ?
3: ਦੇਖੋ ਜੀ, ਜਿਵੇਂ ਆਪਾਂ ਕਹਿੰਦੇ ਵੀ ਸਿੱਕੇ ਦੇ ਦੋ ਪਹਿਲੂ ਹੁੰਦੇ ਆ।
2: ਹਾਂਜੀ,
3: ਜੇ ਆਪਾਂ ਗੱਲ ਕਰੀਏ, ਕਿਉਂਕਿ ਇਹ ਬਹੁਤ ਲੰਮਾ ਵਿਸ਼ਾ ਹੈ, ਇਸ ਚੀਜ਼ ਨਾਲ ਫਰਕ ਪਿਆ ਵੀ ਹੈ। ਅੱਜ ਕੱਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਲੋਕ ਇੰਟਰਨੈਟ ਤੋਂ ਦੇਖਦੇ ਆ, ਉੱਥੋਂ ਸਰਚ ਕਰਦੇ ਆ, AI ਦਾ ਜ਼ਮਾਨਾ ਹੈ, ਆਨਲਾਈਨ ਬੈਚ ਵੀ ਚੱਲਦੇ ਆ, ਜਾਂ ਹੋਰ ਬਹੁਤ ਸਾਰੀ ਟ੍ਰੇਨਿੰਗ ਹੈ, ਪਰ ਜਿਹੜੀ ਚੀਜ਼ ਆਪਾਂ ਕਿਸੇ ਵਿਅਕਤੀ ਕੋਲ ਜਾ ਕੇ ਸਿੱਖ ਸਕਦੇ ਹਾਂ, ਉਹ ਆਪਣਾ ਐਕਸਪੀਰੀਅੰਸ ਆਪਣੇ ਨਾਲ ਸ਼ੇਅਰ ਕਰ ਸਕਦਾ, ਉਹ ਆਪਾਂ ਇੰਟਰਨੈਟ ਤੋਂ ਮੈਨੂੰ ਲੱਗਦਾ ਨਹੀਂ ਪ੍ਰਾਪਤ ਕਰ ਸਕਦੇ।
2: ਹਾਂਜੀ,
3: ਜਿਵੇਂ ਆਪਾਂ ਦੇਖਦੇ ਹਾਂ ਵੀ ਦੁਨੀਆ ਚੰਨ ਤੱਕ ਪਹੁੰਚ ਗਈ, ਆਪਾਂ ਮੰਨਦੇ ਹਾਂ ਨਾ ਜੀ ਇਸ ਗੱਲ ਨੂੰ, ਪਰ ਕੀ ਹੈ, ਜਦੋਂ ਕੁਦਰਤ ਦਾ ਕੋਈ ਕਰੋਪੀ ਆਉਂਦੀ ਹੈ ਜਾਂ ਕੁਦਰਤ ਆਪਣਾ ਰੂਪ ਦਿਖਾਉਂਦੀ ਹੈ, ਤਾਂ ਸਾਰੀ ਟੈਕਨੋਲੋਜੀ ਹੈ ਜਿਹੜੀ, ਸਾਰੀ ਸਾਇੰਸ ਹੈ, ਕੁਦਰਤ ਸਾਹਮਣੇ ਫੇਲ ਹੋ ਜਾਂਦੀ।
2: ਹਾਂਜੀ, ਕੁਦਰਤ ਤੋਂ ਉੱਪਰ ਤਾਂ ਕੀ ਹੈ?
3: ਕੁਦਰਤ ਤੋਂ ਉੱਪਰ ਕੁਛ ਨਹੀਂ ਨਾ ਜੀ। ਇਸ ਕਰਕੇ ਜਿਹੜਾ ਗੁਰੂ ਹੈ, ਇੱਕ ਮੈਨੂੰ ਲੱਗਦਾ ਵੀ ਚਾਹੇ ਜਿੰਨਾ ਮਰਜ਼ੀ ਇੰਟਰਨੈਟ ਆ ਜੇ ਜਾਂ ਕੋਈ ਟੈਕਨੋਲੋਜੀ ਆ ਜੇ, ਪਰ ਜਿਹੜੀ ਚੀਜ਼ ਆਪਾਂ ਨੂੰ ਗੁਰੂ ਸਿਖਾ ਸਕਦਾ, ਆਪਾਂ ਨੂੰ ਝਿੜਕ ਕੇ, ਆਪਾਂ ਨੂੰ ਲੜ ਕੇ, ਆਪਾਂ ਨੂੰ ਬੋਲ ਕੇ, ਉਹ ਇੰਟਰਨੈਟ ਨਹੀਂ ਜੀ ਸਿਖਾ ਸਕਦਾ।
2: ਤੇ ਸਰ, ਤੁਸੀਂ ਕਈ ਸਾਲਾਂ ਤੋਂ ਅਧਿਆਪਨ ਦੇ ਖੇਤਰ ਵਿੱਚ ਹੀ ਜੁੜੇ ਹੋ, ਤੇ ਇਸ ਦੌਰਾਨ ਕੋਈ ਐਸਾ ਤਜਰਬਾ ਜੋ ਅੱਜ ਵੀ ਤੁਹਾਨੂੰ ਪ੍ਰੇਰਿਤ ਕਰਦਾ?
3: ਇਸ ਤਰ੍ਹਾਂ ਜੀ, ਵੀ ਜਿਹੜਾ ਤਜਰਬਾ ਮੈਂ ਵੈਸੇ ਆਪਣੇ ਗੁਰੂਆਂ ਤੋਂ ਪੜ੍ਹਿਆ,

0: ਉਹਨਾਂ ਤੋਂ ਸਿੱਖਿਆ ਲਈ ਹੈ ਮੈਂ ਹਮੇਸ਼ਾ ਉਹਨਾਂ ਦਾ ਰਿਣੀ ਹਾਂ। ਰਿਣੀ ਤਾਂ ਕੀ ਆਪਾਂ ਉਹਨਾਂ ਦਾ ਕਰਜ਼ਾ ਚੁਕਾ ਹੀ ਨਹੀਂ ਸਕਦੇ ਹਨਾ।
1: ਹਾਂਜੀ
0: ਅੱਜ ਵੀ ਮੈਂ ਉਹਨਾਂ ਗੁਰੂਆਂ ਦੇ ਟੱਚ ਦੇ ਵਿੱਚ ਹਾਂ। ਸਭ ਤੋਂ ਮੇਨ ਮੇਰਾ ਤਜਰਬਾ ਇਹ ਰਿਹਾ ਜੀ ਵੀ ਅੱਜ ਕੱਲ ਗੁਰੂ ਦੀ ਰਿਸਪੈਕਟ ਹੈ ਜਿਹੜੀ ਉਹ ਬਹੁਤ ਘੱਟ ਗਈ ਆ
1: ਹਨਾ।
0: ਆਪਾਂ ਦੇਖਦੇ ਹਾਂ ਵੀ ਉਹ ਗੁਰੂ ਚੇਲੇ ਵਾਲੀ ਗੱਲ ਨੀ ਰਹੀ, ਕਿਉਂਕਿ ਮੈਂ ਵੀ ਹੁਣ ਦੇਖ ਰਿਹਾ ਜਦੋਂ ਸਾਡਾ ਸਮਾਂ ਸੀਗਾ ਉਦੋਂ ਬੱਚਿਆਂ ਦਾ ਵਿਵਹਾਰ ਕਿਸ ਤਰ੍ਹਾਂ ਦਾ ਸੀਗਾ, ਅੱਜ ਕੱਲ ਦੇ ਬੱਚਿਆਂ ਦਾ ਵਿਵਹਾਰ ਕਿਸ ਤਰ੍ਹਾਂ ਦਾ। ਹੁਣ ਤੁਸੀਂ ਦੇਖੋ ਵੀ ਮੈਂ ਥੀਏਟਰ ਦਾ ਸਟੂਡੈਂਟ ਰਿਹਾ।
1: ਹਾਂਜੀ
0: ਜਦੋਂ ਮੈਂ ਥੀਏਟਰ ਕਰਦਾ ਸੀਗਾ ਤਾਂ ਜਦੋਂ ਅਸੀਂ ਪ੍ਰੈਕਟਿਸ ਕਰਦੇ ਸੀਗੇ ਸਾਰੇ ਕਾਲਜ ਦੇ ਸਾਹਮਣੇ, ਜਿਹੜਾ ਮੇਰਾ ਗੁਰੂ ਮੈਨੂੰ ਸਿਖਾਉਂਦਾ ਸੀਗਾ ਮੇਰੇ ਗਲਤੀ ਕਰਨ ਤੇ ਮੇਰੇ ਡਾਂਗਾਂ ਨਾਲ ਮੈਨੂੰ ਕੁੱਟਦਾ ਸੀ, ਮੇਰੇ ਉਹ ਮਾਰਦਾ ਸੀ, ਕੁੱਟਦਾ ਸੀ, ਝਿੜਕਦਾ ਸੀ, ਪਰ ਮੈਂ ਨਾ ਤਾਂ ਕਦੇ ਅੱਗੇ ਬੋਲਿਆ ਸੀ ਨਾ ਕਦੇ ਸ਼ਰਮ ਮੰਨੀ ਸੀ ਵੀ ਯਾਰ ਸਾਰਾ ਕਾਲਜ ਦੇਖ ਰਿਹਾ। ਉਹ ਮੇਰੇ ਲਈ 8-10 ਘੰਟੇ ਲਾ ਰਿਹਾ, ਮੈਨੂੰ ਸਿਖਾ ਰਿਹਾ ਤੇ ਉਹਨਾਂ ਦੀ ਬਦੌਲਤ ਅੱਜ ਮੈਂ ਕੋਈ ਵੀ ਸਟੇਜ ਕੰਡਕਟ ਕਰਨੀ ਆ ਉੱਥੇ ਬੋਲਦਾ, ਕੋਈ ਲੈਕਚਰ ਲੈਣਾ ਮੈਂ ਉੱਥੇ ਵੀ ਬੋਲ ਸਕਦਾ, ਖੁੱਲ ਕੇ ਮੈਂ ਗੱਲ ਕਰ ਸਕਦਾ। ਸੋ ਉਹਨਾਂ ਦੀ ਬਦੌਲਤ ਹੀ ਹੈ ਜੇ ਅੱਜ ਮੈਂ ਕਿਤੇ ਖੜਾ ਹੋ ਕੇ ਬੋਲ ਸਕਦਾ। ਉਹਨਾਂ ਦੀਆਂ ਝਿੜਕਾਂ, ਉਹਨਾਂ ਦੀਆਂ ਗਾਲਾਂ, ਜਿਵੇਂ ਕਹਿੰਦੇ ਵੀ ਗਾਲਾਂ ਘਿਓ ਦੀਆਂ ਨਾਲਾਂ, ਉਹ ਮੇਰੇ ਅੱਜ ਵੀ ਕੰਮ ਆਉਂਦਾ।
1: ਹਾਂਜੀ ਤੇ ਅੱਜ ਕੱਲ ਦੇਖਿਆ ਜਾਵੇ ਤਾਂ ਉਹ ਬੱਚਿਆਂ ਵਿੱਚ ਇੰਨਾ ਸਬਰ ਨਹੀਂ ਹੈ,
0: ਸਹਿਣ ਸ਼ਕਤੀ ਨਹੀਂ ਜੀ, ਸਹਿਣ ਸ਼ਕਤੀ ਨਾ ਤਾਂ ਮਾਪਿਆਂ ਦੇ ਵਿੱਚ ਤੇ ਨਾ ਹੀ ਵਿਦਿਆਰਥੀਆਂ ਦੇ ਵਿੱਚ ਹੈ, ਇਹ ਤਰਾਸ ਦੀ ਅੱਜ ਦੇ ਸਮੇਂ ਦੀ।
1: ਤੇ ਅੰਤ ਵਿੱਚ ਗੁਰੂ ਪੁਰਨਾਵਾਂ ਦੇ ਇਸ ਪਾਵਨ ਮੌਕੇ ਤੇ ਤੁਸੀਂ ਸਾਡੇ ਸਰੋਤਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ?
0: ਮੈਂ ਇਹੀ ਸੰਦੇਸ਼ ਦੇਣਾ ਚਾਹੂੰਗਾ ਜੀ ਅੱਜ ਦੇ ਮੌਕੇ ਤੇ ਕਿ ਵੀ ਜਿਹੜਾ ਆਪਣਾ ਗੁਰੂ ਹੈ ਉਹਦਾ ਬਹੁਤ ਜ਼ਿਆਦਾ ਮਹੱਤਵ ਹੈ ਜ਼ਿੰਦਗੀ ਦੇ ਵਿੱਚ, ਉਹਦੀ ਹਮੇਸ਼ਾ ਰਿਸਪੈਕਟ ਕਰੋ। ਚੰਗੇ ਵਿਅਕਤੀ ਜਿਹੜੇ ਜ਼ਿੰਦਗੀ ਦੇ ਵਿੱਚ ਬਹੁਤ ਘੱਟ ਮਿਲਦੇ ਹੈ, ਉਹ ਮੌਕਾ ਆਪਾਂ ਨੂੰ ਸਾਂਭਣਾ ਚਾਹੀਦਾ, ਆਪਾਂ ਨੂੰ ਵੱਧ ਤੋਂ ਵੱਧ ਸਿੱਖਣਾ ਚਾਹੀਦਾ, ਠੀਕ ਹੈ? ਕਿਉਂਕਿ ਜੇ ਆਪਾਂ ਕੁਝ ਸਿੱਖਣਾ ਹੈ ਤਾਂ ਘੱਟੋ ਘੱਟ ਆਪਾਂ ਜਿਹਦੇ ਤੋਂ ਸਿੱਖ ਰਹੇ ਹੈ, ਜਿਵੇਂ ਆਪਾਂ ਪਹਿਲਾਂ ਕੱਲਾ ਦੀ ਗੱਲ ਕੀਤੀ ਅੰਗੂਠਾ ਵੱਢ ਕੇ ਦੇਤਾ ਸੀਗਾ, ਚਲੋ ਮੈਂ ਉਸ ਤਰੀਕੇ ਦੀ ਗੱਲ ਤਾਂ ਨਹੀਂ ਕਰਦਾ ਵੀ ਆਪਣੇ ਗੁਰੂ ਦੀ ਇੱਜ਼ਤ ਕਰੋ, ਗੁਰੂ ਦੀ ਰਿਸਪੈਕਟ ਕਰੋ, ਫੇਰ ਹੀ ਆਪਾਂ ਕੁਝ ਸਿੱਖ ਸਕਦੇ ਆ।
1: ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਤੇ ਇੰਨੀ ਸੋਹਣੀ ਜਾਣਕਾਰੀ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਮੈਨੂੰ ਬੋਲਣ ਦਾ ਮੌਕਾ ਦਿੱਤਾ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ।
1: ਧੰਨਵਾਦ।
2: ਬਿਲਕੁਲ, ਕਈ ਵਾਰ ਤਾਂ ਮੰਮੀ ਪਾਪਾ ਵੀ ਸਾਡੇ ਪਹਿਲੇ ਗੁਰੂ ਹੁੰਦੇ ਨੇ, ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਉਹੀ ਤਾਂ ਸਾਨੂੰ ਹਰ ਛੋਟੀ ਵੱਡੀ ਗੱਲ ਸਿਖਾਉਂਦੇ ਨੇ।
3: ਬਿਲਕੁਲ ਸਹੀ ਕਿਹਾ ਤੁਸੀਂ। ਇਸੇ ਲਈ ਕਿਹਾ ਜਾਂਦਾ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ, ਹਰ ਦਿਨ ਹਰ ਇਨਸਾਨ ਤੋਂ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲ ਜਾਂਦਾ ਹੈ।

0: ਤੇ ਹੁਣ ਆਪਾਂ ਗੱਲ ਕਰਾਂਗੇ ਅਗਲੇ ਵਿਸ਼ੇ ਦੀ, ਜੋ ਹੈ ਇੰਟਰਨੈਸ਼ਨਲ ਟਾਈਗਰਸ ਡੇ। ਇਸ ਬਾਰੇ ਤੁਹਾਨੂੰ ਜਾਣਕਾਰੀ ਦੇਣਗੇ ਅਨਮੋਲਪ੍ਰੀਤ।
1: ਅਸੀਂ ਵੇਖਦੇ ਹਾਂ ਕਿ ਸਾਡੀ ਧਰਤੀ ਉੱਤੇ ਬਹੁਤ ਸਾਰੇ ਪਸ਼ੂ ਪੰਛੀ ਰਹਿੰਦੇ ਨੇ। ਇਹਨਾਂ ਦਾ ਰਹਿਣ ਸਹਿਣ ਵੱਖਰਾ ਵੱਖਰਾ ਹੁੰਦਾ ਹੈ। ਹਰ ਪਸ਼ੂ ਪੰਛੀ ਧਰਤੀ ਉੱਤੇ ਆਪਣਾ ਰੋਲ ਅਦਾ ਕਰਦਾ ਹੈ। ਇਹ ਸਾਡੀ ਧਰਤੀ ਵਿਚਲਾ ਸੰਤੁਲਨ ਬਣਾਈ ਰੱਖਦੇ ਨੇ ਤੇ ਅਸੀਂ ਦੇਖਦੇ ਹਾਂ ਕਿ ਇਹਨਾਂ ਦੁਆਰਾ ਹੀ ਭੋਜਨ ਲੜੀ ਚੱਲਦੀ ਹੈ। ਭੋਜਨ ਲੜੀ ਵਿੱਚ ਇੱਕ ਪਸ਼ੂ ਪੰਛੀ ਦੂਜੇ ਪਸ਼ੂ ਪੰਛੀਆਂ ਨੂੰ ਖਾਂਦੇ ਹਨ, ਪਰ ਜੇਕਰ ਭੋਜਨ ਲੜੀ ਵਿਚਲਾ ਇੱਕ ਜਾਨਵਰ ਜਾਂ ਕੀੜਾ ਮਕੌੜਾ ਨਾ ਹੋ

0: ਹੋਵੇ ਤਾਂ ਭੋਜਨ ਲੜੀ ਟੁੱਟ ਜਾਂਦੀ ਏ।
1: ਤਾਂ ਆਓ ਸਾਥੀਓ ਇਸ ਨਾਲ ਹੀ ਸੰਬੰਧਿਤ ਗੱਲ ਕਰਦੇ ਹਾਂ ਅੱਜ ਦੇ ਖਾਸ ਦਿਨ ਦੇ ਬਾਰੇ। ਜੇ ਅੱਜ ਦਾ ਖਾਸ ਦਿਨ ਹੈ ਅੰਤਰਰਾਸ਼ਟਰੀ ਬਾਘ ਦਿਵਸ ਯਾਨੀ ਕਿ ਇੰਟਰਨੈਸ਼ਨਲ ਟਾਈਗਰਸ ਡੇ।
0: ਇਹ ਹਰ ਸਾਲ 29 ਜੁਲਾਈ ਨੂੰ ਮਨਾਇਆ ਜਾਂਦਾ ਏ। ਇਹ ਦਿਨ ਦਾ ਉਦੇਸ਼ ਬਾਘਾਂ ਦੀ ਰੱਖਿਆ ਕਰਨਾ ਤੇ ਉਹਨਾਂ ਦੀ ਸੰਭਾਲ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਏ।
1: ਤੇ
0: ਅਸੀਂ ਮੁਲਾਕਾਤ ਕੀਤੀ ਏ ਅਮਿਤ ਚੌਹਾਨ ਜੀ ਹੋਰਾਂ ਨਾਲ।
1: ਸਰੋਤਿਆਂ ਨੂੰ ਉਹਨਾਂ ਨਾਲ ਕੀਤੀ ਮੁਲਾਕਾਤ ਸੁਣਾ ਦਿੰਦੇ ਹਾਂ।
2: ਜ਼ਿਲ੍ਹਾ ਜੰਗਲਾਤ ਅਫਸਰ ਸ਼੍ਰੀ ਅਮਿਤ ਚੌਹਾਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਦੇ ਪ੍ਰਸਾਰਣ ਚ।
3: ਬਹੁਤ ਬਹੁਤ ਧੰਨਵਾਦ ਮਨਦੀਪ ਜੀ।
2: ਸਰ, ਅੱਜ ਦੇ ਦਿਨ ਦੀਆਂ ਅੰਤਰਰਾਸ਼ਟਰੀ ਬਾਘ ਦਿਵਸ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ।
3: ਥੈਂਕ ਯੂ ਜੀ, ਥੈਂਕ ਯੂ ਆਪਕੋ ਵੀ।
2: ਸਰ, ਅੱਜ ਦੇ ਦਿਨ ਦੀ ਗੱਲ ਕਰਾਂਗੇ, ਅੱਜ ਦੇ ਦਿਨ ਦੀ ਕੀ ਮਹੱਤਤਾ ਹੈ, ਕਿਉਂ ਮਨਾਇਆ ਜਾਂਦਾ ਹੈ ਅੰਤਰਰਾਸ਼ਟਰੀ ਪੱਧਰ ਤੇ ਅੱਜ ਦਾ ਇਹ ਬਾਘ ਦਿਵਸ ਯਾਨੀ ਕਿ ਇੰਟਰਨੈਸ਼ਨਲ ਟਾਈਗਰਸ ਡੇ?
3: ਇਹ ਮਨਦੀਪ ਜੀ, ਇੰਟਰਨੈਸ਼ਨਲ ਟਾਈਗਰਸ ਡੇ ਮਨਾਉਣਾ ਸ਼ੁਰੂ ਕੀਤਾ ਸੀਗਾ 2010 ਦੇ ਵਿੱਚ ਸੇਂਟ ਪੀਟਰਸਬਰਗ ਟਾਈਗਰ ਸਮਿਟ ਤੋਂ ਬਾਅਦ ਰਸ਼ੀਆ ਦੇ ਵਿੱਚ ਹੋਈ ਸੀਗੀ। ਉਦੋਂ ਗਲੋਬਲ ਡਿਕਲਾਈਨ ਆਇਆ ਸੀ ਟਾਈਗਰ ਪਾਪੂਲੇਸ਼ਨ ਦਾ, ਜਿਹਨੂੰ ਜਿਹਦੇ ਬਾਰੇ ਜਨਤਾ ਨੂੰ ਸੈਂਸੀਟਾਈਜ਼ ਕਰਨ ਲਈ ਇਹ ਨਵੀਂ ਜੋ ਨਵਾਂ ਟਾਈਗਰਸ ਦਿਵਸ ਜੋ ਹੈ ਇਹ ਬਣਾਉਣਾ ਪੂਰੇ ਦੁਨੀਆ ਦੇ ਵਿੱਚ ਸ਼ੁਰੂ ਕੀਤਾ ਸੀ। ਇਹਦੇ ਵਿੱਚ ਇੰਡੀਆ ਦਾ ਅਹਿਮ ਰੋਲ ਹੈਗਾ, ਕਿਉਂਕਿ ਪੂਰੇ ਵਿਸ਼ਵ ਦੀ, ਜਿਵੇਂ ਕਿ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਕਿਹਾ ਹੈਗਾ, ਪੂਰੇ ਵਿਸ਼ਵ ਦੀ ਟੋਟਲ ਟਾਈਗਰ ਪਾਪੂਲੇਸ਼ਨ ਦਾ 70% ਜੋ ਭਾਰਤ ਦੇਸ਼ ਦੇ ਵਿੱਚ ਮੌਜੂਦ ਹੈ। ਜੈਸੇ ਆਪਣੇ ਮੱਧ ਪ੍ਰਦੇਸ਼ ਹੈ, ਉਹ ਲਾਰਜੈਸਟ ਟਾਈਗਰ ਪਾਪੂਲੇਸ਼ਨ ਹੈ ਫੋਰ ਅ ਇੰਡੀਅਨ ਸਟੇਟ। ਇੰਡੀਆ ਇਸਮੇ ਇੱਕ ਵਰਲਡ ਪੱਧਰ ਤੇ ਲੀਡਰ ਹੈ, having more than 70% of the total tiger population.
2: ji bahut acche, eh sade layi te sade desh layi bade maan wali gall hai. te sir, assi eh janna chahunde ha ke tigers kinne kism de hunde hai, kyunki chitte baagh jehde hai oh vi kai var dekhan sunan nu milde ne, te thoda ja inna diyan kisman bare dasso, te bharat de vich kehdi kehdi kisman paayi jandiyan ne, jivein ke bharat ch royal bengal tiger jehda hai oh bada mashhoor hai.
3: isve main thoda sa ye clear karna chahunga, jo chitta baagh hai ye koi vakhri kism tigers di nahi hundi hai. jehda apne india de vich paya janda hai oh royal bengal tiger hai ga, ohde vich ek genetical modification ho jandi hai kai wari, kudrati taur te ek gene hunda hai jehda ki ohnu color dinda hai, jadon oh gene recessive category da ho janda hai ਉਹੀ ਸੇਮ ਬਾਘ ਉਹ ਚਿੱਟਾ ਬਾਘ ਬਣ ਜਾਂਦਾ ਹੈ। ਮੇਨਲੀ ਜੋ ਸਾਡਾ ਨੈਸ਼ਨਲ ਐਨੀਮਲ ਵੀ ਹੈਗਾ ਰਾਇਲ ਬੰਗਾਲ ਟਾਈਗਰ, ਉਹਨੂੰ ਆਖਿਆ ਜਾਂਦਾ ਹੈ ਜੀ।
2: ਜੀ, ਮੱਧ ਪ੍ਰਦੇਸ਼ ਤੋਂ ਬਾਅਦ ਹੋਰ ਕਿਹੜੇ ਕਿਹੜੇ ਸੂਬਿਆਂ ਚ ਟਾਈਗਰ ਪਾਏ ਜਾਂਦੇ ਨੇ, ਅਤੇ ਇਹਨਾਂ ਦੀ ਸੁਰੱਖਿਆ ਦੇ ਲਈ ਜੋ ਕੁਦਰਤੀ ਇਨਵਾਇਰਮੈਂਟ ਬਣਾਏ ਗਏ ਹੈ, ਜਿਨ੍ਹਾਂ ਨੂੰ ਅਸੀਂ ਸੈਂਚੁਰੀਜ਼ ਜਾਂ ਜਿਨ੍ਹਾਂ ਨੂੰ ਅਸੀਂ ਕੁਦਰਤੀਆਂ ਰੱਖਾਂ ਕਹਿ ਦਿੰਦੇ ਹਾਂ, ਉਹ ਕਿੱਥੇ ਕਿੱਥੇ ਕਿਹੜੇ ਕਿਹੜੇ ਸੂਬਿਆਂ ਚ ਨੇ?
3: ਸਭ ਤੋਂ ਵੱਧ ਟਾਈਗਰ ਮਨਦੀਪ ਜੀ ਆਪਣੇ ਹਿੰਦੁਸਤਾਨ ਦੇ ਵਿੱਚ ਮੱਧ ਪ੍ਰਦੇਸ਼ ਚ ਪਾਇਆ ਜਾਂਦਾ, ਜਿਹੜੀ ਅੱਜ ਦੀ ਸੰਖਿਆ ਹੈਗੀ ਹੈ ਉਹ 785 ਹੈਗੀ ਹੈ
2: ਜੀ।
3: ਉਹ ਤੋਂ ਬਾਅਦ ਨੰਬਰ 2 ਤੇ ਕਰਨਾਟਕਾ ਹੈਗਾ 563, ਉਹ ਤੋਂ ਬਾਅਦ ਜੋ ਉੱਤਰਾਖੰਡ ਹੈਗਾ ਵਿਦ 550 ਟਾਈਗਰਸ
2: ਜੀ,
3: ਫਿਰ ਮਹਾਰਾਸ਼ਟਰ ਹੈਗਾ 444 ਟਾਈਗਰ
2: ਐਂਡ ਸੋ ਆਨ ਜੀ। ਬਹੁਤ ਅੱਛੇ
3: ਜੀ ਜੀ ਜੀ, ਇਹਦੇ ਵਿੱਚ ਇਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਭਾਰਤ ਸਰਕਾਰ ਵੱਲੋਂ ਬਣਾਇਆ ਗਿਆ ਸੀਗਾ, ਬਿਕੋਜ਼ ਇਟ ਇਜ਼ ਅ ਸੈਂਟਰਲ ਸਬਜੈਕਟ
2: ਜੀ।
3: ਔਰ ਉਸ ਤੋਂ ਬਾਅਦ 2006 ਦੇ ਵਿੱਚ ਇੱਕ ਸਪੈਸ਼ਲ ਏਜੰਸੀ ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ ਭਾਰਤ ਸਰਕਾਰ ਵੱਲੋਂ ਬਣਾਈ ਗਈ ਸੀਗੀ, ਜਿਹਦਾ ਮੇਨ ਟਾਰਗੇਟ ਔਰ ਫੋਕਸ ਕੰਜ਼ਰਵੇਸ਼ਨ ਆਫ ਟਾਈਗਰਸ ਹੀ ਹੈਗਾ
2: ਜੀ। ਤੇ ਸਾਡੇ ਮੁਲਕ 'ਚ ਇਹਨਾਂ ਦੇ ਲਈ, ਬਾਘ ਦੇ ਲਈ, ਟਾਈਗਰਸ ਦੇ ਲਈ ਕੁਦਰਤੀ ਰੱਖਾਂ ਜਿਹੜੀਆਂ ਨੇ ਬਣਾਈਆਂ ਗਈਆਂ ਜਾਂ ਮੈਨਮੇਡ ਰੱਖਾਂ ਬਣਾਈਆਂ ਗਈਆਂ, ਉਹ ਕਿੱਥੇ ਕਿੱਥੇ ਕਿਹੜੇ ਕਿਹੜੇ ਸੂਬੇ 'ਚ ਬਣਾਈ ਗਈ ਹੈ? ਇੱਕ ਅਸੀਂ ਰਾਜਸਥਾਨ ਦੇ ਵਿੱਚ ਵੀ ਰਣਥੰਬੋਰ ਵਾਲੇ ਇਲਾਕੇ ਦੇ ਵਿੱਚ ਵੀ ਸੁਣਦੇ ਹਾਂ।
3: ਬਿਲਕੁਲ ਮਨਦੀਪ ਜੀ, ਇਸਮੇ ਰਾਜਸਥਾਨ ਦੇ ਵਿੱਚ ਰਣਥੰਬੋਰ ਟਾਈਗਰ ਰਿਜ਼ਰਵ ਹੈਗਾ, ਉੱਤਰਾਖੰਡ ਦੇ ਵਿੱਚ ਜਿਮ ਕਾਰਬੇਟ ਟਾਈਗਰ ਰਿਜ਼ਰਵ ਹੈਗਾ, ਇੱਕ ਰਾਜਾ ਜੀ ਨੈਸ਼ਨਲ ਪਾਰਕ ਵੀ ਹੈਗਾ, ਉਹ ਵੀ ਕਾਫੀ ਬਹੁਤ ਵੱਡੇ ਏਰੀਆ ਚ ਫੈਲਾ ਹੋਇਆ, ਮੇਨਲੀ ਐਲੀਫੈਂਟਸ ਦਾ ਹੈਗਾ, ਬਟ ਟਾਈਗਰ ਕਾ ਵੀ ਫ੍ਰਿੰਜ ਏਰੀਆ ਵਿੱਚ ਆਉਂਦਾ ਹੈ। ਮੱਧ ਪ੍ਰਦੇਸ਼ ਸੂਬੇ ਦੇ ਵਿੱਚ ਕਾਨ੍ਹਾ ਨੈਸ਼ਨਲ ਪਾਰਕ ਹੈਗਾ, ਔਰ ਜਿਵੇਂ ਕਿ ਆਪਾਂ ਗੱਲ ਕਰੀਏ ਬਾਂਧਵਗੜ੍ਹ ਹੈਗਾ ਕਰਨਾਟਕ ਦੇ ਵਿੱਚ, ਆਸਾਮ ਦੇ ਵਿੱਚ ਵੀ ਹੈਗਾ ਜੀ।
2: ਬਹੁਤ ਅੱਛੇ ਜੀ, ਬਹੁਤ ਅੱਛੇ। ਸਰ, ਅਸੀਂ ਇਸ ਜਾਨਵਰ ਬਾਰੇ ਥੋੜਾ ਜਿਹਾ ਹੋਰ ਜਾਣਨਾ ਚਾਹੁੰਦੇ ਹਾਂ, ਇਹ ਕਿਸ ਤਰ੍ਹਾਂ ਦਾ ਜਾਨਵਰ ਹੈ, ਇਸ ਦੀ ਉਮਰ ਕਿੰਨੀ ਕੁ ਹੁੰਦੀ ਹੈ, ਕਿਸ ਤਰ੍ਹਾਂ ਦੇ ਜੰਗਲਾਂ ਚ ਇਹ ਰਹਿਣਾ ਵੱਧ ਪਸੰਦ ਕਰਦਾ ਹੈ, ਥੋੜਾ ਜਿਹਾ ਇਸ ਜਾਨਵਰ ਬਾਰੇ ਸਾਨੂੰ ਦੱਸ ਦਿਓ ਜੀ।
3: ਦੇਖੋ, ਜੋ ਟਾਈਗਰਸ ਹੈਗੇ ਆ, ਟਾਈਗਰਸ ਦੀ ਐਵਰੇਜ ਲਾਈਫ ਸਪੈਨ ਜੋ ਹੈ 25 ਸਾਲ ਮੰਨ ਕੇ ਚੱਲੀਏ, ਆਪਣਾ ਵਾਈਲਡ ਦੇ ਵਿੱਚ ਰਹਿੰਦਾ ਹੈ ਉਹ
2: ਜੀ,
3: ਤੇ 8-9 ਸਾਲ ਦੀ ਏਜ ਦੇ ਵਿੱਚ ਆਪਣਾ ਪੂਰਾ ਸਾਈਜ਼ ਅਟੇਨ ਕਰ ਲੈਂਦਾ ਹੈ। ਮੇਨਲੀ ਇਹਨੂੰ ਡੈਸੀਡਿਊਸ ਫੋਰੈਸਟ ਦੇ ਵਿੱਚ ਰਹਿਣਾ ਪਸੰਦ ਹੈ ਜੀ। ਇਹਦਾ ਮੇਨ ਫੂਡ ਸਾਂਬਰ ਹੈਗਾ,

0: ਜਿਹੜੀ ਪ੍ਰੇ ਪੋਪੂਲੇਸ਼ਨ ਜਿੱਥੇ ਸਾਂਬਰ ਦੀ ਪ੍ਰੇ ਪੋਪੂਲੇਸ਼ਨ ਕਾਫੀ ਜ਼ਿਆਦਾ ਹੁੰਦੀ ਹੈ ਜੀ। ਇੱਕ ਸਾਂਬਰ ਹੁੰਦਾ ਹੈ, ਬਾਰਾਸਿੰਗਾ ਹੁੰਦਾ ਹੈ,
1: ਜੀ
0: ਉਹਦਾ ਹੀ ਉਹਦੀ ਸਪੀਸੀ ਦਾ ਇੱਕ ਪਰਟੀਕੁਲਰ ਨਿਸ਼ ਹੈਗਾ ਸਾਂਬਰ,
1: ਜੀ
0: ਜਿਹਨੂੰ ਇਹ ਬਹੁਤ ਪਸੰਦ ਕਰਦਾ ਹੈਗਾ ਐਜ਼ ਅ
1: ਜੀ
0: ਪ੍ਰੇ।
1: ਸੋ ਬਹੁਤ ਅੱਛੀ ਗੱਲ ਹੈ, ਤੁਸੀਂ ਬੜੀ ਬਿਹਤਰੀਨ ਜਾਣਕਾਰੀ ਦਿੱਤੀ। ਅਸੀਂ ਜਿਹੜੇ ਜਾਨਵਰ ਬਾਰੇ ਜਾਣਾਂਗੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕਰਾਂਗੇ ਆਮ ਆਦਮੀ ਦੇ ਤੌਰ ਤੇ। ਹੁਣ ਕਿਉਂਕਿ ਅਸੀਂ ਪੰਜਾਬ ਸੂਬੇ 'ਚ ਬੈਠੇ ਹਾਂ, ਇੱਥੇ ਜਿਹੜੀ ਹੈ ਟਾਈਗਰਸ ਦੀ ਗਿਣਤੀ ਜਿਹੜੀ ਹੈ ਉਹ ਨਹੀਂ ਹੈ, ਤਾਂ ਅਸੀਂ ਦੂਰ ਬੈਠੇ ਇਹਨਾਂ ਦੀ ਸੁਰੱਖਿਆ ਦੇ ਲਈ ਕੀ ਕਰ ਸਕਦੇ ਹਾਂ? ਆਮ ਆਦਮੀ ਸੁਣਨ ਵਾਲੇ ਸਰੋਤੇ ਕੀ ਕਰ ਸਕਦੇ ਨੇ?
0: ਮਨਦੀਪ ਜੀ, ਆਪਣੇ ਦੇ ਵਿੱਚ ਟਾਈਗਰਸ ਦੀ ਨੈਚੁਰਲ ਪਾਪੂਲੇਸ਼ਨ ਤੋਂ ਨਹੀਂ ਹੈ, ਕੈਪਟੀਵਿਟੀ ਦੇ ਵਿੱਚ ਅਸੀਂ ਰੱਖੇ ਹੋਏ ਹਾਂ, ਜਿਵੇਂ ਕਿ ਛਤਬੀਰ ਜ਼ੂ ਦੇ ਵਿੱਚ ਵੀ ਹੈਗੇ ਹੈ।
1: ਜੀ
0: ਆਪਣੇ ਸੂਬੇ ਦੇ ਸਿਟੀਜ਼ਨਸ ਲਈ, ਨਾਗਰਿਕਾਂ ਲਈ ਮੈਂ ਇਹ ਕਹਿਣਾ ਚਾਹੂੰਗਾ, ਤਿੰਨ ਮੁੱਖ ਪਿੱਲਰ ਨੇ ਜਿੱਥੇ ਉਹ ਟਾਈਗਰ ਪਾਪੂਲੇਸ਼ਨ ਦੇ ਵਿੱਚ ਆਪਦਾ ਯੋਗਦਾਨ ਦੇ ਸਕਦੇ ਨੇ।
1: ਜੀ
0: ਇੱਕ ਤਾਂ ਆਪਣੇ ਬੱਚਿਆਂ ਨੂੰ ਸੈਂਸੀਟਾਈਜ਼ ਕਰਨਾ ਇਹਦੀ ਜਾਣਕਾਰੀ ਬਾਰੇ ਕਿ ਬਈ ਇਹਦਾ ਮਹੱਤਵ ਹੈ ਕੀ,
1: ਜੀ
0: ਕਿਉਂਕਿ ਜਦੋਂ ਆਪਣੇ ਆਮ ਜ਼ਿੰਦਗੀ ਦੇ ਵਿੱਚ ਉਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ, ਉਦੋਂ ਔਖਾ ਹੁੰਦਾ ਬੱਚਿਆਂ ਨੂੰ ਇਹ ਸਮਝਾਉਣਾ ਕਿ ਬਈ ਇਹਨਾਂ ਦਾ ਵੀ ਰਹਿਣਾ ਜ਼ਰੂਰੀ ਆ।
1: ਹਾਂਜੀ,
0: ਦੂਜੀ ਜਿਹੜਾ ਇੰਟਰਨੈਸ਼ਨਲ ਪੱਧਰ ਤੇ ਕਈ ਵਾਰੀ ਪੋਚਿੰਗ ਦੇ ਇੰਸੀਡੈਂਸਿਸ ਆਉਂਦੇ ਆ,
1: ਜੀ
0: ਜੇ ਜੇ ਆਪਣੇ ਨੋਟਿਸ ਦੇ ਵਿੱਚ ਕੋਈ ਇਹੋ ਜਿਹਾ ਇੰਸੀਡੈਂਟ ਆਵੇ ਜਾਂ ਜਾਣਕਾਰੀ ਹੋਵੇ, ਉਹਨੂੰ ਤੁਰੰਤ ਹੀ ਕਿਸੇ ਜੰਗਲਾਤ ਵਿਭਾਗ ਦੇ ਕਿਸੇ ਅਫਸਰ ਨੂੰ ਦੱਸਿਆ ਜਾਵੇ ਜਾਂ ਪੁਲਿਸ ਦੇ ਕਿਸੇ ਮਹਿਕਮੇ ਨੂੰ ਦੱਸਿਆ ਜਾਵੇ,
1: ਜੀ
0: ਸੋ ਦੇ ਕੈਨ ਐਕਟ ਐਜ਼ ਆਈਜ਼ ਐਂਡ ਈਅਰਸ ਆਫ ਗਵਰਨਮੈਂਟ ਡਿਪਾਰਟਮੈਂਟਸ।
1: ਬਹੁਤ ਅੱਛੇ ਜੀ।
0: ਤੀਸਰਾ ਜੀ, ਜਦੋਂ ਆਪਾਂ ਟੂਰਿਜ਼ਮ ਵਾਸਤੇ ਜਾਂ ਈਕੋ ਟੂਰਿਜ਼ਮ ਵਾਸਤੇ ਕੋਈ ਇਹੋ ਜਿਹਾ ਨੈਸ਼ਨਲ ਪਾਰਕ ਵਿਜ਼ਿਟ ਕਰਦੇ ਹਾਂ, ਤਾਂ ਉੱਥੇ ਟਾਈਗਰਸ ਨੂੰ ਜਾਂ ਉਹਨਾਂ ਦੇ ਹੈਬਿਟੇਟ ਨੂੰ ਡਿਸਟਰਬ ਨਾ ਕੀਤਾ ਜਾਵੇ, ਉਹਨਾਂ ਨੂੰ ਟੀਜ਼ ਨਾ ਕੀਤਾ ਜਾਵੇ, ਤੇ ਐਂਪੈਥੈਟਿਕਲੀ ਉੱਥੇ ਘੁੰਮ ਕੇ ਇੱਕ ਜਾਣਕਾਰੀ ਅਵੇਅਰਨੈਸ ਆਪਦੀ ਬੜਾ ਕੇ ਵਾਪਸ ਆਇਆ ਜਾਵੇ ਜੀ।
1: ਜੀ ਬਹੁਤ ਅੱਛੇ, ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅਸੀਂ ਟਾਈਗਰ ਤੋਂ ਬਾਅਦ ਟਾਈਗਰ ਵਰਗਾ ਹੀ ਇੱਕ ਜਾਨਵਰ ਜਿਹੜਾ ਹੈ ਤੇਂਦੂਏ ਦੀ ਗੱਲ ਵੀ ਕਰਨਾ ਚਾਹਾਂਗੇ ਜੀ। ਸਾਡੇ ਇਲਾਕੇ ਦੇ ਵਿੱਚ ਉਹ ਬੜੀ ਵਾਰੀ ਆ ਜਾਂਦਾ ਹੈ, ਕਈ ਵਾਰੀ ਜੇ ਇਸ ਤਰ੍ਹਾਂ ਦਾ ਕੋਈ ਇੰਸੀਡੈਂਸ ਹੁੰਦਾ ਹੈ ਤਾਂ ਅਸੀਂ ਕੀ ਕਰਨਾ ਹੈ ਜੀ, ਉਹ ਵੀ ਦੱਸ ਦਿਓ।
0: ਹਾਂ, ਇਹ ਆਪਣੇ ਵਾਸਤੇ ਪੰਜਾਬ ਸੂਬੇ ਵਾਸਤੇ ਕਾਫੀ ਰੈਲੇਵੈਂਟ ਕੁਐਸਚਨ ਹੈ ਮਨਦੀਪ ਜੀ। ਇਹ ਇੰਜ ਹੈਗਾ ਕਿ ਜੇ ਸਿਆਲ ਦੇ ਵਿੱਚ ਜਦੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਜ਼ਿਆਦਾ ਸਰਦੀ ਪੜਦੀ ਹੈ,
1: ਹਾਂਜੀ,
0: ਤਾਂ ਇਹ ਐਨੀਮਲ ਜੋ ਹੈ ਮਾੜਾ ਜਿਹਾ ਪੰਜਾਬ ਵੱਲ ਨੂੰ ਮਾਈਗ੍ਰੇਟ ਕਰਦਾ ਹੈ
1: ਜੀ।
0: ਆਪਣੇ ਪੰਜਾਬ ਦੇ ਜਿਹੜੇ ਕੰਢੀ ਖੇਤਰ ਦੇ ਵਿੱਚ 5-6 ਜ਼ਿਲ੍ਹੇ ਨੇ, ਜਿਵੇਂ ਕਿ ਮੋਹਾਲੀ, ਰੋਪੜ, ਗੜਸ਼ੰਕਰ, ਹੁਸ਼ਿਆਰਪੁਰ, ਪਠਾਨਕੋਟ, ਇੱਥੇ ਇਹ ਕਾਫੀ ਥਾਵਾਂ ਤੇ ਆ ਜਾਂਦਾ ਹੈਗਾ ਸਿਆਲ ਦੇ ਵਿੱਚ, ਤੇ ਕਈ ਵਾਰੀ ਹਿਊਮਨ ਐਨੀਮਲ ਕਨਫਲਿਕਟ ਦੀ ਵੀ ਸਥਿਤੀ ਬਣ ਜਾਂਦੀ ਹੈ। ਤੇ ਜਦੋਂ ਵੀ ਕੰਢੀ ਏਰੀਆ ਦੇ ਵਿੱਚ ਕਿਸੇ ਵੀ ਨਾਗਰਿਕ ਨੇ ਇਹਨੂੰ ਸਪੋਟ ਕੀਤਾ ਜਾਂ ਕੋਈ ਗਤੀਵਿਧੀ ਉੱਥੇ ਉਹਦੇ ਕਲੋਸ ਦੇਖੇ, ਕੋਈ ਪਗ ਮਾਰਕ ਦੇਖੇ, ਤਾਂ ਉਹਦੀ ਜਾਣਕਾਰੀ ਤੁਰੰਤ ਹੀ ਫੋਰੈਸਟ ਡਿਪਾਰਟਮੈਂਟ ਦੇ ਅਧਿਕਾਰੀ ਨੂੰ ਦਿੱਤੀ ਜਾਵੇ, ਤਾਂ ਜੋ ਆਉਣ ਵਾਲੇ ਮੈਨ ਐਨੀਮਲ ਕਨਫਲਿਕਟ ਦਾ ਪਹਿਲਾਂ ਤੋਂ ਹੀ ਕੋਈ ਬਚਾਅ ਕੀਤਾ ਜਾ ਸਕੇ।
1: ਅਮਿਤ ਚੌਹਾਨ ਜੀ, ਤੁਸੀਂ ਟਾਈਗਰਸ ਬਾਰੇ ਤੇ ਤੇਂਦੂਏ ਨੂੰ ਵੀ ਖਾਸ ਤੌਰ ਤੇ ਬਚਾਉਣ ਲਈ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਇਸ ਖਾਸ ਦਿਨ ਅੰਤਰਰਾਸ਼ਟਰੀ ਟਾਈਗਰਸ ਡੇ ਨੂੰ ਲੈ ਕੇ।
0: ਥੈਂਕ ਯੂ ਸੋ ਮਚ ਮਨਦੀਪ ਜੀ।
2: ਹਾਂਜੀ, ਤਾਂ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ ਸਰੋਤਿਆਂ ਨਾਲ, ਤਾਂ ਮੈਂ ਵੀ ਦੱਸਦਿਆਂ ਇਹ ਦਿਨ ਦਾ ਉਦੇਸ਼ ਬਾਘਾਂ ਦੀ ਰੱਖਿਆ ਕਰਨਾ ਤੇ ਉਹਨਾਂ ਦੀ ਸੰਭਾਲ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਬਾਘ ਇੱਕ ਸ਼ਾਨਦਾਰ ਜੀਵ ਹੈ ਤੇ ਸਾਨੂੰ ਉਸ ਨੂੰ ਵਿਨਾਸ਼ ਤੋਂ ਬਚਾਉਣਾ ਚਾਹੀਦਾ ਹੈ। ਜੰਗਲੀ ਵਾਤਾਵਰਨ ਸਿਹਤਮੰਦ ਬਣਾਉਣ ਲਈ ਬਾਘਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਜੇਕਰ ਬਾਘਾਂ ਦੀ ਗਿਣਤੀ ਘਟਦੀ ਹੈ ਤਾਂ ਇਸ ਦਾ ਪ੍ਰਭਾਵ ਪੂਰੇ ਵਾਤਾਵਰਨ ਤੇ ਪੈਂਦਾ ਹੈ। ਬਾਘਾਂ ਦੀ ਗਿਣਤੀ ਵਿੱਚ ਕਮੀ, ਜੰਗਲਾਂ ਦੀ ਕਟਾਈ ਕਰਕੇ ਗੈਰ ਕਾਨੂੰਨੀ ਸ਼ਿਕਾਰ ਕਰਕੇ ਮਨੁੱਖੀ ਗਤੀਵਿਧੀਆਂ ਤੇ ਕੁਦਰਤੀ ਆਵਾਸ ਦਾ ਨਾਸ਼ ਕਰਨਾ ਇਸ ਦਾ ਮੁੱਖ ਕਾਰਨ ਹੈ।
3: ਤੁਸੀਂ ਬਿਲਕੁਲ ਸਹੀ ਕਿਹਾ ਅਨਮੋਲ।
2: ਅੰਤਰਰਾਸ਼ਟਰੀ ਬਾਘ ਦਿਵਸ ਦੀ ਸ਼ੁਰੂਆਤ ਸਾਲ 2010 ਵਿੱਚ ਰੂਸ ਦੇ ਸੈਂਟ ਪੀਟਰਸਬਰਗ ਟਾਈਗਰ ਸਮਿਟ ਦੌਰਾਨ ਕੀਤੀ ਗਈ ਸੀ। ਇਸ ਦਾ ਮਕਸਦ ਦੁਨੀਆ ਦੇ ਦੇਸ਼ਾਂ ਨੂੰ ਇਕੱਠਾ ਕਰਕੇ ਬਾਘਾਂ ਦੀ ਰੱਖਿਆ ਲਈ ਕਦਮ ਚੁੱਕਣਾ ਸੀ।
3: ਜੀ, ਸਾਨੂੰ ਸਾਰਿਆਂ ਨੂੰ ਹੀ ਬਾਘ ਦੀ ਸੰਭਾਲ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ
2: ਤੇ ਹੋਰਨਾਂ ਲੋਕਾਂ ਨੂੰ ਜਾਗਰੂਕ ਕਰਕੇ ਇਸ ਮੁਹਿੰਮ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
3: ਜੀ, ਹੁਣ ਸਮਾਂ ਹੋ ਰਿਹਾ ਇੱਕ ਪਿਆਰੇ ਜਿਹੇ ਗੀਤ ਦਾ, ਆਪਾਂ ਗੱਲਬਾਤ ਕਰਾਂਗੇ ਇਸ ਗੀਤ ਤੋਂ ਬਾਅਦ।

0: ਇਸ ਦੌਰਾਨ ਸਰੋਤਿਆਂ ਨੂੰ ਦੱਸ ਦਈਏ ਕਿ ਆਮਦਨ ਕਰ ਵਿਭਾਗ ਵੱਲੋਂ ਰਿਟਰਨ ਦਾਖਲੇ ਦੀ ਮਿਤੀ ਨੇੜੇ ਆ। ਆਮਦਨ ਕਰ ਵਿਭਾਗ ਨੇ ਕਿਹਾ ਕਿ ਮੁਲਾਂਕਣ ਸਾਲ 2026-27 ਲਈ ਹੁਣ ਤੱਕ 4 ਕਰੋੜ ਤੋਂ ਵੱਧ ਆਮਦਨ ਕਰ ਰਿਟਰਨਾਂ ਭਰੀਆਂ ਗਈਆਂ ਨੇ। ਵਿਭਾਗ ਨੇ ਕਰਦਾਤਿਆਂ ਨੂੰ ਆਖਰੀ ਤਾਰੀਖ 31 ਜੁਲਾਈ ਤੋਂ ਪਹਿਲਾਂ ਆਪਣੀ ਰਿਟਰਨ ਭਰਨ ਦੀ ਅਪੀਲ ਕੀਤੀ ਹੈ। ਵਿਭਾਗ ਨੇ ਐਕਸ ਤੇ ਕਰਦਾਤਿਆਂ ਨੂੰ 31 ਜੁਲਾਈ ਤੋਂ ਪਹਿਲਾਂ ਆਮਦਨ ਕਰਨ ਰਿਟਰਨ ਭਰਨ ਲਈ ਕਿਹਾ ਹੈ। ਇਸ ਲਈ 31 ਜੁਲਾਈ ਦਾ ਇੰਤਜ਼ਾਰ ਨਾ ਕਰੀਏ ਅਤੇ ਬਣਦੀ ਆਮਦਨ ਕਰ ਰਿਟਰਨ ਜਲਦੀ ਤੋਂ ਜਲਦੀ ਭਰ ਦਈਏ।
1: ਹਾਂਜੀ, ਤਾਂ ਇਸ ਨਾਲ ਹੀ 29 ਜੁਲਾਈ ਨੂੰ ਅਰੁਣਾ ਆਸਫ ਅਲੀ ਦੀ ਬਰਸੀ ਵੀ ਮਨਾਈ ਜਾਂਦੀ ਹੈ।
0: ਅਰੁਣਾ ਆਸਫ ਅਲੀ ਦਾ ਜਨਮ 16 ਜੁਲਾਈ 1909 ਨੂੰ ਕਾਲਕਾ, ਜੋ ਉਸ ਸਮੇਂ ਦਾ ਪੰਜਾਬ ਵਿੱਚ ਸੀ ਤੇ ਹੁਣ ਹਰਿਆਣਾ ਵਿੱਚ ਆ, ਉੱਥੇ ਹੋਇਆ ਸੀ।
1: ਉਹ ਭਾਰਤ ਦੀ ਆਜ਼ਾਦੀ ਲਹਿਰ ਦੀ ਮਹਾਨ ਸੁਤੰਤਰਤਾ ਸੈਨਾਨੀ, ਸਮਾਜ ਸੇਵਿਕਾ ਤੇ ਰਾਜਨੀਤਿਕ ਨੇਤਾ ਸਨ।
0: 1942 ਵਿੱਚ ਭਾਰਤ ਛੱਡੋ ਅੰਦੋਲਨ ਦੌਰਾਨ ਉਹਨਾਂ ਨੇ ਬੰਬਈ ਦੇ ਗਵਾਲੀਆ ਟੈਂਕ ਮੈਦਾਨ ਤੇ ਝੰਡਾ ਲਹਿਰਾ ਕੇ ਮਹੱਤਵਪੂਰਨ ਭੂਮਿਕਾ ਵੀ ਨਿਭਾਈ।
1: ਉਹਨਾਂ ਨੂੰ ਆਜ਼ਾਦੀ ਅੰਦੋਲਨ ਦੀ ਗ੍ਰੈਂਡ ਓਲਡ ਲੇਡੀ ਆਫ ਇੰਡੀਪੈਂਡੈਂਸ ਵਜੋਂ ਯਾਦ ਕੀਤਾ ਜਾਂਦਾ ਹੈ।
0: ਉਹ ਦਿੱਲੀ ਦੀ ਪਹਿਲੀ ਮਹਿਲਾ ਮੇਅਰ ਵੀ ਬਣੇ ਸਨ।
1: ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਪਦਮ ਵਿਭੂਸ਼ਣ 1992 ਤੇ ਮਰਨ ਉਪਰੰਤ ਭਾਰਤ ਰਤਨ 1997 ਨਾਲ ਸਨਮਾਨਿਤ ਕੀਤਾ ਗਿਆ।
0: ਉਹਨਾਂ ਦੇ ਦੇਹਾਂਤ ਅੱਜ ਹੀ ਦੇ ਦਿਨ ਯਾਨੀ ਕਿ 29 ਜੁਲਾਈ 1996 ਦਿੱਲੀ ਵਿੱਚ ਹੋਇਆ।
1: ਅਸੀਂ ਉਹਨਾਂ ਦੀ ਬਰਸੀ ਮੌਕੇ ਉਹਨਾਂ ਨੂੰ ਕੋਟੀ ਕੋਟੀ ਨਮਨ ਕਰਦੇ ਹਾਂ।
0: ਇਸ ਦੇ ਨਾਲ ਹੀ ਅੱਜ ਭਾਰਤ ਦੇ ਮਹਾਨ ਉਦਯੋਗਪਤੀ, ਹਵਾਬਾਜ਼ੀ ਦੇ ਮੋਢੀ ਤੇ ਮਹਾਨ ਸਮਾਜ ਸੇਵੀ ਜੇ ਆਰ ਡੀ ਟਾਟਾ ਦਾ ਜਨਮ ਦਿਨ ਵੀ ਹੈ।
1: ਉਹਨਾਂ ਦਾ ਜਨਮ 1904 ਨੂੰ ਪੈਰਿਸ, ਫਰਾਂਸ ਵਿੱਚ ਹੋਇਆ। ਉਹਨਾਂ ਦਾ ਜਨਮ ਬੇਸ਼ੱਕ ਬਾਹਰ ਹੋਇਆ, ਪਰ ਉਹ ਦਿਲੋਂ ਭਾਰਤੀ ਹੀ ਸਨ।
0: ਭਾਰਤ ਦੇ ਪਹਿਲੇ ਲਾਇਸੈਂਸ ਪ੍ਰਾਪਤ ਪਾਇਲਟ ਵੀ ਬਣੇ ਸਨ ਤੇ ਉਹਨਾਂ ਨੂੰ 1932 ਵਿੱਚ ਟਾਟਾ ਏਅਰਲਾਈਨਸ ਦੀ ਸ਼ੁਰੂਆਤ ਕਰਨ ਦਾ ਮੌਕਾ ਵੀ ਮਿਲਿਆ, ਜੋ ਅੱਜ ਏਅਰ ਇੰਡੀਆ ਬਣੀ ਹੈ।
1: ਅਸੀਂ ਵੇਖਦੇ ਹਾਂ ਉਹਨਾਂ ਦੇ ਯੋਗਦਾਨ ਸਦਕਾ ਉਹਨਾਂ ਨੂੰ 1992 ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ।
0: ਇਸੇ ਖੂਬਸੂਰਤ ਵਿਚਾਰ ਨਾਲ ਹੁਣ ਸਾਨੂੰ ਦਿਓ ਆਗਿਆ ਤੇ ਤੁਸੀਂ ਇਸੇ ਤਰ੍ਹਾਂ ਸੁਣਦੇ ਰਹੋ ਆਕਾਸ਼ਵਾਣੀ FM ਬਠਿੰਡਾ।
2: ਜੈ ਹਿੰਦ।
3: ਜੀ ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਣੀ ਤੇ ਪ੍ਰੋਗਰਾਮ ਪੇਸ਼ ਕਰ ਰਹੇ ਸਨ ਅਨਮੋਲ ਪ੍ਰੀਤ ਤੇ ਨੂਰਦੀਪ ਕੌਰ। ਤੇ ਹੁਣ ਮੈਨੂੰ ਰਮਾ ਸ਼ਰਮਾ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਸਮਾਪਤ ਕਰਨ ਦੀ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਣੀ ਤੇ ਪ੍ਰੋਗਰਾਮ ਪੇਸ਼ ਕਰ ਰਹੇ ਸਨ ਨੂਰਦੀਪ ਕੌਰ ਅਤੇ ਅਨਮੋਲਪ੍ਰੀਤ ਕੌਰ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 7:37 ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਸ਼ਾਮ ਸੁਹਾਨੀ।

0: ਬੋਲਿਆ ਤੇ ਦਰਸ਼ ਆਪਣੇ ਸਰੋਤਿਆਂ ਦੀ ਅੱਜ ਦੀ ਸ਼ਾਮ ਬਣ ਗਈ।
1: ਜੀ ਬਿਲਕੁਲ, ਜੇਕਰ ਸਰੋਤੇ ਆਪਣੇ ਦਿਲ ਦੀਆਂ ਗੱਲਾਂ ਮੇਰੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਹੋਣ ਤਾਂ ਅਸੀਂ ਅੱਜ, ਕਿਉਂਕਿ ਬੁੱਧਵਾਰ ਹੈ, ਬੁੱਧਵਾਰ ਅਸੀਂ ਡਾਇਲ ਆਊਟ ਕਰਦੇ ਹਾਂ, ਉਹਨਾਂ ਸਰੋਤਿਆਂ ਨੂੰ ਅਸੀਂ ਡਾਇਲ ਕਰਾਂਗੇ, ਜੇ ਜਿਨ੍ਹਾਂ ਦੀ ਕਾਲ ਜਿਹੜੀ ਹੈ ਨਹੀਂ ਲੱਗਦੀ। ਥੋੜ੍ਹੀ ਦੇਰ ਇੰਤਜ਼ਾਰ ਕਰੋ ਤੇ ਸੁਣਦੇ ਹਾਂ ਇਹ ਗੀਤ।

0: जी हाँ श्रोतियों, असी डायल कीता है हरदीप सिंह होरां नूं कि जिहड़े जिओन पिंड विच ने, आओ उहनां नाल गलबात करदे हां। हैलो हैलो,
1: ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ। ਆਪਣੇ ਰੇਡੀਓ ਦੀ ਆਵਾਜ਼ ਘਟਾ ਦਿਓ ਜਨਾਬ।
1: ਇੱਕ ਮਿੰਟ ਜੀ, ਘਟਾ ਦੀ
0: ਘਟਾਤੀ ਆਵਾਜ਼ ਸਾਡੇ ਤੱਕ ਆ ਰਹੀ ਹੈ, ਸਾਡੇ ਤੱਕ ਨਾ ਪਹੁੰਚੇ। ਸਾਡੀ ਸਾਡੇ ਸਰੋਤਿਆਂ ਅੱਗੇ ਵੀ ਇਹ ਗੁਜ਼ਾਰਿਸ਼ ਹੈ, ਬੇਨਤੀ ਹੈ ਕਿ ਉਹ ਆਪਣੀ ਜਦੋਂ ਉਹਨਾਂ ਦੀ ਕਾਲ ਲੱਗ ਜੇ ਰੇਡੀਓ ਦੀ ਆਵਾਜ਼ ਜ਼ਰੂਰ ਘੱਟ ਕਰ ਦਿਆ ਕਰਨ।
1: ਠੀਕ ਹੈ ਜੀ।
0: ਹਰਦੀਪ ਸਿੰਘ ਜੀ, ਕੀ ਕੰਮ ਕਾਰ ਕਰਦੇ ਹੋ?
1: ਮੈਂ ਟੇਲਰ ਮਾਸਟਰ ਹਾਂ, ਸਿਲਾਈ ਦਾ ਕੰਮ ਕਰਦਾ ਜੀ।
0: ਸਿਲਾਈ ਦਾ ਕੰਮ ਕਰਦੇ ਹੋ, ਕੰਮ ਕਾਰ ਕਿਵੇਂ ਚੱਲ ਰਿਹਾ ਹੈ?
1: ਕੰਮ ਕਾਰ ਵਧੀਆ ਚੱਲੀ ਜਾਂਦਾ ਜੀ।
0: ਅੱਜ ਫਿਰ ਕਿਵੇਂ ਲੱਗ ਰਿਹਾ ਜਦੋਂ ਆਕਾਸ਼ਵਾਣੀ ਬਠਿੰਡਾ ਦੇ ਸਟੇਸ਼ਨ ਤੋਂ ਤੁਹਾਨੂੰ ਕਾਲ ਆਈ?
1: ਬਹੁਤ ਵਧੀਆ ਲੱਗ ਰਿਹਾ ਜੀ।
0: ਚਲੋ ਫਿਰ ਦਿਨ ਬਣ ਗਿਆ।
1: ਹਾਂਜੀ,
0: ਫਿਰ ਗਰਮੀ ਦੇ ਮੌਸਮ ਵਿੱਚ ਠੰਡ ਦਾ ਅਹਿਸਾਸ ਹੋ ਰਿਹਾ ਹੋਊਗਾ।
1: ਹਾਂਜੀ, ਗਰਮੀ ਦਾ ਵੀ ਆਨੰਦ ਮਾਣੀ ਜਾਂਦੇ।
0: ਅੱਛਾ, ਗਰਮੀ ਦਾ ਵੀ ਆਨੰਦ ਮਾਣ ਰਹੇ ਆਪਣੀ

0: ਦੱਸ ਦਿਓ।
1: ਹਾਂਜੀ
0: ਫਰਮਾਇਸ਼ ਦੱਸ ਦਿਓ। ਬਹੁਤ ਬਹੁਤ ਸ਼ੁਕਰੀਆ ਹਰਦੀਪ ਜੀ, ਤੁਸੀਂ ਸਾਨੂੰ ਇਹ ਮੌਕਾ ਦਿੱਤਾ। ਮੈਂ ਚਲਾ ਰਿਹਾ ਜੀ ਤੁਹਾਡੇ ਲਈ ਫਿਲਮ ਸੱਸੀ ਪੁੰਨੂ ਦਾ ਇਹ ਗੀਤ। ਇਸੇ ਹੀ ਗੀਤ ਲਈ ਸਾਨੂੰ ਕਾਲ ਆਈ ਸੀ ਧੂਰੀ ਤੋਂ, ਇਹ ਕਾਲ ਕੀਤੀ ਸੀ ਡਾਕਟਰ ਬਲਵਿੰਦਰ ਸ਼ਰਮਾ, ਡਾਕਟਰ ਨਵਨੀਤ ਸਿੰਘ ਤੇ ਡਾਕਟਰ ਕੁਲਬੀਰ ਸਿੰਘ ਨੇ। ਸਰੋਤਿਓ, ਜੇਕਰ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗੀਤ ਸੁਣਨਾ ਹੋਵੇ ਸਾਡੇ ਇਸ ਪਤੇ ਤੇ, ਇਸ ਨੰਬਰ ਤੇ ਸੰਦੇਸ਼ ਭੇਜੋ, ਉਹ ਹੈ 77 173 73 146। ਇੱਕ ਵਾਰੀ ਫੇਰ ਨੋਟ ਕਰ ਲਵੋ, 77 173 73 146। ਕਿਰਪਾ ਕਰਕੇ ਉਹ ਸਰੋਤੇ ਹੀ ਸੰਦੇਸ਼ ਭੇਜਣ ਜਿਨ੍ਹਾਂ ਦੀ ਬੜੀ ਦੇਰ ਤੋਂ ਕੋਲ ਨਹੀਂ ਲੱਗ ਰਹੀ। ਆਓ ਸੁਣਦੇ ਹਾਂ ਹਰਦੀਪ ਸਿੰਘ ਦੀ ਫਰਮਾਇਸ਼ ਤੇ ਇਹ ਗੀਤ।

0: ਉਹ ਸਰੋਤੇ ਜਿਹੜੇ ਸਾਡਾ ਪ੍ਰੋਗਰਾਮ ਸੁਣ ਰਹੇ ਨੇ ਪਰ ਉਹਨਾਂ ਦੀ ਕਾਲ ਨਹੀਂ ਲੱਗ ਰਹੀ, ਉਹ ਆਪਣੇ ਸੰਦੇਸ਼ 77 173 73 146 'ਤੇ ਭੇਜ ਸਕਦੇ ਨੇ। ਅਤੇ ਲਓ ਜੀ, ਅਸੀਂ ਕਾਲ ਮਿਲਾਈ ਹੈ ਪ੍ਰਦੀਪ ਸ਼ਰਮਾ ਜੀ ਨੂੰ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ,
0: ਨਮਸਕਾਰ।
1: ਹਾਂਜੀ ਨਮਸਕਾਰ ਸਰ, ਨਮਸਕਾਰ ਜੀ।
0: ਸ਼੍ਰੀਮਾਨ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਸਰ, ਤੁਸੀਂ ਸੁਣਾਓ?
0: ਪ੍ਰੋਗਰਾਮ ਸ਼ਾਮ ਸਵਾਨੀ 'ਚ ਆਪ ਜੀ ਦਾ ਸਵਾਗਤ ਹੈ, ਮੇਰੇ ਤੇ ਵਾਹਿਗੁਰੂ ਦੀ ਮਿਹਰ, ਤੁਸੀਂ ਸੁਣਾਓ?
1: ਬਹੁਤ ਵਧੀਆ ਸਰ, ਬਹੁਤ ਵਧੀਆ।
0: ਕਿਹੜੀ ਜਗ੍ਹਾ ਦੇ ਰਹਿਣ ਵਾਲੇ ਹੋ?
1: ਬਠਿੰਡਾ ਸਰ।
0: ਬਠਿੰਡਾ ਤੋਂ?
1: ਜੀ ਸਰ ਜੀ।
0: ਏਰੀਆ ਦਾ ਨਾਂ ਜਾਣ ਸਕਦਾ?
1: ਮਾਡਲ ਟਾਊਨ ਸਰ।
0: ਮਾਡਲ ਟਾਊਨ ਤਾਂ ਸਾਡੇ ਗੁਆਂਢ 'ਚ ਬੈਠੇ ਹੋ ਹੈ?
1: ਬਿਲਕੁਲ ਸਰ, ਬਿਲਕੁਲ।
0: ਕੀ ਕੰਮ ਕਾਰ ਕਰਦੇ ਹੋ?
1: ਆਪਣੀ ਸਰ ਸਪੋਰਟਸ ਅਕੈਡਮੀ ਹੈ ਜੀ, ਦਾਦੀ ਪੁੱਤੀ ਪਾਰਕ ਦੇ ਬਿਲਕੁਲ ਸਾਹਮਣੇ।
0: ਵੈਰੀ ਗੁੱਡ, ਬਹੁਤ ਨੇਕ ਕੰਮ ਕਰ ਰਹੇ ਹੋ, ਸਪੋਰਟਸ ਅਕੈਡਮੀ ਹੈ ਤੁਹਾਡੀ, ਖੇਡਾਂ ਨਾਲ ਸਾਡੀ ਨੌਜਵਾਨ ਪੀੜ੍ਹੀ ਤੇ ਸਾਡੇ ਬੱਚਿਆਂ ਨੂੰ ਜੋੜਦੇ ਹੋ,
1: ਜੀ ਸਰ ਜੀ,
0: ਹੈ ਨਾ? ਫਿਰ ਤਾਂ ਤੁਸੀਂ ਇਹਨਾਂ ਬੱਚਿਆਂ ਨੂੰ ਕਾਮਨਵੈਲਥ ਖੇਡਾਂ ਜਿਹੜੀਆਂ ਚੱਲ ਰਹੀਆਂ ਨੇ ਗਲਾਸਗੋ ਵਿੱਚ, ਉਹਨਾਂ ਬਾਰੇ ਵੀ ਜਾਣਕਾਰੀ ਦਿੰਦੇ ਹੋਣਗੇ, ਹੈ ਨਾ?
1: ਬਿਲਕੁਲ ਸਰ, ਬਿਲਕੁਲ।
0: ਕਿਹੜੀ ਕਿਹੜੀ ਖੇਡ ਦੀ ਸਿੱਖਿਆ ਜਿਹੜੀ ਹੈ ਤੁਹਾਡੇ ਇੱਥੋਂ ਕੋਚਿੰਗ ਦਿੱਤੀ ਜਾਂਦੀ ਹੈ?
1: ਅਸੀਂ ਮਾਰਸ਼ਲ ਆਰਟ ਦੇ ਦਿੰਦੇ ਹਾਂ ਸਰ।
0: ਅੱਛਾ, ਮਾਰਸ਼ਲ ਆਰਟ।
1: ਮੇਨ ਵੂਸ਼ੂ ਚੱਲਦਾ ਆਪਣੇ ਕੋਲੋਂ,
0: ਮੇਨ ਵੂਸ਼ੂ ਚੱਲਦਾ ਹੈ ਜੀ।
1: ਹਾਂਜੀ, ਤੇ ਬਾਕਸਿੰਗ।
0: ਕਿੰਨੇ ਸਾਲ ਦੀ ਉਮਰ ਦੇ ਬੱਚੇ ਤੁਹਾਡੇ ਕੋਲ ਆਉਂਦੇ ਨੇ?
1: ਆਪਣੇ ਕੋਲ ਸਰ 3 ਸਾਲ ਤੋਂ ਲੈ ਕੇ ਜਿਹੜੀ ਹੈ ਏਜ ਲਿਮਿਟ ਕੋਈ ਨਹੀਂ ਹੈ।
0: ਅੱਛਾ,
1: ਮੈਕਸਿਮਮ ਏਜ ਦੇ ਮੇਰੇ ਕੋਲ ਸਟੂਡੈਂਟਸ ਜਿਹੜੇ ਹੈਗੇ ਹੈ।
0: ਚਲੋ, ਇਹ ਤਾਂ ਪੁੰਨ ਤੇ ਫਲੀਆਂ ਵਾਲਾ ਕੰਮ ਕਰ ਰਹੇ ਹੋ ਤੁਸੀਂ, ਸਾਡੇ ਦੇਸ਼ ਦਾ ਭਵਿੱਖ ਬੱਚਿਆਂ ਨੂੰ ਮਤਲਬ ਸਰੀਰਕ ਪੱਖੋਂ, ਮਾਨਸਿਕ ਪੱਖੋਂ ਤੇ ਆਤਮਿਕ ਪੱਖੋਂ ਮਜ਼ਬੂਤ ਕਰ ਰਹੇ ਹੋ।
1: ਜੀ ਸਰ।
0: ਅੱਜ ਕਿਵੇਂ ਲੱਗ ਰਿਹਾ ਜਦੋਂ ਆਕਾਸ਼ਵਾਣੀ ਬਠਿੰਡਾ ਦੇ ਸਟੂਡੀਓ ਤੋਂ ਤੁਹਾਨੂੰ ਕਾਲ ਆਈ?
1: ਬਹੁਤ ਵਧੀਆ ਸਰ, ਖੁਸ਼ੀ ਹੋਈ।
0: ਕਹਿ ਸਕਦੇ
1: ਪ੍ਰੋਗਰਾਮ ਤਾਂ ਡੇਲੀ ਸੁਣਦੇ ਹਾਂ ਜੀ ਅਸੀਂ,
0: ਜਦੋਂ
1: ਵੀ ਕਾਰ ਚੁਣਨਾ ਮੇਰੇ ਕੋਲ ਐਫਐਮ ਹੀ ਚੱਲਦਾ ਹੁੰਦਾ ਜੀ।
0: ਅੱਜ ਫਿਰ ਕਿਵੇਂ ਲੱਗ ਰਿਹਾ ਤੁਹਾਨੂੰ?
1: ਬਹੁਤ ਅੱਛਾ ਲੱਗ ਰਿਹਾ ਸਰ ਗੱਲਬਾਤ।
0: ਇਹ ਪ੍ਰੋਗਰਾਮ ਸ਼ਾਮ ਸੁਣੀ ਸੁਣਦੇ ਰਹਿੰਦੇ ਹੋ?
1: ਜੀ ਸਰ ਜੀ।
0: ਕੀ ਤੁਸੀਂ ਜਾਣਦੇ ਹੋ ਤੁਸੀਂ ਕਿਹਦੇ ਨਾਲ ਗੱਲਬਾਤ ਕਰ ਰਹੇ ਹੋ?
1: ਨਹੀਂ, ਇਹ ਤਾਂ ਨਹੀਂ ਮੇਰੇ ਧਿਆਨ ਚ ਸਰ, ਕਿਉਂਕਿ ਨਾ ਚਲਦੇ ਚਲਦੇ ਜਦੋਂ ਵੀ ਆਨ ਹੁੰਦਾ ਹੈਗਾ ਬਾਈਕ ਕਾਰ, ਉਦੋਂ ਹੀ ਅਸੀਂ ਸੁਣ ਲਈਦਾ ਜੀ।
0: ਤੁਸੀਂ ਲਵਲੀਨ ਸਦੇਵਾ ਦੇ ਨਾਲ ਸੁਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ, ਆਪਣੀ ਫਰਮਾਇਸ਼ ਦੱਸ ਦਿਓ ਸ਼੍ਰੀਮਾਨ।
1: ਫਰਮਾਇਸ਼ ਸਰ, ਕਵਰ ਗਰੇਵਾਲ ਦਾ ਲਗਾ ਦਿਓ ਸਰ ਕੋਈ ਵੀ ਸੌਂਗ
0: ਜੀ। ਪ੍ਰਦੀਪ ਜੀ, ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਵਧੀਆ ਲੱਗਿਆ, ਤੇ ਇਸੇ ਤਰ੍ਹਾਂ ਹੀ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜੇ ਰੱਖੋ। ਧੰਨਵਾਦ ਜੀ।
1: ਥੈਂਕ ਯੂ ਸਰ, ਥੈਂਕ ਯੂ ਸੋ ਮਚ।
0: ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਕਮਲ ਗਰੇਵਾਲ ਦੀ ਆਵਾਜ਼ ਵਿੱਚ ਇਹ ਗੀਤ।

0: ਸਰੋਤਿਓ ਪ੍ਰੋਗਰਾਮ ਸ਼ਾਮ ਸੁਹਾਨੀ ਅਜੇ ਜਾਰੀ ਹੈ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ ਸ਼ਾਮ ਦੇ 7:29 ਤੇ 48 ਸੈਕਿੰਡ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ 7:30 ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਰਿਲੇਅ ਕੀਤਾ ਜਾਏਗਾ। ਥੋੜ੍ਹੀ ਦੇਰ ਲਈ ਇਸਦਾ ਸਾਡੇ ਨਾਲ ਇੰਤਜ਼ਾਰ ਕਰੋ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਲੋਕ ਸਭਾ ਨੇ ਜਨਤਕ ਪ੍ਰੀਖਿਆਵਾਂ 'ਚ ਅਨੁਚਿਤ ਸਾਧਨਾਂ ਦੀ ਰੋਕਥਾਮ ਬਾਰੇ ਸੋਧ ਬਿੱਲ 2026 ਪਾਸ ਕਰ ਦਿੱਤਾ ਹੈ। ਰਾਜ ਸਭਾ ਵੱਲੋਂ ਰਾਸ਼ਟਰੀ ਸਨਮਾਨ ਅਪਮਾਨ ਰੋਕਥਾਮ ਸੋਧ ਬਿੱਲ 2026 ਵੀ ਪਾਸ ਕਰ ਦਿੱਤਾ ਗਿਆ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਚੁੱਕੇ ਗਏ ਵੱਖ ਵੱਖ ਸੁਰੱਖਿਆ ਕਦਮਾਂ ਕਾਰਨ ਰੇਲ ਹਾਦਸਿਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਆਈ ਹੈ। ਵਿਦੇਸ਼ ਮੰਤਰਾਲੇ ਨੇ ਦੁਹਰਾਇਆ ਕਿ ਜੰਮੂ ਕਸ਼ਮੀਰ ਤੇ ਲੱਦਾਖ ਦੇ ਸਾਰੇ ਇਲਾਕੇ ਜਿਨ੍ਹਾਂ ਵਿੱਚ ਪਾਕਿਸਤਾਨ ਦੇ ਗੈਰ ਕਾਨੂੰਨੀ ਕਬਜ਼ੇ ਵਾਲੇ ਇਲਾਕੇ ਵੀ ਸ਼ਾਮਲ ਨੇ ਭਾਰਤ ਦੇ ਅਨਿੱਖੜਵੇਂ ਤੇ ਟੁੱਟ ਕੇ ਹਿੱਸੇ ਨੇ ਤੇ ਭਾਰਤੀ ਮੁੱਕੇਬਾਜ਼ਾਂ ਅਰੁੰਧਤੀ ਚੌਧਰੀ, ਸਾਕਸ਼ੀ ਚੌਧਰੀ ਤੇ ਸਚਿਨ ਸਵਾਜ ਨੇ ਆਪੋ ਆਪਣੇ ਵਰਗਾਂ ਦੇ ਸੈਮੀ ਫਾਈਨਲ ਵਿੱਚ ਪਹੁੰਚ ਕੇ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਦੇਸ਼ ਲਈ 3 ਹੋਰ ਤਮਗੇ ਪੱਕੇ ਕਰ ਲਏ ਨੇ। ਹੁਣ ਖਬਰਾਂ ਵਿਸਥਾਰ ਨਾਲ। ਲੋਕ ਸਭਾ ਨੇ ਅੱਜ ਜਨਤਕ ਪ੍ਰੀਖਿਆਵਾਂ 'ਚ ਅਨੁਚਿਤ ਸਾਧਨਾਂ ਦੀ ਰੋਕਥਾਮ ਬਾਰੇ ਸੋਧ ਬਿੱਲ 2026 ਪਾਸ ਕਰ ਦਿੱਤਾ ਹੈ। ਇਸ ਬਿੱਲ ਨਾਲ ਪ੍ਰੀਖਿਆਵਾਂ 'ਚ ਅਨੁਚਿਤ ਸਾਧਨਾਂ ਦੀ ਰੋਕਥਾਮ ਬਾਰੇ ਐਕਟ 2024 ਵਿੱਚ ਸੋਧ ਕੀਤੀ ਗਈ ਹੈ। ਇਸ ਬਿੱਲ ਵਿੱਚ 10 ਸਾਲ ਤੱਕ ਦੀ ਕੈਦ, 10 ਕਰੋੜ ਰੁਪਏ ਤੱਕ ਦਾ ਜੁਰਮਾਨਾ ਅਤੇ ਦੋਸ਼ੀਆਂ ਦੀ ਸੰਪਤੀ ਜ਼ਬਤ ਕਰਨ ਵਰਗੀਆਂ ਸਖ਼ਤ ਸਜ਼ਾਵਾਂ ਦਾ ਪ੍ਰਬੰਧ ਹੈ। ਮਾਮਲਿਆਂ ਦੇ ਤੇਜ਼ੀ ਨਾਲ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਬਿੱਲ ਵਿੱਚ ਹਰੇਕ ਰਾਜ ਸਰਕਾਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਰੋਜ਼ਾਨਾ ਸੁਣਵਾਈ ਲਈ ਵਿਸ਼ੇਸ਼ ਫਾਸਟ ਟਰੈਕ ਅਦਾਲਤਾਂ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਇਸ ਵਿੱਚ ਇਹ ਵੀ ਵਿਵਸਥਾ ਹੈ ਕਿ ਅਪਰਾਧਾਂ ਦੀ ਜਾਂਚ ਪੁਲਿਸ ਥਾਣੇ ਵਿੱਚ ਜਾਣਕਾਰੀ ਦਰਜ ਹੋਣ ਦੀ ਤਰੀਕ ਤੋਂ 2 ਮਹੀਨਿਆਂ ਦੇ ਅੰਦਰ ਪੂਰੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਮਾਮਲੇ ਦੀ ਸੁਣਵਾਈ ਦੋਸ਼ ਪੱਤਰ ਦਾਖਲ ਹੋਣ ਦੀ ਤਰੀਕ ਤੋਂ 3 ਮਹੀਨਿਆਂ ਦੇ ਅੰਦਰ ਅੰਦਰ ਪੂਰੀ ਹੋਣੀ ਚਾਹੀਦੀ ਹੈ। ਬਿੱਲ ਤੇ ਹੋਈ ਚਰਚਾ ਦਾ ਜਵਾਬ ਦਿੰਦਿਆਂ ਅਮਲੇ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮਾਮਲਿਆਂ ਬਾਰੇ ਰਾਜ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਕਾਨੂੰਨ ਨੂੰ ਵਧੇਰੇ ਸਖ਼ਤ ਬਣਾਉਣ ਅਤੇ ਤੇਜ਼ੀ ਨਾਲ ਨਿਆਂ ਯਕੀਨੀ ਬਣਾਉਣ ਲਈ ਇਹ ਸੋਧਾਂ ਪੇਸ਼ ਕੀਤੀਆਂ ਗਈਆਂ ਨੇ। ਉਨ੍ਹਾਂ ਕਿਹਾ ਕਿ ਨਵਾਂ ਬਿੱਲ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਹਿੱਤਾਂ ਦੀ ਰਾਖੀ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ।
2: ਸਰਕਾਰ ਕੀ ਪ੍ਰਤੀਬੱਧਤਾ ਕਾ ਆਪ ਇਸੀ ਬਾਤ ਸੇ ਅਨੁਮਾਨ ਲਗਾ ਸਕਤੇ ਹੈ ਕਿ ਇਸੀ ਵਿਧੇਯਕ ਕੇ ਲਾਨੇ ਕੇ ਸਾਥ ਹੀ ਸਾਥ ਹਮਾਰੇ ਲਾਅ ਮਿਨਿਸਟਰ ਕੀ ਓਰ ਸੇ ਵੀ ਇੱਕ ਪ੍ਰਸਤਾਵ ਜਾਰੀ ਕਰ ਦਿਆ ਗਿਆ। ਸਪੈਸ਼ਲ ਫਾਸਟ ਟੈਕ ਕੋਰਟਸ ਹੈ, ਇਨਕੋ ਸਥਾਪਿਤ ਕਰਨੇ ਕਾ ਵੀ ਕ੍ਰਮ ਪ੍ਰਾਰੰਭ ਕੀਆ ਜਾਏ। ਉਸਮੇ ਦਿੱਲੀ, ਮੁੰਬਈ, ਕੋਲਕਾਤਾ, ਮੱਧ ਪ੍ਰਦੇਸ਼, ਬਿਹਾਰ, ਉੱਤਰਾਖੰਡ ਮੇ ਪਹਿਲੇ ਹੀ ਇਹਨਾਂ ਨੇ ਗਠਿਤ ਕਰ ਦਿਆ ਹੈ ਔਰ ਆਨੇ ਵਾਲੇ ਦਿਨੋਂ ਮੇ ਬਾਕੀ ਸਥਾਨੋਂ ਪਰ।
1: ਵਿਰੋਧੀ ਧਿਰ ਦੇ ਆਚਰਣ ਦੀ ਨੁਕਤਾਚੀਨੀ ਕਰਦਿਆਂ ਡਾਕਟਰ ਸਿੰਘ ਨੇ ਕਿਹਾ ਕਿ ਜਦੋਂ ਇੱਕ ਮਹੱਤਵਪੂਰਨ ਬਿੱਲ ਤੇ ਚਰਚਾ ਹੋ ਰਹੀ ਹੈ ਤਾਂ ਵਿਰੋਧੀ ਧਿਰ ਸੁਝਾਅ ਦੇਣ ਦੀ ਬਜਾਏ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਗੈਰ ਸੰਸਦੀ ਭਾਸ਼ਾ ਦੀ ਵਰਤੋਂ ਕਰਨ ਦੀ ਆਲੋਚਨਾ ਕਰਦਿਆਂ ਇਸ ਨੂੰ

0: ਉਚਿਤ ਅਤੇ ਮੰਦਭਾਗਾ ਦੱਸਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਰਾਹੁਲ ਗਾਂਧੀ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਡਾਕਟਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਵਾਰ ਵਾਰ ਸਪਸ਼ਟ ਕੀਤਾ ਕਿ ਵਿਰੋਧ ਮੁਜ਼ਾਹਰਿਆਂ ਦੌਰਾਨ ਕੋਈ ਗੋਲੀ ਨਹੀਂ ਚਲਾਏਗੀ ਅਤੇ ਸਿਰਫ ਅਥਰੂ ਗੈਸ ਦੀ ਵਰਤੋਂ ਕੀਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਕਿਉਂਕਿ ਕੋਈ ਗੋਲੀ ਨਹੀਂ ਚਲਾਏਗੀ, ਇਸ ਲਈ ਆਦੇਸ਼ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
1: ਇਹ ਵਾਰ ਵਾਰ ਸਪਸ਼ਟ ਕੀਤਾ ਗਿਆ ਕਿ ਗੋਲੀ ਚਲੀ ਹੀ ਨਹੀਂ, ਟੀਅਰ ਗੈਸ ਦਾ ਇਸਤੇਮਾਲ ਹੁਆ, ਲੇਕਿਨ ਜਬ ਗੋਲੀ ਚਲੀ ਹੀ ਨਹੀਂ ਤੋ ਆਦੇਸ਼ ਦੇਣੇ ਕਾ ਸਵਾਲ ਹੀ ਪੈਦਾ ਹੋਤਾ, ਔਰ ਆਦੇਸ਼ ਦੇਣੇ ਕਾ ਅਧਿਕਾਰ ਮੈਜਿਸਟ੍ਰੇਟ ਕੇ ਪਾਸ ਰਹਿਤਾ ਹੈ, ਮੰਤਰੀ ਕੇ ਪਾਸ ਨਹੀਂ।
0: ਇਸ ਤੋਂ ਪਹਿਲਾਂ ਚਰਚਾ ਚ ਹਿੱਸਾ ਲੈਂਦਿਆਂ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੀ ਸਿੱਖਿਆ ਪ੍ਰਣਾਲੀ ਬਹੁਤ ਮਹਿੰਗੀ ਹੋ ਗਈ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਨੀਟ UG ਪ੍ਰੀਖਿਆਵਾਂ ਕਰਾਉਣ ਤੇ ਖਰਚ ਕੀਤੀ ਗਈ ਰਕਮ ਦੇਸ਼ ਦੇ ਸਿੱਖਿਆ ਬਜਟ ਤੋਂ ਵੱਧ ਹੈ। ਸ੍ਰੀ ਗਾਂਧੀ ਨੇ ਕਿਹਾ ਕਿ ਨੀਟ ਮੁੱਦੇ ਤੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਹਿੰਸਾ ਜਾਂ ਨਫ਼ਰਤ ਨਹੀਂ, ਸਗੋਂ ਨੌਜਵਾਨਾਂ ਦੀਆਂ ਡੂੰਘੀਆਂ ਭਾਵਨਾਵਾਂ ਦਾ ਪ੍ਰਗਟਾਵਾ ਸੀ ਅਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਇਸ ਪ੍ਰਗਟਾਵੇ ਦਾ ਸਤਿਕਾਰ ਕਰਨਾ ਚਾਹੀਦਾ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਰਾਹੁਲ ਗਾਂਧੀ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ਼ ਕੀਤੀ ਗਈ ਟਿੱਪਣੀ ਤੇ ਸਖ਼ਤ ਇਤਰਾਜ਼ ਜਤਾਇਆ। ਸ੍ਰੀ ਰਿਜੀਜੂ ਨੇ ਮੰਗ ਕੀਤੀ ਕਿ ਰਾਹੁਲ ਗਾਂਧੀ ਸਦਨ ਵਿੱਚ ਆਪਣੀਆਂ ਟਿੱਪਣੀਆਂ ਲਈ ਮਾਫ਼ੀ ਮੰਗਣ। ਰਾਜ ਸਭਾ ਨੇ ਰਾਸ਼ਟਰੀ ਸਨਮਾਨ ਦੀ ਰਾਖੀ ਲਈ ਰਾਸ਼ਟਰੀ ਸਨਮਾਨ ਅਪਮਾਨ ਰੋਕਥਾਮ ਸੋਧ ਬਿੱਲ 2026 ਪਾਸ ਕਰ ਦਿੱਤਾ ਹੈ। ਇਹ ਬਿੱਲ ਰਾਸ਼ਟਰੀ ਸਨਮਾਨ ਦੇ ਅਪਮਾਨ ਰੋਕਥਾਮ ਐਕਟ 1971 ਵਿੱਚ ਹੋਰ ਸੋਧ ਕਰੇਗਾ। ਤਜਵੀਜ਼ਸ਼ੁਦਾ ਬਿੱਲ ਵੰਦੇ ਮਾਤਰਮ ਨੂੰ ਰਾਸ਼ਟਰਗਾਨ ਜਨਗਣ ਮਨ ਵਾਂਗ ਹੀ ਕਾਨੂੰਨੀ ਸੁਰੱਖਿਆ ਪ੍ਰਦਾਨ ਕਰੇਗਾ। ਇਨ੍ਹਾਂ ਅਪਰਾਧਾਂ ਲਈ 3 ਸਾਲ ਤੱਕ ਦੀ ਕੈਦ, ਜੁਰਮਾਨਾ ਜਾਂ ਦੋਵੇਂ ਸਜਾਵਾਂ ਹੋ ਸਕਦੀਆਂ ਨੇ। ਬਿੱਲ ਤੇ ਚਰਚਾ ਦਾ ਜਵਾਬ ਦਿੰਦਿਆਂ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਬਿੱਲ ਵਿੱਚ ਸੋਧ ਸਿਰਫ ਇੱਕ ਵਿਧਾਨਕ ਤਬਦੀਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਭਾਰਤ ਦੀ ਆਤਮਾ, ਰਾਸ਼ਟਰੀ ਚੇਤਨਾ, ਸਭਿਆਚਾਰਕ ਵਿਰਾਸਤ ਅਤੇ ਆਜ਼ਾਦੀ ਸੰਗਰਾਮ ਦੇ ਆਦਰਸ਼ਾਂ ਪ੍ਰਤੀ ਸਮੂਹਕ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸ੍ਰੀ ਰਾਏ ਨੇ ਕਿਹਾ ਕਿ ਜਾਣਬੁੱਝ ਕੇ ਵੰਦੇ ਮਾਤਰਮ ਦਾ ਅਪਮਾਨ ਕਰਨਾ ਮੌਜੂਦਾ ਕਾਨੂੰਨ ਅਧੀਨ ਸਜ਼ਾਯੋਗ ਹੋਏਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIRRNU ਜਲੰਧਰ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਰੇਲਵੇ ਵਿੱਚ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਂਦੀ ਅਤੇ ਪਿਛਲੇ ਕੁਝ ਸਾਲਾਂ ਵਿੱਚ ਚੁੱਕੇ ਗਏ ਵੱਖ ਵੱਖ ਸੁਰੱਖਿਆ ਕਦਮਾਂ ਕਾਰਨ ਹਾਦਸਿਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਆਈ ਹੈ। ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਸ੍ਰੀ ਵੈਸ਼ਨਵ ਨੇ ਕਿਹਾ ਕਿ ਵਿਆਪਕ ਅਤੇ ਵੇਰਵੇ ਸਹਿਤ ਟੈਸਟਿੰਗ ਤੋਂ ਬਾਅਦ ਕਵਚ 4.0 ਨੂੰ ਇਸ ਮਹੀਨੇ ਦੀ 20 ਤਰੀਕ ਤੱਕ 2569 ਕਿਲੋਮੀਟਰ ਰੇਲ ਪਟੜੀ ਤੇ ਸਫਲਤਾਪੂਰਵਕ ਸਥਾਪਿਤ ਕੀਤਾ ਗਿਆ ਹੈ। ਇਸ ਵਿੱਚ ਸਭ ਤੋਂ ਵੱਧ ਭੀੜ ਭਾੜ ਵਾਲੇ ਦਿੱਲੀ ਮੁੰਬਈ ਅਤੇ ਦਿੱਲੀ ਹਾਵੜਾ ਰੂਟ ਸ਼ਾਮਲ ਨੇ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਤੱਕ ਕਵਚ ਪ੍ਰੋਜੈਕਟਾਂ ਤੇ 3874 ਕਰੋੜ ਰੁਪਏ ਖਰਚ ਕੀਤੇ ਗਏ ਸਨ। ਸ੍ਰੀ ਵੈਸ਼ਨਵ ਨੇ ਕਿਹਾ ਕਿ ਸਾਲ 2026-27 ਲਈ 266 ਕਰੋੜ ਰੁਪਏ ਅਲਾਟ ਕੀਤੇ ਗਏ ਨੇ। ਉਨ੍ਹਾਂ ਕਿਹਾ ਕਿ ਹੁਣ ਤੱਕ 94,000 ਤੋਂ ਵੱਧ ਟੈਕਨੀਸ਼ੀਅਨਾਂ, ਓਪਰੇਟਰਾਂ ਤੇ ਇੰਜੀਨੀਅਰਾਂ ਨੂੰ ਕਵਚ ਤਕਨਾਲੋਜੀ ਤੇ ਸਿਖਲਾਈ ਦਿੱਤੀ ਗਈ ਹੈ। ਸੁਪਰੀਮ ਕੋਰਟ ਨੇ ਅੱਜ ਕੋਲਾ ਬਲਾਕ ਵੰਡ ਮਾਮਲੇ ਵਿੱਚ ਸਾਬਕ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵਿਰੁੱਧ ਅਪਰਾਧਕ ਮਾਮਲੇ ਨੂੰ ਬੰਦ ਕਰ ਦਿੱਤਾ ਅਤੇ ਉਨ੍ਹਾਂ ਵਿਰੁੱਧ ਜਾਰੀ ਸੰਮਨ ਆਦੇਸ਼ ਵੀ ਰੱਦ ਕਰ ਦਿੱਤਾ ਹੈ। ਚੀਫ਼ ਜਸਟਿਸ ਸੂਰਿਆਕਾਂਤ, ਜਸਟਿਸ ਜੋਮਲ ਬਾਗਚੀ ਅਤੇ ਵੀ ਮੋਹਨਾ ਦੀ ਬੈਂਚ ਨੇ CBI ਦੀ ਅੰਤਿਮ ਰਿਪੋਰਟ ਨੂੰ ਸਵੀਕਾਰ ਕਰਦਿਆਂ ਸਾਬਕ ਪ੍ਰਧਾਨ ਮੰਤਰੀ ਤੇ ਹੋਰਨਾਂ ਨੂੰ ਬਰੀ ਕਰ ਦਿੱਤਾ। ਵਿਦੇਸ਼ ਮੰਤਰਾਲੇ ਨੇ ਦੁਹਰਾਇਆ ਕਿ ਜੰਮੂ ਕਸ਼ਮੀਰ ਅਤੇ ਲੱਦਾਖ ਦੇ ਸਾਰੇ ਇਲਾਕੇ, ਜਿਨ੍ਹਾਂ ਵਿੱਚ ਪਾਕਿਸਤਾਨ ਦੇ ਗੈਰ ਕਾਨੂੰਨੀ ਕਬਜ਼ੇ ਵਾਲੇ ਇਲਾਕੇ ਵੀ ਸ਼ਾਮਲ ਨੇ, ਭਾਰਤ ਦੇ ਅਨਿੱਖੜਵੇਂ ਅਤੇ ਟੁੱਟ ਹਿੱਸੇ ਨੇ। ਮੰਤਰਾਲੇ ਦੀ ਤੱਤ ਖੋਜ ਇਕਾਈ ਨੇ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਇਲਾਕੇ ਵਿੱਚ ਚੱਲ ਰਹੀ ਚੋਣ ਪ੍ਰਕਿਰਿਆ ਪਾਕਿਸਤਾਨ ਵੱਲੋਂ ਇਸ ਇਲਾਕੇ ਤੇ ਆਪਣੇ ਗੈਰ ਕਾਨੂੰਨੀ ਕਬਜ਼ੇ ਨੂੰ ਛੁਪਾਉਣ ਅਤੇ ਇਲਾਕੇ ਵਿੱਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਗੰਭੀਰ ਉਲੰਘਣ ਤੋਂ ਧਿਆਨ ਹਟਾਉਣ ਦੀ ਇੱਕ ਦਿਖਾਵਟੀ ਕੋਸ਼ਿਸ਼ ਹੈ। ਮੰਤਰਾਲੇ ਨੇ ਕਿਹਾ ਕਿ ਜਿਵੇਂ ਕਿ ਪਹਿਲਾਂ ਦੱਸਿਆ ਗਿਆ, ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਪਾਕਿਸਤਾਨ ਵੱਲੋਂ ਦਹਾਕਿਆਂ ਤੋਂ ਕੀਤੇ ਜਾ ਰਹੇ ਆਰਥਿਕ ਸ਼ੋਸ਼ਣ ਅਤੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਦਾ ਨਤੀਜਾ ਨੇ। ਉਧਰ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਹਾਲਾਤ ਲਗਾਤਾਰ ਗੰਭੀਰ ਹੁੰਦੇ ਜਾ ਰਹੇ ਨੇ। ਮਨੁੱਖੀ ਅਧਿਕਾਰ ਸੰਗਠਨਾਂ ਨੇ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਬਾਰਾਂ ਹਾਈ ਕਮਿਸ਼ਨਰ ਦੇ ਦਫ਼ਤਰ ਨੂੰ ਦਖਲ ਦੇਣ ਦੀ ਮੰਗ ਕੀਤੀ ਹੈ। ਇਹ ਅਪੀਲ ਪਾਕਿਸਤਾਨੀ ਫੌਜ ਵੱਲੋਂ ਕਬਜ਼ੇ ਵਾਲੇ ਇਲਾਕੇ ਵਿੱਚ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ 'ਤੇ ਕੀਤੀ ਗਈ ਵਹਿਸ਼ੀਆਨਾ ਗੋਲੀਬਾਰੀ ਦੀ ਖ਼ਬਰਾਂ ਤੋਂ ਬਾਅਦ ਕੀਤੀ ਗਈ ਹੈ। ਗੋਲੀਬਾਰੀ 'ਚ 40 ਤੋਂ ਵੱਧ ਨਾਗਰਿਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਹੱਤਿਆਵਾਂ 27 ਜੁਲਾਈ ਨੂੰ ਸੰਯੁਕਤ ਅਵਾਮੀ ਐਕਸ਼ਨ ਕਮੇਟੀ ਵੱਲੋਂ ਰਾਵਲਕੋਟ ਤੋਂ ਮੁਜ਼ੱਫਰਾਬਾਦ ਤੱਕ ਸ਼ਾਂਤੀਪੂਰਨ ਮਾਰਚ ਮੁੜ ਸ਼ੁਰੂ ਕਰਨ ਤੋਂ ਬਾਅਦ ਹੋਈਆਂ ਨੇ। ਇਸ ਦੌਰਾਨ ਪਾਕਿਸਤਾਨੀ ਅਧਿਕਾਰੀ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ 13 ਨਿੱਜੀ ਸਕੂਲਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਹੈ। ਇਨ੍ਹਾਂ ਸਕੂਲਾਂ ਦੇ ਪ੍ਰਬੰਧਕਾਂ, ਸਟਾਫ ਅਤੇ ਵਿਦਿਆਰਥੀਆਂ ਨੇ ਵਿਰੋਧ

0: ਗੁਜ਼ਾਰਿਆਂ ਵਿੱਚ ਹਿੱਸਾ ਲਿਆ ਸੀ। ਪੰਜਾਬ ਪੁਲਿਸ ਨੇ 5 ਲੱਖ ਰੁਪਏ ਤੋਂ ਵੱਧ ਦੇ ਧੋਖਾਧੜੀ ਵਾਲੇ ਲੈਣ ਦੇਣ ਵਾਲੇ ਸਾਈਬਰ ਵਿੱਤੀ ਧੋਖਾਧੜੀ ਦੇ ਮਾਮਲਿਆਂ ਵਿੱਚ ਤੁਰੰਤ ਪੁਲਿਸ ਦਖਲ ਅੰਦਾਜ਼ੀ ਲਈ ਰਾਜ ਵਿੱਚ E0 FIR ਪ੍ਰਣਾਲੀ ਸ਼ੁਰੂ ਕੀਤੀ ਹੈ। 1 ਕਰੋੜ ਰੁਪਏ ਜਾਂ ਇਸ ਤੋਂ ਵੱਧ ਦੀ ਸਾਈਬਰ ਵਿੱਤੀ ਧੋਖਾਧੜੀ ਸੰਬੰਧੀ ਕੇਸ ਰਾਜ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਮੋਹਾਲੀ ਵਿੱਚ ਤਬਦੀਲ ਕੀਤੇ ਜਾਣਗੇ। ਨਵੀਂ ਵਿਧੀ ਰਾਸ਼ਟਰੀ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ NCRP ਜਾਂ ਰਾਸ਼ਟਰੀ ਸਾਈਬਰ ਕ੍ਰਾਈਮ ਹੈਲਪਲਾਈਨ 1930 ਰਾਹੀਂ ਦਰਜ ਕੀਤੀਆਂ ਯੋਗ ਸਾਈਬਰ ਵਿੱਤੀ ਧੋਖਾਧੜੀ ਸ਼ਿਕਾਇਤਾਂ ਨੂੰ ਆਪਣੇ ਆਪ E0 FIR ਵਿੱਚ ਤਬਦੀਲ ਕਰ ਦਿੰਦੀ ਹੈ। ਭਾਰਤੀ ਮੁੱਕੇਬਾਜ਼ ਅਰੁੰਧਤੀ ਚੌਧਰੀ, ਸਾਕਸ਼ੀ ਚੌਧਰੀ ਤੇ ਸਚਿਨ ਸਵਾਚ ਨੇ ਆਪੋ ਆਪਣੇ ਵਰਗਾਂ ਵਿੱਚ ਸੈਮੀਫਾਈਨਲ ਵਿੱਚ ਪਹੁੰਚ ਕੇ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਦੇਸ਼ ਦੀ 3 ਹੋਰ ਤਮਗੇ ਪੱਕੇ ਕਰ ਲਏ ਨੇ। ਅਰੁੰਧਤੀ ਅੱਜ ਕੁਆਟਰ ਫਾਈਨਲ ਵਿੱਚ ਨਿਊਜ਼ੀਲੈਂਡ ਦੀ ਮੋਰਗਨ ਹੈਂਡਰਸਨ ਨੂੰ 3 ਅੰਕ ਨਾਲ ਹਰਾ ਕੇ ਮਹਿਲਾਵਾਂ ਦੇ 70 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ਵਿੱਚ ਪਹੁੰਚੀ। ਸਾਕਸ਼ੀ ਔਰਤਾਂ ਦੇ 51 ਕਿਲੋਗ੍ਰਾਮ ਵਰਗ ਵਿੱਚ ਉੱਤਰੀ ਆਇਰਲੈਂਡ ਦੀ ਕੈਟਲਿਨ ਫਰਾਇਰਸ ਨੂੰ 5-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚੀ ਹੈ। ਸਚਿਨ ਨੇ ਪੁਰਸ਼ਾਂ ਦੇ 60 ਕਿਲੋਗ੍ਰਾਮ ਵਰਗ ਦੇ ਕੁਆਟਰ ਫਾਈਨਲ ਵਿੱਚ ਉੱਤਰੀ ਬੋਤਸਵਾਨਾ ਦੇ ਮੁੱਕੇਬਾਜ਼ ਨੂੰ 5-0 ਨਾਲ ਹਰਾਇਆ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਲੋਕ ਸਭਾ ਨੇ ਜਨਤਕ ਪ੍ਰੀਖਿਆਵਾਂ 'ਚ ਅਨੁਚਿਤ ਸਾਧਨਾਂ ਦੀ ਰੋਕਥਾਮ ਬਾਰੇ ਸੋਧ ਬਿੱਲ 2026 ਪਾਸ ਕਰ ਦਿੱਤਾ ਹੈ। ਰਾਜ ਸਭਾ ਵੱਲੋਂ ਰਾਸ਼ਟਰੀ ਸਨਮਾਨ ਅਪਮਾਨ ਰੋਕਥਾਮ ਸੋਧ ਬਿੱਲ 2026 ਵੀ ਪਾਸ ਕਰ ਦਿੱਤਾ ਗਿਆ ਹੈ। ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਚੁੱਕੇ ਗਏ ਵੱਖ ਵੱਖ ਸੁਰੱਖਿਆ ਕਦਮਾਂ ਕਾਰਨ ਰੇਲ ਹਾਦਸਿਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਆਈ ਹੈ। ਵਿਦੇਸ਼ ਮੰਤਰਾਲੇ ਨੇ ਦੁਹਰਾਇਆ ਕਿ ਜੰਮੂ ਕਸ਼ਮੀਰ ਅਤੇ ਲੱਦਾਖ ਦੇ ਸਾਰੇ ਇਲਾਕੇ, ਜਿਨ੍ਹਾਂ 'ਚ ਪਾਕਿਸਤਾਨ ਦੇ ਗੈਰ ਕਾਨੂੰਨੀ ਕਬਜ਼ੇ ਵਾਲੇ ਇਲਾਕੇ ਵੀ ਸ਼ਾਮਲ ਨੇ, ਭਾਰਤ ਦੇ ਅਨਿੱਖੜਵੇਂ ਅਤੇ ਅਟੁੱਟ ਹਿੱਸੇ ਨੇ। ਅਤੇ ਭਾਰਤੀ ਮੁੱਕੇਬਾਜ਼ਾਂ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ 3 ਹੋਰ ਤਮਗੇ ਪੱਕੇ ਕਰ ਲਏ ਨੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਹੁਣੇ ਤੁਸੀਂ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਰਾਹੀਂ ਸੁਣ ਰਹੇ ਸੀ। FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਹੈ 7:40 ਤੇ 15 ਸੈਕਿੰਡ। ਸਰੋਤਿਓ, ਪ੍ਰੋਗਰਾਮ ਸ਼ਾਮ ਸੁਹਾਨੀ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਬੁੱਧਵਾਰ ਹੈ, ਬੁੱਧਵਾਰ ਵਾਲੇ ਦਿਨ ਅਸੀਂ ਉਹਨਾਂ ਸਰੋਤਿਆਂ ਨੂੰ ਆਕਾਸ਼ਵਾਣੀ ਬਠਿੰਡਾ ਦੇ ਸਟੂਡੀਓ ਤੋਂ ਫੋਨ ਡਾਇਲ ਕਰਦੇ ਹਾਂ ਜਿਹੜੇ ਬੜੀ ਕੋਸ਼ਿਸ਼ ਕਰਦੇ ਨੇ ਪਰ ਉਹਨਾਂ ਦੀ ਕਾਲ ਨਹੀਂ ਲੱਗਦੀ। ਤਾਂ ਲਓ ਜੀ, ਅਸੀਂ ਫੋਨ ਮਿਲਾਇਆ ਹੈ ਧੂਰੀ ਤੋਂ ਡਾਕਟਰ ਬਲਵਿੰਦਰ ਸ਼ਰਮਾ ਨੂੰ। ਹੈਲੋ,
2: ਸਤਿ
1: ਸ਼੍ਰੀ ਅਕਾਲ, ਨਮਸਕਾਰ। ਮੇਰੀ ਗੱਲਬਾਤ ਡਾਕਟਰ ਬਲਵਿੰਦਰ ਸ਼ਰਮਾ ਨਾਲ ਹੋ ਰਹੀ ਹੈ?
2: ਹਾਂਜੀ ਹਾਂਜੀ, ਲਵਲੀਨ ਸਚਦੇਵਾ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਸਾਨੂੰ ਕਾਲ ਆਈ ਤੁਹਾਡੇ ਵੱਲੋਂ, ਸਾਨੂੰ ਬਹੁਤ ਬਹੁਤ ਤੁਹਾਡਾ ਧੰਨਵਾਦ ਸਰ। ਬੜੇ ਚਿਰਾਂ ਦੀ ਸਰ ਉਡੀਕ ਸੀ ਸਾਨੂੰ ਕਿ ਅਸੀਂ ਰੇਡੀਓ ਤੇ ਸਾਡੀ ਸਾਨੂੰ ਫਰਮਾਇਸ਼ ਮਿਲ ਜੇ ਸਰ।
1: ਵਾਹ ਜੀ ਵਾਹ, ਇਹ ਜੇ ਮਿੱਠੜੇ ਬੋਲ ਸੁਣਨ ਨੂੰ ਹੀ ਅਸੀਂ ਤਰਸਦੇ ਸੀ। ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਬਲਵਿੰਦਰ ਜੀ, ਜਿਨ੍ਹਾਂ ਦੀ ਕਾਲ ਨਹੀਂ ਲੱਗਦੀ ਆਕਾਸ਼ਵਾਣੀ ਉਹਨਾਂ ਨੂੰ ਕਾਲ ਮਿਲਾਉਂਦਾ ਹੈ। ਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ
2: ਸਰ? ਅਸੀਂ ਧੂਰੀ ਤੋਂ ਬੋਲਦੇ ਹਾਂ ਸਰ।
1: ਤੇ ਕੀ ਕੰਮ ਕਾਰ ਕਰਦੇ ਹੋ ਜਨਾਬ?
2: ਸਰ ਮੈਂ ਸਪੋਰਟਸ ਦੇ ਨਾਲ ਰਿਲੇਟਡ ਆ, ਮੈਂ ਸਪੋਰਟਸ ਦੇ ਵਿੱਚ ਕੋਚਿੰਗ ਵਗੈਰਾ ਦਿੰਦਾ ਸਰ। ਮੇਰੀ
1: ਕਿਹੜੀ ਖੇਡ ਹੈ ਤੁਹਾਡੀ?
2: ਮੇਰੀ ਖੋ ਖੋ ਗੇਮ ਆ ਸਰ, ਮੈਂ 11 ਨੈਸ਼ਨਲ ਖੇਡਿਆ ਹੋਇਆ ਸਰ।
1: ਬਹੁਤ ਮੈਨੂੰ ਫਖਰ ਹੋ ਰਿਹਾ, ਮਾਣ ਹੋ ਰਿਹਾ ਕਿ 11 ਵਾਰ ਰਾਸ਼ਟਰੀ ਪੱਧਰ ਤੇ ਖੇਡੇ ਖਿਡਾਰੀ ਨਾਲ ਮੇਰੀ ਗੱਲਬਾਤ ਹੋ ਰਹੀ ਹੈ। ਤਾਂ ਫਿਰ ਕਿਵੇਂ ਲੱਗਦਾ ਹੈ ਨਵੇਂ ਬੱਚਿਆਂ ਨੂੰ, ਨਵੇਂ ਨੌਜਵਾਨ ਪੀੜ੍ਹੀ ਨੂੰ ਤੁਸੀਂ ਜੋੜ ਰਹੇ ਹੋ ਖੇਡਾਂ ਨਾਲ?
2: ਸਰ ਬਹੁਤ ਜ਼ਿਆਦਾ ਸਰ, ਮੇਰਾ ਮੁੱਖ ਮੇਨ ਮਕਸਦ ਇਹ ਆ ਕਿ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਸਰ ਇਹਨਾਂ ਨਸ਼ਿਆਂ ਤੋਂ ਦੂਰ ਕਰਾਇਆ ਜਾਵੇ ਤੇ ਨੌਜਵਾਨ ਪੀੜ੍ਹੀ ਨੂੰ ਸਰ ਆਪਣੀ ਪੀੜ੍ਹੀ ਨੂੰ ਇਹਨਾਂ ਚੀਜ਼ਾਂ ਤੋਂ ਬਚਾ ਕੇ, ਨਸ਼ਿਆਂ ਤੋਂ ਸਰ ਖੇਡਾਂ ਵੱਲ ਪ੍ਰੇਰਿਤ ਕਰਕੇ ਇਹਨਾਂ ਨੂੰ ਡਿਸਿਪਲਿਨ 'ਚ ਰੱਖਿਆ ਜਾਵੇ।
1: ਜੀ ਸ਼ਰਮਾ ਜੀ, ਤੁਸੀਂ ਬਹੁਤ ਹੀ ਸੋਹਣਾ ਮਿਸ਼ਨ, ਬਹੁਤ ਸੋਹਣਾ ਕੰਮ ਕਰ ਰਹੇ ਹੋ, ਕਿਉਂਕਿ ਖੇਡਾਂ ਨਾਲ ਬੰਦਾ ਸਰੀਰਕ ਤੌਰ ਤੇ ਤੰਦਰੁਸਤ ਰਹਿੰਦਾ ਹੈ, ਮਾਨਸਿਕ ਤੌਰ ਤੇ ਜਾਗਰੂਕ ਰਹਿੰਦਾ ਹੈ ਨਾ, ਤੇ ਨਾਲੇ ਨਾਲ ਨਸ਼ਿਆਂ ਤੋਂ ਵੀ ਦੂਰ ਰਹਿੰਦਾ ਹੈ।
2: ਹਾਂਜੀ ਬਿਲਕੁਲ ਸਰ,
1: ਤੇ ਖੇਡਾਂ ਦੇ ਵਿੱਚ ਘੱਟੋ ਘੱਟ ਕਿੰਨੀ ਦੇਰ ਬੰਦੇ ਨੂੰ ਖੇਡ ਮੈਦਾਨ ਦੇ ਵਿੱਚ ਰਹਿਣਾ ਚਾਹੀਦਾ?
2: ਸਰ ਹਰ ਰੋਜ਼ ਬੰਦੇ ਨੂੰ ਆਪਣੇ ਆਪਣੇ ਸਰੀਰ ਲਈ ਸਰ ਘੱਟੋ ਘੱਟ ਸਾਨੂੰ ਘੰਟਾ ਕੱਢਣਾ ਚਾਹੀਦਾ ਸਰ। ਆਪਾਂ ਦੇਖੋ ਬੰਦਾ ਅਮੀਰ ਬਹੁਤ ਵੱਡਾ, ਮਤਲਬ ਪੈਸਾ ਤੁਹਾਡੇ ਕੋਲ ਬਹੁਤ ਹੋ ਸਕਦਾ ਸਰ, ਆਪਾਂ ਅਮੀਰ ਨਾਲ ਕੁਛ ਵੀ ਖਰੀਦ ਸਕਦੇ ਹਾਂ
1: ਜੀ,
2: ਪਰ ਆਪਾਂ ਆਪਣੀ ਸਿਹਤ ਨਹੀਂ ਖਰੀਦ ਸਕਦੇ ਸਰ।
1: ਬਿਲਕੁਲ, ਸਿਹਤ ਨਹੀਂ ਖਰੀਦੀ ਜਾ ਸਕਦੀ।
2: ਹਾਂ, ਸਾਨੂੰ ਆਪਣੀ ਸਿਹਤ ਵਾਸਤੇ ਸਰ, ਸਾਨੂੰ ਆਪਣੀ ਬੋਡੀ ਵਾਸਤੇ, ਸਾਨੂੰ ਤੰਦਰੁਸਤ ਰਹਿਣ ਵਾਸਤੇ ਸਾਨੂੰ ਆਪਣੇ ਟਾਈਮ ਦੇਣਾ ਹੀ ਪੈਣਾ ਸਰ। ਸਵੇਰੇ ਸ਼ਾਮ ਸਾਨੂੰ ਆਪਣੀ ਬੋਡੀ ਵਾਸਤੇ ਤੰਦਰੁਸਤ ਰੱਖਣ ਲਈ ਸਾਨੂੰ ਟਾਈਮ ਦੇਣਾ ਪੈਣਾ ਜੀ।
1: ਸ਼ਰਮਾ ਜੀ, ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਵਧੀਆ ਲੱਗਿਆ, ਆਪਣੀ ਫਰਮਾਇਸ਼ ਦੱਸ ਦਿਓ, ਆਪਣੀ ਫਰਮਾਇਸ਼ ਦੱਸ ਦਿਓ।
2: ਕੁਲਦੀਪ ਮੰਗ ਸਾਹਿਬ ਦਾ ਮਾਂ ਹੁੰਦੀ ਹੈ ਮਾਂ ਸਰ,
1: ਬੜੇ ਪਿਆਰੇ ਗੀਤ ਦੀ ਫਰਮਾਇਸ਼ ਕੀਤੀ ਬਲਵਿੰਦਰ ਜੀ, ਤੁਹਾਡੇ ਨਾਲ ਗੱਲਾਂ ਕਰਕੇ ਵਧੀਆ ਲੱਗਿਆ। ਤਾਂ ਲਓ ਜੀ, ਤੁਹਾਡੇ ਰੇਡੀਓ ਸੈੱਟ ਤੇ ਆ ਰਿਹਾ ਤੁਹਾਡੀ ਫਰਮਾਇਸ਼ ਤੇ ਕੁਲਦੀਪ ਮੰਗ ਦੀ ਆਵਾਜ਼ ਵਿੱਚ ਇਹ ਗੀਤ। ਧੰਨਵਾਦ ਜੀ।
2: ਥੈਂਕ ਯੂ ਸਰ, ਥੈਂਕ ਯੂ।

0: ਜ਼ਰੂਰ ਕਰਨਾ
1: ਜੀ
0: ਚਾਹੀਦਾ
1: ਜੀ
0: ਹੈ,
1: ਜੀ ਨਵਿਆਂ ਨੂੰ ਵੀ ਜੁੜਨ ਦਾ ਮੌਕਾ ਦੇਣਾ
0: ਮੌਕਾ
1: ਚਾਹੀਦਾ
0: ਮਿਲਣਾ
1: ਸਰੋਤਿਆਂ ਨੂੰ।
0: ਕੀ ਕੰਮ ਕਰ
1: ਤੇ
0: ਕਰਦੇ ਹੋ ਰਣਜੀਤ ਜੀ?
1: ਸਰ ਮੈਂ ਵੈਸੇ ਤਾਂ ਡਰਾਈਵਰੀ ਕਰਦਾ ਤੇ ਪਾਰਟ ਟਾਈਮ ਜੋਬ ਮੈਂ ਮੋਬਾਈਲ ਰਿਪੇਅਰਿੰਗ ਦਾ ਕਰਦਾ।
0: ਅੱਛਾ, ਦੋ ਦੋ ਕੰਮ ਕਰਦੇ ਹੋ
1: ਜੀ ਸਰ ਜੀ
0: ਮਤਲਬ ਕਾਰ ਵਗੈਰਾ ਚਲਾਉਂਦੇ ਹੋ ਹੈ?
1: ਜੀ ਜੀ ਹੁਣ ਵੀ ਮੈਂ ਗੱਡੀ 'ਚ ਆ ਰਿਹਾ ਸੀ, ਤੁਹਾਡਾ ਪ੍ਰੋਗਰਾਮ ਸੁਣਦਾ ਰਿਹਾ ਸੀਗਾ।
0: ਅੱਛਾ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਕਰਕੇ, ਆਪਣੀ ਫਰਮਾਇਸ਼ ਦੱਸ ਦਿਓ ਫਿਰ।
1: ਸਰਤਾਜ ਜੀ ਦਾ ਗਾਣਾ ਸੁਣਾ ਦੇਣੇ
0: ਜੀ, ਤੁਹਾਡੇ ਨਾਲ ਗੱਲਾਂ ਕਰਕੇ ਵਧੀਆ ਲੱਗਿਆ ਰਣਜੀਤ ਜੀ। ਆ ਰਿਹਾ ਤੁਹਾਡੀ ਫਰਮਾਇਸ਼ 'ਤੇ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਇੱਕ ਗੀਤ।

0: ਜੀ ਹਾਂ ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਆਪਣੇ ਰੇਡੀਓ ਦੋਸਤ ਲਵਲੀਨ ਸਚਦੇਵਾ ਦੇ ਨਾਲ। ਜੀ ਹਾਂ, ਅਸੀਂ ਕਾਲ ਮਿਲਾਈ ਹੈ ਕੁਲਦੀਪ ਸਿੰਘ ਨੂੰ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਨਮਸਕਾਰ। ਕੁਲਦੀਪ ਸਿੰਘ ਜੀ, ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਆਪ ਜੀ ਦਾ ਸਵਾਗਤ ਹੈ।
1: ਥੈਂਕ ਯੂ ਜੀ।
0: ਕੀ ਹਾਲ ਚਾਲ ਨੇ?
1: ਬਹੁਤ ਵਧੀਆ ਹੁੰਦੇ, ਬਹੁਤ ਵਧੀਆ ਜੀ, ਸਭ ਠੀਕ ਠਾਕ ਸਰ, ਆਪ ਸੁਣਾਓ।
0: ਬਹੁਤ ਵਧੀਆ, ਬਹੁਤ ਬਹੁਤ ਧੰਨਵਾਦ ਤੁਹਾਨੂੰ, ਸਾਡੇ ਪ੍ਰੋਗਰਾਮ ਵਧੀਆ ਲੱਗਦੇ ਨੇ। ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ?
1: ਅਸੀਂ ਨਵਾਂ ਸ਼ਹਿਰ ਰਹਿੰਦੇ ਹਾਂ ਜੀ।
0: ਨਵਾਂ ਸ਼ਹਿਰ ਤੋਂ ਬੋਲ ਰਹੇ ਹੋ?
1: ਹਾਂਜੀ ਹਾਂਜੀ।
0: ਅੱਜ ਫਿਰ ਕਿਵੇਂ ਮਹਿਸੂਸ ਕਰ ਰਹੇ ਹੋ ਆਕਾਸ਼ਵਾਣੀ ਬਠਿੰਡਾ ਦੇ ਸਟੂਡੀਓ ਤੋਂ ਤੁਹਾਨੂੰ ਕਾਲ ਆਈ?
1: ਬਹੁਤ ਬਹੁਤ ਪਹਿਲੀ ਵਾਰੀ ਜੀ ਜ਼ਿੰਦਗੀ ਚ।
0: ਹਾਂ, ਬਹੁਤ ਬਹੁਤ ਮੁਬਾਰਕਾਂ ਜੀ ਨੂੰ, ਬੋਲਦੇ ਆ ਕਿ ਦਿਨ ਬਣ ਗਿਆ ਹੈ ਨਾ।
1: ਹਾਂਜੀ ਹਾਂਜੀ, ਮੌਸਮ ਵੀ ਵਧੀਆ ਜੀ ਇੱਧਰ।
0: ਮੌਸਮ ਵੀ ਵਧੀਆ, ਅਸੀਂ ਤਾਂ ਗਰਮੀ ਵਿੱਚ ਭੁੱਜ ਰਹੇ ਹਾਂ ਜੀ, ਛੋਲਿਆਂ ਵਾਂਗੂ ਜਿਹਨੂੰ ਕਹਿੰਦੇ ਆ ਨਾ, ਭੱਠੀ ਚ ਪੁੱਜਦੇ ਹੁੰਦੇ ਆ। ਸਾਡੇ ਇੱਥੇ ਤਾਂ ਬਹੁਤ ਗਰਮੀ ਹੈ ਜੀ।
1: ਨਹੀਂ ਸਰ, ਇੱਧਰ ਸਵੇਰੇ ਪੈ ਜਾਂਦਾ ਮੀਂਹ, ਜਦੋਂ ਗਰਮੀ ਹੁੰਦੀ ਹੈ ਮਾੜੇ ਜਾਣੀ ਮੀਂਹ ਪੈ ਜਾਂਦਾ।
0: ਖੁਸ਼ਕਿਸਮਤ ਲੋਕ ਹੋ ਜੀ, ਤੁਸੀਂ ਉਸ ਏਰੀਏ ਚ ਬੈਠੇ ਹੋ ਜਿੱਥੇ ਗਰਮੀ ਤੋਂ ਬਾਅਦ ਬਾਰਿਸ਼ ਹੋ ਜਾਂਦੀ ਹੈ। ਸਾਡਾ ਤਾਂ ਜਿਹਨੂੰ ਕਹਿੰਦੇ ਨਾ ਵੀ ਰੇਤਲਾ ਇਲਾਕਾ, ਮਰੂਥਲ ਚ ਬੈਠੇ ਹਾਂ ਅਸੀਂ ਤਾਂ ਜੀ।
1: ਅੱਛਾ ਸਰ ਜੀ,
0: ਹਾਂ, ਤੇ ਆਪਣੀ ਫਰਮਾਇਸ਼ ਦੱਸ ਦਿਓ।

0: ਲਾ ਦੋ ਜੀ, ਮਾਨਕ ਸਾਹਿਬ ਦਾ ਲਾ ਦੋ ਜੀ ਕੋਈ ਗਾਣਾ।
1: ਮਾਨਕ ਸਾਹਿਬ ਦਾ ਗੀਤ ਮੈਂ ਤੁਹਾਨੂੰ ਜ਼ਰੂਰ ਸੁਣਾਊਂਗਾ। ਕੀ ਕੰਮ ਕਾਰ ਕਰਦੇ ਹੋ?
0: ਜੋਬ ਕਰਦੇ ਹਾਂ ਜੀ।
1: ਅੱਛਾ, ਜੋਬ ਕਰਦੇ ਹੋ,
0: ਹਾਂਜੀ
1: ਤੇ ਚੰਗੀ ਗੱਲ ਹੈ, ਤੁਸੀਂ ਸੰਗੀਤ ਨਾਲ ਵੀ ਜੁੜੇ ਹੋਏ ਹੋ। ਤੁਹਾਡੇ ਨਾਲ ਗੱਲਾਂ ਕਰਕੇ ਕੁਲਦੀਪ ਜੀ ਵਧੀਆ ਲੱਗਿਆ। ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਕੁਲਦੀਪ ਮਾਨਕ ਤੇ ਉਹਨਾਂ ਦੇ ਸਾਥੀਆਂ ਦੀ ਆਵਾਜ਼ ਵਿੱਚ ਇਹ ਗੀਤ। ਧੰਨਵਾਦ ਜੀ।

0: ਘਰ ਹੀ ਰੱਖ ਦੇਣ।
1: ਜੀ ਹਾਂ ਸਰੋਤਿਓ, ਕਿਉਂਕਿ ਬੱਚੇ ਜਿਹੜੇ ਨੇ ਰੱਬ ਦਾ ਰੂਪ ਹੁੰਦੇ ਨੇ, ਤੇ ਮੈਂ ਕਿਸੇ ਕਿਸਮ ਦਾ ਪਾਪ ਜਿਹੜਾ ਹੈ ਆਪਣੇ ਮੱਥੇ ਤੇ ਨਹੀਂ ਲੈਣਾ ਚਾਹਾਂਗਾ। ਇਸ ਬੱਚੇ ਨੂੰ ਕਾਲ ਲੱਗੀ ਹੈ, ਆਓ ਉਹਦੇ ਨਾਲ ਗੱਲਬਾਤ ਕਰਦੇ ਹਾਂ। ਹੈਲੋ,
2: ਹੈਲੋ,
1: ਸਤਿ ਸ਼੍ਰੀ ਅਕਾਲ, ਨਮਸਕਾਰ। ਪਹਿਲਾਂ ਬੱਚੇ ਨਾਲ ਗੱਲਬਾਤ ਹੋ ਰਹੀ ਸੀ,
2: ਹਾਂਜੀ,
1: ਬੱਚੇ ਨਾਲ ਗੱਲ ਕਰਵਾਓ। ਆਪਣਾ ਨਾਂ ਦੱਸ ਦਿਓ ਬੱਚਾ ਜੀ। ਤੁਹਾਡੀ ਆਵਾਜ਼ ਕੱਟ ਰਹੀ ਹੈ। ਅੱਛਾ ਜੀ, ਗੁਰਸ਼ਰਨ ਸਿੰਘ ਜੀ, ਕਿੱਲੀ ਨਿਹਾਲ ਸਿੰਘ ਵਾਲਾ ਤੋਂ ਬੋਲ ਰਹੇ ਹੋ ਜੀ? ਤੁਹਾਡੇ ਨਾਲ ਗੱਲਾਂ ਅਸੀਂ ਕਰ ਲੈਂਦੇ, ਪਰ ਜਿਹੜੀ ਲਾਈਨ ਜਿਹੜੀ ਹੈ ਠੀਕ ਤਰੀਕੇ ਨਾਲ ਨਹੀਂ ਲੱਗੀ। ਪੇਸ਼ ਹੈ ਤੁਹਾਡੀ ਫਰਮਾਇਸ਼ ਤੇ ਇਹ ਗੀਤ।

ਸਰੋਤਿਓ, ਤੁਹਾਡੀ ਜਾਣਕਾਰੀ ਲਈ ਇੱਕ ਜ਼ਰੂਰੀ ਸੂਚਨਾ। ਅੱਜ ਰਾਤ 8:30 ਪ੍ਰੋਗਰਾਮ ਪੰਜ ਪਾਣੀਆਂ ਦੇ ਕੀ ਜੋ ਹੈ ਤੁਹਾਡੇ ਖਤਾਂ ਔਰ ਤੁਹਾਡੇ ਸੰਦੇਸ਼ਾਂ ਤੇ ਆਧਾਰਿਤ ਹੋਏਗਾ। ਜੇਕਰ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਪੰਜਾਬੀ ਗੀਤ ਸੁਣਨਾ ਹੋਵੇ ਤਾਂ ਆਪਣੇ ਸੁਨੇਹੇ, ਆਪਣੇ ਸੰਦੇਸ਼ 77-173-73-146 ਤੇ ਭੇਜ ਸਕਦੇ ਹੋ। ਇਸ ਦੇ ਨਾਲ ਹੀ ਆਪਣੇ ਦੋਸਤ ਲਵਲੀਨ ਸਚਦੇਵਾ ਨੂੰ ਪ੍ਰੋਗਰਾਮ ਸ਼ਾਮ ਸੁਹਾਨੀ ਖਤਮ ਕਰਨ ਦੀ ਆਗਿਆ ਦਿਓ। ਰੱਬ ਖੈਰ ਕਰੇ, ਫਿਰ ਮਿਲਾਂਗੇ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਗਿਆ ਹੈ 8:05 ਤੇ ਆਓ ਹੁਣ ਸੁਣਦੇ ਹਾਂ NCERT ਵੱਲੋਂ ਸਪੌਂਸਰਡ ਪ੍ਰੋਗਰਾਮ ਉਮੰਗ।

0: ਹੁਣੇ ਤੁਸੀਂ ਸੁਣ ਰਹੇ ਸੀ NCERT ਵੱਲੋਂ ਸਪੌਂਸਰਡ ਪ੍ਰੋਗਰਾਮ ਉਮੰਗ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 8:30 ਤੇ 14 ਸਕਿੰਟ ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ 5 ਪਾਣੀਆਂ ਦੇ ਗੀਤ।
1: ਪੰਜ ਪਾਣੀਆਂ ਦੇ ਗੀਤ।

ਹਾਂਜੀ, ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਲੈ ਕੇ ਹਾਜ਼ਰ ਹਾਂ ਮੈਂ ਰਮਾ ਸ਼ਰਮਾ। ਅਤੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣ ਸਕਦੇ ਹੋ ਆਪਣੀ ਪਸੰਦ ਦਾ ਗੀਤ, ਭੇਜ ਸਕਦੇ ਹੋ ਸਾਨੂੰ ਸੁਨੇਹਾ ਜਿਹੜਾ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ। ਅਤੇ ਪਹਿਲਾ ਸੁਨੇਹਾ ਜਿਹੜਾ ਸਾਨੂੰ ਮਿਲਿਆ ਹੈ ਉਹ ਮੈਂ ਪੜ੍ਹ ਰਹੀ ਹਾਂ। ਇਹ ਅਮਨਦੀਪ ਸਿੰਘ ਫੂਲ ਟਾਊਨ ਤੋਂ, ਪਿੰਡ ਮੋੜ ਖੁਰਦ ਤੋਂ ਜਗਜੀਤ ਮੱਟੂ, ਰਣਜੀਤ ਕੌਰ ਮੱਟੂ, ਜਿੰਮੀ ਫੌਜੀ, ਤਪੂਰਾ ਮੱਲ, ਸੋਨੂ, ਪਿੰਕੀ, ਵਿੱਕੀ, ਕੀਰਤ ਸੰਧੂ, ਜੱਗਰ ਭੋਰਾ। ਅਤੇ ਇਸੇ ਗੀਤ ਦੀ ਫਰਮਾਇਸ਼ ਕੀਤੀ ਹੈ ਪਿੰਡ ਕੱਲੋ, ਜ਼ਿਲ੍ਹਾ ਮਾਨਸਾ, ਸਰਦਾਰ ਬੰਦ ਸਿੰਘ ਮਾਨ, ਸੁਰਿੰਦਰ ਕੌਰ, ਕੁਲਦੀਪ ਸਿੰਘ ਮਾਨ, ਫਤਿਹ ਸਿੰਘ, ਸੁਖਮਨਪ੍ਰੀਤ ਕੌਰ, ਜੈਵੀਰ ਸਿੰਘ, ਤੇਗਵੀਰ ਸਿੰਘ, ਮਨਵੀਰ ਸਿੰਘ, ਮਨਮੀਤ ਕੌਰ ਨੇ। ਅਤੇ ਇਸ ਦੇ ਨਾਲ ਹੀ ਜਿਹੜਾ ਅਗਲਾ ਸੁਨੇਹਾ ਸਾਨੂੰ ਪ੍ਰਾਪਤ ਹੋਇਆ ਪਿੰਡ ਮੂਲਿਆਂਵਾਲੀ, ਜ਼ਿਲ੍ਹਾ ਫਾਜ਼ਿਲਕਾ, ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਦੀਪਾ ਸਬਜੀਵਾਲਾ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ, ਜੰਨਤ ਕਾਠਪਾਲ। ਅਤੇ ਇਸ ਦੇ ਨਾਲ ਹੀ ਇਸੇ ਗੀਤ ਲਈ ਫਰਮਾਇਸ਼ ਕੀਤੀ ਹੈ ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ ਨੇ। ਪਿੰਡ ਸਿੰਘੋ ਤੋਂ ਇਹੀ ਗੀਤ ਸੁਣਨਾ ਚਾਹੁੰਦੇ ਨੇ ਡੋਗਰ ਸਿੰਘ ਸਿੱਧੂ, ਰਮਨਦੀਪ ਸਿੱਧੂ, ਅਵਨੀਤ ਸਿੱਧੂ ਅਤੇ ਹਰਸੰਗੀਤ ਸਿੱਧੂ। ਅਤੇ ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਪਸੰਦ 'ਤੇ ਇਹ ਗੀਤ।

ਤੇ ਅਗਲਾ ਸੁਨੇਹਾ ਜਿਹੜਾ ਸਾਨੂੰ ਪ੍ਰਾਪਤ ਹੋਇਆ ਹੈ ਪਿੰਡ ਸੰਦੋਹਾ ਜਗਰਾਜ ਸਿੰਘ ਕਣਕ ਵਾਲੀਆ ਗੰਗਾ ਰਾਮ ਭੁੱਚੋ ਮੰਡੀ ਤੋਂ ਬੂਟਾ ਸਿੰਘ ਰਾਜਾ ਸੁਖਦੇਵ ਅਮਰੀਕ ਤੇ ਕੁਲਵੰਤ ਸੇਖੂ ਬੂਟਾ ਜਥੇਦਾਰ ਜਸਵੰਤ ਸਿੰਘ ਨਾਜਰ ਗੁਰਤੇਜ ਸਿੰਘ ਕਮਾਲੂ ਤੇ ਇਸ ਗੀਤ ਦੀ ਫਰਮਾਇਸ਼ ਕੀਤੀ ਹੈ ਕਾਕਾ ਸਿੰਘ ਮਾਨ ਸਰਬਜੀਤ ਮਾਨ ਜਸਪ੍ਰੀਤ ਮਾਨ ਸਿਮਰਜੀਤ ਮਾਨ ਲਵਪ੍ਰੀਤ ਮਾਨ ਸਾਹਿਬਜੋਤ ਗਿੱਲ ਜ਼ਿਲ੍ਹਾ ਮਾਨਸਾ ਤੋਂ ਪਿੰਡ ਢਿੱਲਵਾਂ ਤੋਂ ਇਸ ਗੀਤ ਲਈ ਸਾਨੂੰ ਵਟਸਐਪ ਮੈਸੇਜ ਭੇਜ ਰਹੇ ਨੇ ਪ੍ਰਗਟ ਸਿੰਘ ਢਿੱਲੋਂ ਜਸ਼ਨਪ੍ਰੀਤ ਸਿੰਘ ਢਿੱਲੋਂ ਰਣਬੀਰ ਸਿੰਘ ਮਨਰਾਜ ਸਿੰਘ ਦੋਤਾ ਗੁਰਫਤਿਹ ਸਿੰਘ ਧਾਲੀਵਾਲ ਅਤੇ ਉਹਨਾਂ ਦੀ ਦੋਤੀ ਗੁਰਨੂਰ ਕੌਰ ਧਾਲੀਵਾਲ ਅਤੇ ਇਸ ਦੇ ਨਾਲ ਹੀ ਇਸੇ ਗੀਤ ਲਈ ਸਾਨੂੰ ਹੋਰ ਫਰਮਾਇਸ਼ ਜਿਹੜੀ ਹੈ ਉਹ ਮਿਲੀ ਹੈ ਪਿੰਡ ਘੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਸਰਦਾਰ ਮਲਕੀਤ ਸਿੰਘ ਘੜਿਆਣਾ ਮਨਜੀਤ ਕੌਰ ਬਠਿੰਡਾ ਦੀਪਿੰਦਰ ਸਿੰਘ ਚੇਅਰਮੈਨ ਪੋਤਾ ਗੁਰਸ਼ਬਦ ਸਿੰਘ ਜੀਤ ਸਿੰਘ ਘੜਿਆਣਾ ਦਰਸ਼ਨ ਸਿੰਘ ਸਾਬਕਾ ਸਰਪੰਚ ਨੇ ਉਹ ਸਮੂਹ ਬਰਾੜ ਪਰਿਵਾਰ ਪਿਆਰਾ ਸਿੰਘ ਕੋਟਸ਼ਮੀਰ ਕੁਲਵੰਤ ਗਿੱਲ ਮਲੋਟ ਦਰਸ਼ਨ ਬੱਸ ਵਾਲੇ ਕੈਲੇਵਾਂਦਰ ਅਤੇ ਇਹਨਾਂ ਦੀ ਸਾਰਿਆਂ ਦੀ ਪਸੰਦ 'ਤੇ ਸੁਣਦੇ ਹਾਂ ਇਹ ਗੀਤ।

ਤੇ ਗੁਰਦਾਸ ਮਾਨ ਦੀ ਆਵਾਜ਼ ਵਿੱਚ ਇਸ ਗੀਤ ਤੋਂ ਬਾਅਦ ਜਿਹੜੇ ਅਗਲੇ ਗੀਤ ਦੀ ਫਰਮਾਇਸ਼ ਸਾਨੂੰ ਪਹੁੰਚੀ ਹੈ ਜੀ ਸਤੀਸ਼ ਕੁਮਾਰ ਬਾਂਸਲ ਪਿੰਡ ਸਾਵੰਤਖੇੜਾ ਨੇੜੇ ਮੰਡੀ ਡੱਬਵਾਲੀ ਤੋਂ ਪਿੰਡ ਢੱਡੇ ਤੋਂ ਗਿਆਨ ਸਿੰਘ ਢਿੱਲੋਂ ਅਮਰਿੰਦਰ ਸਿੰਘ ਯੂਕੇ ਬਲਜਿੰਦਰ ਕੌਰ ਯੂਕੇ ਜਸਗੁਣ ਕੌਰ ਯੂਕੇ ਉਪਕਾਰ ਸਿੰਘ ਸਿੱਧੂ ਜਸਕੀਰਤ ਸਿੰਘ ਹਰਬੰਸ ਸਿੰਘ ਢੱਡੇ ਤੇ ਇਹਨਾਂ ਸਾਰਿਆਂ ਦੀ ਫਰਮਾਇਸ਼ ਦੇ ਉੱਤੇ ਅਸੀਂ ਇਹ ਗੀਤ ਪੇਸ਼ ਕਰ ਰਹੇ ਹਾਂ ਤੇ ਇਸਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇਸ ਗੀਤ ਦੀ ਫਰਮਾਇਸ਼ ਸਾਨੂੰ ਜਿਹੜੀ ਭੇਜੀ ਹੈ ਉਹ ਹਰਜਿੰਦਰ ਸਿੰਘ ਬਰਾੜ ਪਿੰਡ ਜੀਦੇ ਤੋਂ ਤੇ ਉਹਨਾਂ ਸਾਰਿਆਂ ਦੀ ਫਰਮਾਇਸ਼ ਤੇ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ।

0: ਤੇ ਇਸ ਦੇ ਨਾਲ ਹੀ ਮੈਨੂੰ ਰਮਾ ਸ਼ਰਮਾ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਨੂੰ ਸਮਾਪਤ ਕਰਨ ਦੀ। ਨਮਸਕਾਰ।
1: ਪੰਜ ਪਾਣੀਆਂ ਦੇ ਗੀਤ।
0: ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 8:44 ਤੇ 42 ਸਕਿੰਟ ਤੇ ਸਮਾਂ ਹੁਣ ਹੋ ਗਿਆ ਹੈ ਹਿੰਦੀ ਵਿੱਚ ਖਬਰਾਂ ਦੇ ਬੁਲੇਟਿਨ ਦਾ, ਜਿਹੜਾ ਕਿ ਪ੍ਰਸਾਰਿਤ ਕੀਤਾ ਜਾਏਗਾ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਦਾ ਕਰੋ ਇੰਤਜ਼ਾਰ।

0: For Akashvani News.
1: At the ongoing Commonwealth Games in Glasgow, 9 Indian boxers have assured medals for the country after sealing semi-final berths. 5 pugilists, including Arundhati Chaudhary in women's 70 kg, Sakshi Chaudhary in women's 51 kg, Sachin in men's 60 kg, Ankush Pangal in men's 80 kg semi-finals, and Narendra Berwal in men's 90 plus kg categories registered victories today. India's overall medal tally currently stands at 12, comprising 2 gold, 7 silver and 3 bronze. Prime Minister Narendra Modi today congratulated weightlifter Harjinder Kaur on winning the silver medal in the women's 69 kg weightlifting event at the Commonwealth Games. The Prime Minister also congratulated long distance runner Gulveer Singh on winning the silver medal in the men's 10,000 meters event. And now before we end the bulletin, the headlines once again. Lok Sabha passes anti-paper leak bill proposing tougher penalties and fast-track courts to curb exam malpractices. Rajya Sabha clears legislation granting Vande Mataram the same statutory protection as the national anthem, makes insults to national song a criminal offence. Flood situation grim in Odisha, claiming 4 lives and affecting nearly 4 lakh people. Heavy rainfall also disrupts normal life in Chhattisgarh. UN Human Rights Office voices concern over Islamabad's crackdown on protesters in Pakistan-occupied Jammu and Kashmir. At the Commonwealth Games, 9 Indian boxers assure medals for the country after sealing semi-final berths. That is all in the news at 9. Good night.
2: ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਨਿਊਜ਼ ਐਟ 9। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 9:15 ਤੇ 23 ਸਕਿੰਟ ਤੇ ਆਓ ਹੁਣ ਸੁਣਦੇ ਹਾਂ ਵਿਵਿਧ ਭਾਰਤੀ ਮੁੰਬਈ ਤੋਂ ਪ੍ਰੋਗਰਾਮ ਆਪਕੇ ਲਈ ਤੇ 9:30 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਛਾਇਆ ਗੀਤ ਤੇ 10 ਵਜੇ ਆਜ ਕੇ ਫਨਕਾਰ ਤੇ 10:30 ਤੇ ਸੁਣੋਗੇ ਤੁਸੀਂ ਮੁੰਬਈ ਤੋਂ ਹੀ ਢਲਤੀ ਜਾਏ ਰਾਤ।